ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ। ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ, ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਸੀਓ ਬੈਂਕਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਇਸ ਗੱਲ 'ਤੇ ਵਿਚਾਰ ਕਰਾਂਗੇ ਜਿਵੇਂ ਨਾਮ ਦੁਆਰਾ ਹੋਮੇ ਰੋਗ ਦਾ ਇਲਾਜ ਹੋ ਜਾਂਦਾ ਹੈ, ਤਿਵੇਂ ਹੀ ਡਿਪਰੈਸ਼ਨ ਦੀ ਵੀ ਕੇਅਰ ਹੁੰਦੀ ਹੈ। ਭਾਵ ਜਿੰਨੇ ਵੀ ਮਾਨਸਿਕ ਰੋਗ ਨੇ ਤੇ ਇਸ ਵਿਚਾਰ ਨੂੰ ਆਪਾਂ ਇਸ ਕਰਕੇ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਕਿ ਅਕਸਰ ਇਸ ਗੱਲ ਨੂੰ ਆਧਾਰ ਬਣਾਇਆ ਜਾਂਦਾ ਹੈ ਕਿ ਲੋਕਾਂ ਨੇ ਗੁਟਕੇ ਪੋਥੀਆਂ ਵਗੈਰਾ ਸਾਂਭ ਬਣਾ ਕੇ ਸਰੀਰਕ ਰੋਗਾਂ ਦੇ ਬਾਰੇ ਵੀ ਪਰਮ ਭੁਲੇਖੇ ਪਾ ਕੇ ਕਿਸੇ ਨੇ ਦੁੱਖ ਪੰਜਨੀ ਗੁਟਕਾ ਤਿਆਰ ਕਰ ਲਿਆ ਬਾਣੀ ਚੋਂ। ਅਸੀਂ ਕੀ ਕਰਦੇ ਹਾਂ, ਬਾਣੀ ਨੂੰ ਮੰਤਰ ਜਾਪ ਬਣਾ ਲੈਂਦੇ ਹਾਂ, ਜਦਕਿ ਬਾਣੀ ਸਾਨੂੰ ਅਮਲ ਕਰਨ ਦੇ ਲਈ ਕਹਿੰਦੀ ਹੈ। ਗੁਰੂ ਸਾਹਿਬਾਨ ਨੇ ਬਾਣੀ ਦੇ ਜਿਸ ਦਾ ਮਨੋਰਥ ਹੀ ਇਹ ਸੀ, ਸ਼ਬਦ ਜਿਸ ਦੇ ਨਾਲ ਇਨਲਾਈਟਨਮੈਂਟ ਹੋਣੀ ਸੀ, ਅਸੀਂ ਉਸ ਇਨਲਾਈਟਨਮੈਂਟ ਨੂੰ ਛੱਡ ਕੇ, ਹਾਂ ਬਾਣੀ 'ਚ ਜ਼ਰੂਰ ਆਉਂਦਾ ਹੈ ਜ਼ਿਕਰ, ਸਰਬ ਰੋਗ ਕਾ ਔਖ ਦੇ ਨਾਮ, ਪਰ ਪਹਿਲਾਂ ਅਸੀਂ ਇਹ ਦੇਖਣਾ ਹੈ ਕਿ ਔਖਦ ਕੀ ਹੈ ਦਵਾਈ ਤੇ ਰੋਗ ਕਿਸ ਨੂੰ ਬਾਣੀ ਨੇ ਕਿਹਾ। ਬਾਣੀ ਦੇ ਵਿੱਚ ਹੀ ਰੋਗਾਂ ਦੀਆਂ ਭਿੰਨ ਭਿੰਨ ਸਥਿਤੀਆਂ ਨੂੰ ਬਿਆਨ ਕੀਤਾ ਜਾਂਦਾ ਹੈ, ਜਿਵੇਂ ਕਿ ਇੱਕ ਥਾਂ 'ਤੇ ਆਉਂਦਾ ਹੈ, ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ ਰਹਾ। ਬਾਣੀ ਸਾਨੂੰ ਇੱਥੇ ਚਿੰਤਾ ਨੂੰ ਵੀ ਰੋਗ ਕਹਿ ਰਹੀ ਹੈ। ਸੋ ਜਿਹੜਾ ਚਿੰਤਾ ਦਾ ਜਿਹੜਾ ਰੋਗ ਹੈ ਬਾਣੀ ਦੇ ਵਿੱਚ, ਉਸ ਤੋਂ ਵੀ ਸਾਨੂੰ, ਯਾਨੀ ਉਸਨੂੰ ਵੀ ਰੋਗ ਕਿਹਾ ਗਿਆ, ਹੋਮੇ ਨੂੰ ਵੀ ਸਭ ਤੋਂ ਵੱਡਾ ਰੋਗ ਕਿਹਾ ਗਿਆ। ਜਿਸ ਤਰ੍ਹਾਂ ਆਪਾਂ ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸਤਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗ ਜੀਓ। ਹੁਣ ਇੱਥੇ ਜਿਹੜੀ ਜਿਸਨੂੰ ਆਪਾਂ ਕਹਿੰਦੇ ਹਾਂ ਆਲਸੀ, ਇਸ ਨੂੰ ਵੀ ਰੋਗ ਕਿਹਾ ਗਿਆ, ਦਲਿੱਦਰ, ਇਹ ਵੀ ਇੱਕ ਰੋਗ ਹੈ। ਇਸੇ ਤਰ੍ਹਾਂ ਬਾਣੀ ਦੇ ਵਿੱਚ, ਕਿਉਂਕਿ ਆਪਾਂ ਭਿੰਨ ਭਿੰਨ ਰੋਗਾਂ ਦੀ ਗੱਲ ਕਰ ਰਹੇ ਹਾਂ, ਇੱਕ ਹੋਰ ਥਾਂ 'ਤੇ ਗੁਰੂ ਸਾਹਿਬ ਕਹਿੰਦੇ ਆ, ਗੁਰਮਤਿ ਸਾਚਾ ਮਨ ਵਸੇ, ਨਾਮ ਭਲੇ ਪਤ ਪਾਏ, ਭਲੇ ਪਤ ਨਾਮ ਭਲੋ ਪਤ ਪਾਏ, ਹੋਮੇ ਰੋਗ ਗਵਾਈਏ, ਸ਼ਬਦ ਸੱਚੇ ਸੱਚ ਭਾਖ। ਜਦੋਂ ਸੱਚੇ ਸ਼ਬਦ ਦੀ ਸਮਝ ਆ ਜਾਂਦੀ ਹੈ, ਭਾਖ ਭਾਖਿਆ ਲੈਂਗੁਏਜ, ਆਓ ਉਸ ਨੂੰ ਪੂਰੀ ਤਰ੍ਹਾਂ ਅੰਡਰਸਟੈਂਡਿੰਗ ਹੋ ਜਾਂਦੀ ਹੈ, ਕਲੀਅਰ ਹੋ ਜਾਂਦਾ ਹੈ, ਤੇ ਉਸ ਦੁਆਰਾ ਵੀ ਜਿਹੜਾ ਹੋਮੇ ਦਾ ਰੋਗ ਹੈ, ਈਗੋ ਦਾ ਜਿਹੜਾ ਰੋਗ ਹੈ, ਇਹ ਗੁੰਮ ਜਾਂਦਾ ਹੈ। ਫਿਰ ਬਾਣੀ ਜਾਂਦਾ, ਕਾਰਜ ਸਭ ਸਵਾਰੀਏ, ਗੁਰ ਕੀ ਚਰਣੀ ਲਾਗ, ਹੋਮੇ ਰੋਗ ਪਰਮ ਕੱਟੀਏ, ਨਾ ਆਵੇ ਨਾ ਨਾ ਆਵੇ ਨਾ ਜਾਗ। ਯਾਨੀ ਕਿ ਜਿਹੜਾ ਇੱਕ ਤੇ ਹੋਮੇ ਰੋਗ ਹੈ, ਦੂਜਾ ਜਿਹੜੇ ਪਰਮ ਵੀ ਨੇ, ਇਹ ਵੀ ਰੋਗ ਨੇ, ਇਹ ਵੀ ਡਿਜ਼ੀਜ਼ ਹੈ, ਇਹ ਵੀ ਚਲੇ ਜਾਂਦੇ ਆ। ਸੋ ਆਪਾਂ ਕੁੱਲ ਮਿਲਾ ਕੇ ਗੱਲ ਕਰ ਰਹੇ ਸੀ ਕਿ ਜੇ ਹੋਮੇ ਦਾ ਰੋਗ ਪਾਣੀ ਦੇ ਵਿੱਚੋਂ ਖਤਮ ਹੋ ਜਾਂਦਾ ਹੈ, ਯਾਨੀ ਕਿ ਹੋਮੇ ਦੇ ਰੋਗ ਨੂੰ ਬਾਣੀ ਦੀ ਸਮਝ ਨਾਲ, ਸ਼ਬਦ ਗਿਆਨ ਦੇ ਨਾਲ ਅਸੀਂ ਖਤਮ ਕਰ ਸਕਦੇ ਹਾਂ, ਜਾਂ ਬਾਕੀ ਜਿੰਨੇ ਵੀ ਰੋਗ ਨੇ, ਜਿਸ ਤਰ੍ਹਾਂ ਮਾਨਸਿਕ ਰੋਗਾਂ ਦੀ ਗੱਲ ਕਰ ਰਹੇ ਹਾਂ, ਉਹ ਕਾਮ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ, ਮੋਹ ਵੀ ਹੈ, ਹੰਕਾਰ ਵੀ ਹੈ, ਭਾਵ ਜਿਹੜੇ ਸਮਸਤ ਰੋਗਾਂ ਦੇ ਜਿਹੜੇ ਸਰੋਤ ਨੇ, ਇਸੇ ਕੈਟਾਗਰੀ ਦੇ ਵਿੱਚ ਹੀ ਆਉਂਦੇ ਨੇ ਸਾਰੇ। ਕਾਮ ਕਾਮਨਾ ਤੋਂ ਪੈਦਾ ਹੁੰਦਾ, ਉਹਦੇ ਵਿੱਚ ਕੇਵਲ ਯਾਨੀ ਕਿ ਭੋਗ ਵਿਲਾਸ ਹੀ ਨਹੀਂ, ਉਹਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਦੁਨੀਆਂ ਦੀ ਕਿਸੇ ਵਿਕਾਰਾਂ ਦੀ, ਵਿਸ਼ਿਆਂ ਦੀ ਜਿੰਨੀ ਵੀ ਕਾਮਨਾ ਹੈ, ਉਹਦੇ ਵਿੱਚ ਮਾਇਆ ਵੀ ਆ ਜਾਂਦੀ ਹੈ, ਉਹਦੇ ਵਿੱਚ ਪਾਵਰ ਵੀ ਆ ਜਾਂਦਾ ਹੈ, ਉਹਦੇ ਵਿੱਚ ਹੋਮੇ ਵੀ ਆ ਜਾਂਦਾ। ਇਹ ਸਾਰੇ ਨੂੰ ਕਹਿੰਦੇ ਆ ਕਾਮ ਰੋਗ। ਹਾਲਾਂਕਿ ਜਿਹੜੀ ਇਹ ਕਾਮਨਾਵਾਂ ਨੇ, ਜਿਸ ਤਰ੍ਹਾਂ ਕਿ ਧਰਮ ਦੀਆਂ ਚਾਰ ਚੀਜ਼ਾਂ, ਮੋਕਸ਼, ਕਾਮ, ਯਾਨੀ ਕਿ ਉੱਥੇ ਕਾਮ ਸ਼ਬਦ ਜਿਹੜਾ ਉਹ ਦੌਲਤ ਵਾਸਤੇ ਵੀ ਆਉਂਦਾ ਹੈ, ਧਰਮ ਅਰਥ ਮੋਕਸ਼ ਔਰ ਕਾਮ, ਉਹ ਚਾਰ ਕੰਸੈਪਟ ਜਿਹੜੇ ਆ, ਅਰਥ ਮਾਇਆ ਹੈ, ਧਰਮ ਸੱਚਾਈ ਹੈ। ਸੋ ਇਹ ਬੇਸਿਕਲੀ ਕਾਮ ਕ੍ਰੋਧ, ਕਿਉਂਕਿ ਜਦੋਂ ਕਾਮਨਾ ਪੂਰੀ ਨਹੀਂ ਹੁੰਦੀ, ਭਾਵੇਂ ਉਹ ਕਿਸ ਤਰ੍ਹਾਂ ਦੀ ਵੀ ਡਿਜ਼ਾਇਰ ਹੋਵੇ, ਭਾਵੇਂ ਉਹ ਵਿਕਾਰਾਂ ਦੀ ਡਿਜ਼ਾਇਰ ਹੋਵੇ, ਭਾਵੇਂ ਉਹ ਯਾਨੀ ਕਿ ਵਿਚਾਰ ਦੀ ਡਿਜ਼ਾਇਰ ਹੋਵੇ, ਭਾਵੇਂ ਉਹ ਦੁਨੀਆਂ ਦੇ ਧਨ ਦੀ ਪ੍ਰਾਪਤੀ ਦੀ ਡਿਜ਼ਾਇਰ ਹੋਵੇ, ਇਹ ਸਾਰਾ ਕੁਛ ਜਿਹੜਾ ਹੈਗਾ, ਹੁਣ ਜਿਹੜੀ ਦੁਨੀਆਂ ਦੀ ਲੜਾਈ ਲੱਗੀ ਹੋਈ ਹੈ, ਇਸ ਦੇ ਵਿੱਚ ਵੀ ਜਿਹੜੀ ਇਹ ਕਬਜ਼ਾ ਕਰਨਾ ਹੈ ਦੁਨੀਆਂ ਦੇ ਰਿਸੋਰਸਿਸ ਉੱਤੇ, ਇਹ ਵੀ ਕਾਮ ਹੀ ਹੈ, ਰਿਲੇਟਡ ਹੈ, ਇੰਟਰ ਰਿਲੇਟਡ। ਜਿਸ ਤਰ੍ਹਾਂ ਆਪਾਂ ਐਬਸਟੀਨ ਫਾਈਲਸ ਦਾ ਅੱਜ ਕੱਲ੍ਹ ਜ਼ਿਕਰ ਹੋ ਰਿਹਾ ਹੈ, ਇਹ ਸਾਰਾ ਕੁਝ ਇੰਟਰ ਰਿਲੇਟਡ ਹੈ। ਉਸੇ ਤਰ੍ਹਾਂ ਹੀ ਦੂਸਰੇ ਦੀ ਨਿਊਕਲੀਅਰ ਐਨਰਜੀ ਤੇ, ਨਿਊਕਲੀਅਰ ਪਦਾਰਥ ਤੇ ਕਬਜ਼ਾ ਕਰਨਾ, ਇਹ ਵੀ ਕਾਮਨਾ ਵਿੱਚ ਹੀ ਆ ਗਿਆ। ਤੇ ਜਦੋਂ ਇਹ ਪੂਰੀ ਨਹੀਂ ਹੁੰਦੀ ਤਾਂ ਫਿਰ ਕ੍ਰੋਧ ਉਪਜਦਾ ਹੈ, ਤੇ ਇਸੇ ਕਰਕੇ ਕਹਿੰਦਾ ਕਾਮ ਕ੍ਰੋਧ ਕਾਇਆ ਕੋ ਗਾਲੇ। ਇਸ ਦਾ ਡਾਇਰੈਕਟ ਸੰਬੰਧ ਜਿਹੜਾ ਹੈ ਉਹ ਸਰੀਰ ਦੇ ਨਾਲ ਵੀ ਹੈਗਾ, ਕਿਉਂਕਿ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਅੱਗੇ ਮਨੋਵਿਗਿਆਨਿਕ ਕਿਤਨੀ ਸੱਚਾਈ ਦੀ ਗੱਲ ਹੈ, ਮਨੋਵਿਗਿਆਨਿਕ ਸੱਚਾਈ ਹੈ, ਯੂਨੀਵਰਸਲ ਟਰੁੱਥ ਹੈ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਜਦੋਂ ਗੁੱਸਾ ਨਹੀਂ ਕਰਨਾ, ਕਿਉਂਕਿ ਗੁੱਸਾ ਕ੍ਰੋਧ ਚ ਆ ਗਿਆ ਨਾ, ਇਹ ਦੋਨੋਂ ਰਿਲੇਟਡ ਨੇ, ਕਾਮ ਕ੍ਰੋਧ ਕਾਇਆ ਕੋ ਗਾਲੇ। ਇਸੇ ਕਰਕੇ ਕਵੀ ਬਾਬਾ ਫਰੀਦ ਜੀ ਦੱਸ ਲੋ ਕੇ ਸਾਰੀ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਜਦੋਂ ਗੁੱਸਾ ਨਹੀਂ ਕਰੇਗਾ ਨਾ ਮਨ ਦੇ ਉੱਪਰ, ਗੁੱਸੇ ਨੂੰ ਕੋਈ ਪ੍ਰਭਾਵ ਨਹੀਂ ਪਏਗਾ, ਤੇ ਹੋਏਗਾ ਕਿ ਦੇਹੀ ਰੋਗ ਨਾ ਲੱਗੇ, ਸਰੀਰ ਨੂੰ ਕੋਈ ਰੋਗ ਨਹੀਂ, ਕੋਈ ਦੁੱਖ ਨਹੀਂ ਪਹੁੰਚਦਾ, ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ, ਕਿਉਂਕਿ ਚਿੰਤਾ ਚਿਤਾ ਸਮਾਨ। ਤੇ ਇਸੇ ਕਰਕੇ ਜਦੋਂ ਗੁੱਸਾ ਨਹੀਂ ਆਇਆ, ਮਾਨਸਿਕ ਲੈਵਲ ਤੇ ਮਨੁੱਖ ਸਹਿਜ ਦੀ ਅਵਸਥਾ ਚ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ, ਤਾਂ ਫਿਰ ਸਾਰਾ ਕੁਝ ਪ੍ਰਾਪਤ ਹੋ ਜਾਂਦਾ, ਸਾਰੇ ਗੁਣ ਪੱਲੇ, ਸਾਰੇ ਹੀ ਗੁਣ ਆ ਕੇ ਤੁਹਾਡੇ ਹਿਰਦੇ ਚ ਵੱਸ ਜਾਂਦੇ, ਤੁਹਾਡੇ ਸਮਰੱਥਾ ਚ, ਤੁਹਾਡੀ ਕੈਪਟਿਵਿਟੀ ਚ, ਤੁਹਾਡੀ ਸ਼ਰਨ ਚ ਆ ਜਾਂਦੇ। ਇਹੀ ਕਾਰਨ ਹੈ ਆਪਾਂ ਜਦੋਂ ਰੋਗ ਨੂੰ ਸਮਝਦੇ ਹਾਂ, ਕਿਹੜੇ ਰੋਗਾਂ ਦੀ ਗੱਲ ਕਰ ਰਹੀ ਹੈ ਬਾਣੀ, ਹਰ ਥਾਂ ਤੇ ਸਰੀਰ ਨੂੰ ਵੀ ਕਸ਼ਟ ਹੁੰਦਾ, ਪਰ ਸਰੀਰ ਦਾ ਕਸ਼ਟ ਜੇ ਕਿਤੇ ਵੱਧ ਜਾਂਦਾ ਹੈ, ਉਸਨੂੰ ਔਸ਼ਧੀ दुआई, इसका जिक्र भाई गुरदास जी दी वारां च भी आंदा है कि जे पूछत है वेद खाए ओख दिना संजम से कैसे मिटे रोग सुख सहज समाइए। जे डॉक्टर दे कोलों वैद दे कोलों दवाई तो पूछ ली पर उसनों उस ते दिते उस जिहड़ा उसने नुस्खे दे आधार ते जिहड़ियां हदायतां दित्तियां सी उहनां दे अनुसार असीं उसनों खांदे ही नहीं लै के रख दिंदे आ रोग किवें हटेगा। पावस का मतलब है कि शरीर दे उपर ते इसे करके गुरु साहिबान ने अपने जीवन काल दे विच शफा खाने जिन्हां दा हुण नाम आपां हस्पताल कह दिंदे आ रोगियाले कहिंदे आ जो भी हैगा उस वेले शफा जिथे सेहत नूं दी संभाल हुंदी सी शफा हुंदी सी ठीक हुंदी सी उस थां ओ शफा खाने ओ वेद वैदां दे ओ केंद्र खोले ते गुरु अर्जन पातशाह ने भाई लाल जी एक तां भाई लालो जी गुरु नानक पातशाह दे समय होए ने ये भाई लाल जी एक वैद सन जो गुरु अर्जन पातशाह हमेशा अपने नाल जिन्हां नूं रखदे सन जिस दे जरिए ते इत्थे तक के गुरु हर राय साहब खुद एक वैद सन पूरी दवाइयां दी जिहड़ी सी उहनां नूं गुरु नानक पातशाह दे कोल वी ये सारी महारत सी। सो इसे करके हुण जदों आपां मेन टॉपिक जिहड़ा है साडा कि जिहड़ा डिप्रैशन है ये भी मानसिक रोग है पहली तो गल है कि जिहड़ा गुरु महाराज के आशय अनुसार जीवन गुजार रहे जिहड़ा सचियारा है उस तो अंदर डिप्रैशन हो ही नहीं सकता क्योंकि उसने हुक्म रजाई चलना नानक लिखिया नाल उस हुक्म की रजा दे विच राजी है क्योंकि वह जीवन मुक्त है वह बंधना तो आजाद है सतगुर सिख के बंधन काटे जदों सिख गुरु दे सन्मुख आंदा है गुरु नाल भेटा हुंदी है तां सतगुरु उस दियां शंकियां नूं दा निवृत्ति करके उस नूं ज्ञान प्रदान करके वहम भरम आस संसार दे जिहड़े बंधन ने जिहड़े कर्म धर्म पाखंड जो दिसे इन्हां तों मुक्त कर दिंदा है बंधन फ्री हो जांदा है उस दे जहन दे विच जिहड़ी वह आवागमन दे अडारे जिहड़ा वह कल्पित क्यासियां होईयां स्वर्ग नरक दूजा तीजा जन्म मरण इस सारे जिहड़े भरम ने वह कढ दिंदा है गुरु तां वह बंधन तों मुक्त हो जांदा है ते फिर उसका जीवन किहो जिहा हुंदा है रब की आ गया आत्म हतावै जीवन मुकत सौ कहा प्रभु की आग्या दे विच जींदा है उन्हों डिप्रैशन नहीं होता। पर जे किसे नूं जड़ा गुरबाणी तो वाकिफ नहीं है गुरबाणी तो प्रभावित नहीं है शब्द का ज्ञान नहीं है उन्हों हो गया ते जदों गुरु दे सन्मुख आया आओ गुरु ग्रंथ साहब जी पातशाह तो उसनू शब्द लैके इस पंक्ति का रटन नहीं करना सर्व रोग औखत ना बल्कि इस पंक्ति नू समझना है कि सर्व रोग दा नाम औखत किवें आ ते इस नू जीवन दे विच अपनाना किवें आ नाम दे अनुसार हुक्म दे अनुसार जीवन गुजारना किवें आ अपने अंदरों होमै खत्म कर जिस तरह जदों कहिंदा ना हुक्म नू समझना है नानक हुक्मै जे बुझे होमै कहे ना कोई जिसनों हुक्म नहीं समझ आ गई उसनों होमै नहीं कहता होमै रोग खत्म हो गया। बाणी दे विच गुरु अर्जन पातशाह भैरो राग दे विच एक शब्द कहते हैं होमै रोग मानक को दीना काम रोग मैगल बस लीना त्रिष्ट रोग पच मुए पतंगा नाद रोग खप गए करंगा जो जो तीसा सो रोगी, रोग रहत मेरा सतगुर जोगी। हुण जिहड़े इत्थे जिस सेंस दे विच, इत्थे जिस अर्थां दे अधीन इत्थे रोग शब्द आया है, इस जीवन दे चस्कियां दी गल है। इत्थे रोग ही बीमारी है, पर इह चस्के ने। इस नूं आपां दूजे शब्दां च, अंग्रेजी च अजकल जिहड़ा आम शब्द वरत्या जांदा है, यानी कि जिसनूं अडिक्ट, अडिक्शन है, ਇਹ ਅਮਲ ਹੈ, ਇੱਕ ਨਸ਼ਾ ਹੈ। ਤੇ ਮਾਨਵ ਜਿਹੜਾ ਹੈ ਇਸ ਤਰ੍ਹਾਂ ਦੇ ਇੱਕ ਅਮਲ ਦਾ, ਇਸ ਤਰ੍ਹਾਂ ਦੇ ਚਸ਼ਕੇ ਦਾ, ਇਸ ਤਰ੍ਹਾਂ ਦੀ ਬਿਮਾਰੀ ਦਾ, ਹੋਮੇ ਦੀ ਬਿਮਾਰੀ ਦਾ ਰੋਗੀ ਹੋ ਗਿਆ। ਤੇ ਉਹ ਫਿਰ ਜਿਹੜੇ ਧਰਮ ਕਰਮ ਵੀ ਕਰਦਾ ਹੈ ਨਾ, ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਕਹਿੰਦੇ ਆ, ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ, ਪੰਜ ਜਨਾ ਸਿਉਂ ਸੰਘ ਨਾ ਛੁਟਕਿਆ ਅਧਿਕ ਉਹ ਵਿਦਵਾਨ। ਜਿਹੜੇ ਉਹ ਕਰਮ ਕਰਦਾ ਹੈ, ਪਾਠ ਕਰਦਾ ਹੈ, ਅਖੰਡ ਪਾਠ ਦੀਆਂ ਰੌਲਾਂ ਲਗਾਉਂਦਾ ਹੈ, ਘਰ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਦਾ ਹੈ, ਘਰ ਦੇ ਵਿੱਚ ਸੁਖਮਣੀ ਸਾਹਿਬ ਦਾ ਪਾਠ ਕਰਾਉਂਦਾ ਹੈ, ਤੇ ਇਹ ਨਾਲ ਹੋਮੇ ਦਿਲ 'ਚ ਜਾਗਦੀ ਕਿ ਮੇਰੇ ਵਰਗਾ ਤਾਂ ਧਾਰਮਿਕ ਹੀ ਕੋਈ ਨਹੀਂ ਹੈ, ਇਹੀ ਤਾਂ ਹੋਮੇ ਦਾ ਰੋਗ ਚਮੜ ਗਿਆ। ਕਿਸੇ ਨੇ ਕਥਾ ਕੀਤੀ, ਕਥਾ ਕਰਾ ਰਿਹਾ, ਖੁਦ ਕਥਾ ਕਰ ਰਿਹਾ, ਬਾਣੀ ਦੀ ਕਥਾ ਕਰ ਰਿਹਾ, ਪਰ ਨਾਲ ਇਹ ਹੋਮੇ ਆ ਕਿ ਮੇਰੇ ਵਰਗਾ ਤਾਂ ਕਥਾਕਾਰ ਹੀ ਕੋਈ ਨਹੀਂ ਹੈ, ਮੇਰੇ ਵਰਗਾ ਤਾਂ ਬਾਣੀ ਨੂੰ ਸਮਝ ਵਾਲਾ ਹੀ ਕੋਈ ਨਹੀਂ ਹੈ। ਹਾਲਾਂਕਿ ਜੇ ਵਿਅਕਤੀ ਮੇਰੇ ਵਾਂਗੂ ਇਹ ਕਹੇ ਕਿ ਬਈ ਮੈਨੂੰ ਤਾਂ ਸਮਝ ਆ, ਹੋਰ ਕਿਸੇ ਨੂੰ ਸਮਝ ਹੀ ਨਹੀਂ ਆਉਂਦੀ, ਇਸ ਦਾ ਮਤਲਬ ਆ ਕਿ ਭਟਕਿਆ ਹੋਇਆ ਮੈਂ। ਆਪਾਂ ਜੋ ਤੁਹਾਡੇ ਨਾਲ ਵਿਚਾਰ ਕਰ ਰਹੇ ਹਾਂ, ਜੋ ਬਾਣੀ ਨੂੰ ਅਸੀਂ ਸਮਝ, ਸਾਡੀ ਸਮਝ 'ਚ, ਪਰ ਇਹ ਦਾਵਾ ਨਹੀਂ ਆ, ਇਹ ਸਦਾਕਤ ਵੀ ਨਹੀਂ ਆ ਕਿ ਜੇ ਜਿਹੜਾ ਮੇਰਾ ਸੱਚ ਹੈ ਉਹੀ ਸੱਚ ਹੈ। ਜੇ ਮੇਰਾ ਸੱਚ ਮੈਂ ਕਹਾਂਗਾ ਸੱਚ, ਸਭ ਤੋਂ ਬੜਾ ਝੂਠ ਇਹੀ ਹੈ, ਕਿਉਂਕਿ ਕਿਸ ਦ੍ਰਿਸ਼ਟੀਕੋਣ ਤੋਂ, ਕਿਸ ਨਜ਼ਰੀਏ ਤੋਂ ਕੌਣ ਸਮਝਦਾ ਹੈ, ਤੇ ਗੁਰੂ ਸਾਹਿਬਾਨ ਨੇ ਬਾਣੀ ਨੂੰ ਕਿਸ ਨਜ਼ਰੀਏ ਤੋਂ ਬਿਆਨ ਕੀਤਾ ਹੈ, ਉਸ ਤੱਕ ਤਾਂ ਜਿਹੜਾ ਉਸ ਲੈਵਲ ਦਾ ਸਮਝਦਾਰ ਹੋਏਗਾ ਉਹੀ ਸਮਝ ਸਕੇਗਾ ਨਾ। ਸਾਡੇ ਵਰਗੇ ਤੁਚਬੂਦੀ ਦਾ ਕਿਸੇ ਵੀ ਨਹੀਂ ਸਮਝ ਸਕਦੇ। ਅਸੀਂ ਜੋ ਵਿਚਾਰ ਕਰਦੇ ਹਾਂ, ਜਿਸ ਤਰ੍ਹਾਂ ਸਾਨੂੰ ਸਮਝ ਆਉਂਦੀ ਆ, ਜਿਸ ਤਰ੍ਹਾਂ ਅਸੀਂ ਟੀਕੇ ਪੜ੍ਹਦੇ ਹਾਂ, ਜਿਸ ਤਰ੍ਹਾਂ ਅਸੀਂ ਆਪ ਉਸ 'ਤੇ ਥੋੜ੍ਹਾ ਜਿਹਾ ਐਨਾਲਾਈਜ਼ ਕਰਦੇ ਹਾਂ, ਤਾਂ ਜਾ ਕੇ ਸਾਨੂੰ ਉਹ ਬਾਣੀ ਜਿਹੜੀ ਆ ਉਹ ਸਾਡੇ ਪੱਲੇ ਪੈਂਦੀ ਹੈ, ਅਤੇ ਉਹ ਅਸੀਂ ਤੁਹਾਡੇ ਨਾਲ ਬਿਆਨ ਕਰਦੇ ਹਾਂ। ਪਰ ਜ਼ਰੂਰੀ ਨਹੀਂ ਕਿ ਅਸੀਂ ਸੱਚ ਹਾਂ। ਜੇ ਕਿਸੇ ਨੂੰ ਲੱਗਦਾ ਹੋਵੇ ਕਿ ਸਾਡੀ ਗੱਲ ਜਿਹੜੀ ਆ ਸੱਚ ਨਹੀਂ ਆ, ਅਸੀਂ ਕਿਤੇ ਕੋਤਾਹੀ ਕਰ ਰਹੇ ਹਾਂ, ਸਾਡੇ ਨਾਲ ਸੰਪਰਕ ਕਰਕੇ ਵਿਚਾਰ ਕੀਤੀ ਜਾ ਸਕਦੀ ਹੈ। ਹੋ ਸਕਦਾ ਉਹਦੀ ਗੱਲ ਸਾਨੂੰ ਹੋਰ ਪ੍ਰਭਾਵਿਤ ਹੋਵੇ, ਉਹਦਾ ਦ੍ਰਿਸ਼ਟੀਕੋਣ, ਉਹਦਾ ਨਜ਼ਰੀਆ ਸਾਨੂੰ ਹੋਰ ਢੰਗ ਨਾਲ ਇਸ ਨੂੰ ਸਮਝਣ ਦਾ ਹੋਰ ਸੋਝੀ ਦੇ ਦੇਵੇ, ਕਿਉਂਕਿ ਗੁਰੂ ਸਾਹਿਬ ਵੀ ਕਹਿੰਦੇ ਨਾ, ਦੂਸਰ ਹੋਏ ਤਾਂ ਸੋਝੀ ਪਾਏ, ਤੇ ਉਸ ਸੋਝੀ ਦੇ ਨਾਲ ਅਸੀਂ ਹੋਰ ਕੋਈ ਗਲਤੀ ਕਰ ਰਹੇ ਹੋਈਏ ਤਾਂ ਹੋ ਸਕਦਾ ਰਾਹ ਰਾਸਤੇ ਆ ਜਾਈਏ। ਸੋ ਇਸੇ ਕਰਕੇ ਆਪਾਂ ਜਦੋਂ ਇਹ ਵਿਚਾਰ ਕਰ ਰਹੇ ਹਾਂ ਕਿ ਰੋਗ ਬਾਣੀ 'ਚ ਕਿਸ ਨੂੰ ਕਿਹਾ ਗਿਆ, ਹੁਣ ਇੱਥੇ ਸਾਰੀਆਂ ਹੀ ਚਸਕਿਆਂ ਨੂੰ ਰੋਗ ਕਹਿ ਰਿਹਾ, ਹੋਮੇ ਰੋਗ ਮਾਨਸ ਕੁਦੀਨਾ, ਮਨੁੱਖ ਨੂੰ ਹੋਮੇ ਦਾ ਰੋਗ ਦਿੱਤਾ। ਮੈਂ ਵਿਚਾਰ ਕਰ ਰਿਹਾ ਸੀ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਉਲ ਭਿਅੰਗਮ ਸਾਧੇ, ਵੇਦਾਂ ਦੀ ਵਿਚਾਰ ਕੀਤੀ, ਜੋਗੀਆਂ ਵਾਲੇ ਆਸਨ ਕੀਤੇ, ਕੋਈ ਕੁੰਡਲੀ ਵਾਲਾ, ਕੋਈ ਜਿਸ ਤਰ੍ਹਾਂ ਉਹ ਦੱਸਦੇ ਆ, ਕੋਈ ਪਿੰਗਲਾ, ਕੋਈ ਦੂਜਾ, ਇਹਨਾਂ ਨਾੜੀਆਂ ਦਾ ਜ਼ਿਕਰ ਕਰ ਰਹੇ ਨੇ, ਇਹਨਾਂ ਨੂੰ ਕਿਸ ਤਰ੍ਹਾਂ ਸਾਧਣਾ ਹੈ, ਕੋਈ ਸਾਹ ਦੀ ਪ੍ਰਕਿਰਿਆ, ਪ੍ਰਾਣਾਂ ਦੀ ਪ੍ਰਕਿਰਿਆ ਕਰ ਰਿਹਾ ਹੈ। ਉਹ ਕਹਿੰਦੇ ਵੀ ਇਹ ਸਾਰਾ ਕੁਛ ਜੋ ਕੁਝ ਕੀਤਾ ਹੈ, ਜੇ ਪੰਜ ਵਿਕਾਰਾਂ ਤੋਂ, ਪੰਜ ਜਣਾ ਉਹ ਇੱਕ ਸਿੰਬਲ ਹੈ, ਵਿਕਾਰ ਅਣਗਿਣਤ ਨੇ, ਕਿਉਂਕਿ ਜਿਸ ਤਰ੍ਹਾਂ ਬਾਣੀ ਚ ਆਉਂਦਾ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਔਗਣ ਮੇਰੇ, ਅਣਗਿਣਤ ਔਗਣ ਨੇ। ਪਰ ਪੰਜਾਂ, ਪੰਜ ਉਹਦਾ ਸਿੰਬਲ ਹੈ, ਪੰਜ ਅਲੰਕਾਰਿਕ ਰੂਪ ਤੇ ਜਾਂ ਪੰਜ ਦ੍ਰਿਸ਼ਮਾਨ ਰੂਪ ਤੇ ਉਸਨੂੰ ਬਿਆਨ ਕਰਨ ਦਾ ਇੱਕ ਈਡੀਅਮ ਹੈ, ਪੰਜ ਜਣਾ ਸਿਓ ਸੰਗ ਨਾ ਛੁਟਕਿਓ ਅਤੇ ਅਹੁ ਬੁਧਵਾਦੇ। ਤੇ ਸਗੋਂ ਹੋਰ ਹੰਕਾਰ ਪੈਦਾ ਹੋਇਆ ਕਿ ਮੇਰੇ ਵਰਗਾ ਹੀ ਕੋਈ ਨਹੀਂ ਇਹ ਕਰਨ ਵਾਲਾ, ਮੈਂ ਤਾਂ ਤੀਰਥਾਂ ਤੇ ਬੜੇ ਇਸ਼ਨਾਨ ਕਰਦਾ।
1: ਅੱਜ ਸਿੱਖ ਸਮਾਜ ਦੇ ਵਿੱਚ
0: ਇਹ ਸਾਰਾ ਕੁਛ
1: ਬਹੁਤ ਹੀ
0: ਜਿਹੜਾ ਹੈ ਇਸੇ ਕਰਕੇ ਇਹ ਇਹ ਹੋਮੈ ਰੋਗ ਹੈ। ਹੁਣ ਅੱਗੇ ਗੱਲ ਆ ਗਈ ਕਾਮ ਰੋਗ ਮੈਗਲ ਬਸਲੀ ਦਾ, ਜਿਹੜਾ ਹਾਥੀ ਹੈ ਉਸਦੇ ਅੰਦਰ ਸੈਕਸ ਦੀ, ਕਾਮ ਦੀ, ਵਾਸ਼ਨਾ ਦੀ ਦਾ ਚਸਕਾ ਹੈ, ਉਹ ਵੀ ਰੋਗ ਹੈ। ਤੇ ਉਸ ਰੋਗ ਦੇ ਅੰਦਰ, ਉਸ ਚਸ਼ਕੇ ਦੇ ਕਾਰਨ ਉਹ ਜ਼ਿੰਦਗੀ ਭਰ ਗੁਲਾਮ ਹੋ ਜਾਂਦਾ। ਉਹਨਾਂ ਦਿਨਾਂ ਇੱਕ ਬਹੁਤ ਵੱਡਾ ਖੱਡਾ, ਇੱਕ ਵੱਡੀ ਟ੍ਰੈਂਚ ਬਣਾ ਕੇ ਉਸਦੇ ਉੱਪਰ ਕਾਸਪੋਸ ਰੱਖ ਕੇ ਉਹਦੇ ਉੱਪਰ ਹਸਤਨੀ ਦਾ ਫੋਟੋ ਰੱਖ ਦਿੱਤਾ ਜਾਂਦਾ ਸੀ। ਤੇ ਉਹ ਜਦੋਂ ਹਸਤਨੀ ਦੇਖ ਕੇ ਉੱਧਰ ਆਉਂਦਾ ਸੀ ਉਹਦੇ ਕੋਲ, ਤਾਂ ਉਸ ਵੱਡੇ ਗੱਡੇ ਦੇ ਵਿੱਚ ਫਸ ਜਾਂਦਾ ਸੀ। ਕਈ ਦਿਨ ਉਹਨੂੰ ਭੁੱਖਾ ਰੱਖ ਕੇ ਮਨੁੱਖ ਜਿਹੜਾ ਸੀ ਉਹ ਉਸਨੂੰ ਹੌਲੀ ਹੌਲੀ ਆਪਣਾ ਗੁਲਾਮ ਬਣਾ ਲੈਂਦਾ ਸੀ। ਕਾਮ ਰੋਗ ਮੈਗਲ ਬਸਲੀਨਾ। ਫਿਰ ਅਸੀਂ ਦੇਖਦੇ ਹਾਂ ਪਤੰਗਾ ਹੈ, ਪਾਓ ਭੌੜਾ ਜਿਸਨੂੰ ਕਹਿੰਦੇ ਆ, ਇਹ ਜਿਹੜਾ ਇਸਦੇ ਉੱਪਰ ਪਤੰਗਾ ਜਿਹੜਾ ਇਹਦੇ ਉੱਪਰ ਆਪਣੇ ਸ਼ਮਾ ਦੇ ਉੱਪਰ ਜਾਂ ਰੋਸ਼ਨੀ ਦੇ ਉੱਪਰ ਜਾਂ ਅਗਨੀ ਦੇ ਉੱਪਰ ਦ੍ਰਿਸ਼ਟ ਰੋਗ ਪਚਮੂਏ ਪਤੰਗਾ, ਇਹ ਨਿਗਾਹ ਦਾ, ਕਿਉਂਕਿ ਇਹਦੀ ਕਮਜ਼ੋਰੀ ਜਿਹੜੀ ਹੈ, ਇਹਦਾ ਚਸ਼ਕਾ ਜਿਹੜਾ ਹੈ ਇਹ ਬਿਊਟੀ ਦਾ ਆਸ਼ਿਕ ਹੋ ਜਾਂਦਾ ਹੈ, ਖਾਸ ਤੌਰ 'ਤੇ ਅਗਨੀ ਦਾ, ਅਗਨੀ ਦੀਆਂ ਲਾਟਾਂ ਦਾ, ਸ਼ਮਾ ਦਾ। ਅਤੇ ਫਿਰ ਇਹ ਉਸਦੇ ਇਰਦ ਗਿਰਦ ਘੁੰਮਦਾ ਘੁੰਮਦਾ ਉੱਥੇ ਹੀ ਸੜ ਮਰਦਾ ਹੈ। ਦ੍ਰਿਸ਼ਟ ਰੋਗ ਪਚਮੂਏ ਪਤੰਗਾ, ਸੜ ਕੇ ਮਰ ਗਿਆ। ਨਾਦ ਰੋਗ ਖਪ ਗਏ ਕਰਾਂਗਾ, ਹਿਰਨ ਜਿਹੜਾ ਹੈ ਉਸਨੂੰ ਇੱਕ ਪ੍ਰਕਾਰ ਦਾ ਕੰਡੇ ਹੀੜੇ ਦਾ ਰਾਗ ਗਾਇਨ ਕਰਕੇ ਉਸ ਦੇ ਪਿੱਛੇ ਦੌੜਦਾ ਆਉਂਦਾ ਹੈ, ਬਾਹਰ ਨਿਕਲਦਾ ਹੈ, ਤਾਂ ਉਸਨੂੰ ਸ਼ਿਕਾਰੀ ਜਿਹੜਾ ਹੈ ਉਹ ਮਾਰ ਦਿੰਦਾ। ਯਾਨੀ ਕਿ ਉਹ ਨਾਦ, ਆਵਾਜ਼, ਸਾਊਂਡ, ਸ਼ਬਦ, ਇਹ ਉਸਦੀ ਕਮਜ਼ੋਰੀ। ਸਾਊਂਡ ਦਾ, ਨਾਦ ਦਾ ਰੋਗੀ ਹੈ, ਚਸ਼ਕਾ ਹੈ, ਉਹ ਇਸ ਚਸ਼ਕੇ ਚੋਂ ਫਸ ਜਾਂਦਾ ਤੇ ਮਾਰਿਆ ਜਾਂਦਾ ਹੈ। ਇਸੇ ਕਰਕੇ ਕਹਿੰਦੇ ਜੋ ਜੋ ਦੀਸਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ। ਸੰਸਾਰ ਦੇ ਵਿੱਚ ਜੋ ਵੀ ਪ੍ਰਾਣੀ ਹੈ, ਇਨਸਾਨ ਤੋਂ ਇਲਾਵਾ ਵੀ, ਹਰ ਕੋਈ ਕਿਸੇ ਨਾ ਕਿਸੇ ਰੋਗ ਦਾ, ਕਿਸੇ ਨਾ ਕਿਸੇ ਚਸ਼ਕੇ ਦਾ, ਕਿਸੇ ਨਾ ਕਿਸੇ ਬਿਮਾਰੀ ਦਾ ਰੋਗੀ ਤੋਂ ਪ੍ਰਭਾਵਿਤ ਹੈ। ਕੇਵਲ ਤੇ ਕੇਵਲ ਇੱਕ ਮੇਰਾ ਉਹ ਸਤਿਗੁਰੂ ਅਕਾਲ ਪੁਰਖ ਰੋਗ ਤੋਂ ਰਹਿਤ ਹੈ, ਜਿਹੜਾ ਮਿਲਾਉਣ ਵਾਲਾ ਹੈ। ਅੱਗੇ ਫਿਰ ਇਸੇ ਸ਼ਬਦ ਦੇ ਵਿੱਚ ਆਉਂਦਾ ਹੈ ਰਹਾਓ ਤੋਂ ਬਾਅਦ, ਜੇ ਬਾ ਰੋਗ ਮੀਨ ਗਸਿਆਣੀ, ਮੱਛੀ ਜਿਹੜੀ ਹੈ ਉਸਨੂੰ ਕੰਡੇ ਦੇ ਨਾਲ ਕੋਈ ਨਾ ਕੋਈ ਜਿਹੜੀ ਆ ਖਾਣ ਵਾਲੀ ਮਾਸ ਦਾ ਟੁਕੜਾ ਜਾਂ ਕੋਈ ਦਾਣਾ ਲਗਾ ਕੇ ਉਸਨੂੰ ਦਰਿਆ ਵਿੱਚ ਪਾ ਕੇ ਉਸ ਕੰਡੇ ਜਾ ਕੇ ਫਸ ਜਾਂਦੀ ਹੈ। ਬਾਸਨ ਰੋਗ ਪਵਰ ਬਿਨਸਾਨੋ, ਭੌਰ ਜਿਹੜਾ ਹੈ, ਭੌਰਾ ਫੁੱਲ ਤੇ ਆ ਕੇ ਮਰਦਾ ਹੈ, ਕਿਉਂਕਿ ਸਮਾਂ ਘੱਟ ਹੈ, ਆਪਾਂ ਉਸਨੂੰ ਡਿਟੇਲ ਨਹੀਂ ਕਰਾਂਗੇ। ਉਸਨੂੰ ਵਾਸ਼ਨਾ ਦਾ ਰੋਗ ਹੈ, ਸਮੈਲ ਦਾ, ਉਹ ਫੁੱਲ ਦੀ ਸਮੈਲ ਲੈਣ ਆਉਂਦਾ ਹੈ, ਉੱਥੇ ਖਤਮ ਹੋ ਜਾਂਦਾ ਹੈ। ਹੇਤ ਰੋਗ ਕਾ ਸਗਲ ਪਸਾਰਾ। ਹੁਣ ਬੇਸਿਕਲੀ ਮੋਹ ਦਾ ਜਿਹੜਾ ਰੋਗ ਹੈ, ਇਹੀ ਇੱਕ ਅਟੈਚਮੈਂਟ ਜਿਹੜੀ ਹੈ, ਸਾਰਾ ਪਸਾਰਾ ਜਿਹੜਾ ਹੈ ਉਹ ਇਸੇ ਰੋਗ ਦੇ ਵਿੱਚ ਹੈ। ਮੈਂ ਰੋਗ ਦੀ ਗੱਲ ਕਰ ਰਿਹਾ ਸੀ ਕਿ ਰੋਗ ਕਿਹੜੇ ਰੋਗ, ਇਹਨਾਂ ਰੋਗਾਂ ਤੋਂ ਜਿਹੜਾ ਹੈ ਨਾਮ ਸਾਨੂੰ ਬਚਾਉਂਦਾ ਹੈ। ਤਿਬਤ ਰੋਗ ਮੈਂ ਬਸੈ ਵਿਕਾਰਾ। ਫਿਰ ਜਿਹੜੇ ਰਜੋ, ਤਮੋ, ਸਤੋ, ਇਹ ਜਿਹੜੇ ਤਿੰਨ ਤਰ ਪ੍ਰਕਾਰ ਦੇ ਜਿਹੜੇ ਚਸਕੇ ਨੇ, ਜਿਹੜੀਆਂ ਆਕਾਂਕਸ਼ਾਵਾਂ ਨੇ, ਜਿਹੜੇ ਗੁਣ ਨੇ, ਇਹਦੇ ਵਿੱਚ ਹੀ ਤੋਂ ਹੀ ਸਾਰੇ ਵਿਕਾਰ ਪੈਦਾ, ਇੱਥੇ ਹੀ ਬਸੇ ਹੋਏ ਨੇ। ਰੋਗੇ ਮਰਤਾ ਰੋਗੇ ਜਨਮੇ ਰੋਗੇ ਫਿਰ ਫਿਰ ਜੋਨੀ ਭਰਨਾ। ਇਨਸਾਨ ਜਿਉਂਦਿਆਂ ਵੀ ਜਨਮ ਮਰਨ ਦੇ ਇਸ ਗੋਲ ਗੇੜ ਦੇ ਵਿੱਚ ਸਿਰਫ ਇਹਨਾਂ ਚਸਕਿਆਂ ਕਰਕੇ, ਜਿਵੇਂ ਕਬੀਰ ਸਾਹਿਬ ਕਹਿੰਦੇ ਆ, ਪਰ ਤਨ ਪਰਤੀ ਨਿੰਦਾ ਪਰ ਅਫਵਾਦ ਨਾ ਛੂਟੇ, ਆਵਾਗਾਉਣ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਮੁਸਲਸਲ ਲਗਾਤਾਰ ਇਨਸਾਨ ਇਹਨਾਂ ਚਸ਼ਕਿਆਂ ਚ ਭਟਕਦਾ ਹੋਇਆ ਪਿੰਨ ਪਿੰਨ ਜੂਨੀਆਂ ਚ ਆਪਣੀ ਸਟ੍ਰੀਮ ਆਫ ਕਾਨਸ਼ੀਅਸਨੈਸ ਦੇ ਵਿੱਚ ਭਟਕਦਾ ਰਹਿੰਦਾ। ਬਿਨ ਸਤਿਗੁਰ ਰੋਗ ਕਤੇ ਨਾ ਪਾਵੇ, ਰੋਗ ਬੰਦ ਰਹਿਣ ਰਤੀ ਨਾ ਪਾਵੇ, ਬਿਨ ਸਤਿਗੁਰ ਰੋਗ ਕਤੇ ਨਾ ਜਾਵੇ। ਸਤਿਗੁਰੂ ਦੀ ਸਲਾਹ ਤੋਂ ਬਿਨਾਂ, ਸਤਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਰੋਗ, ਇਹ ਜਿਹੜੇ ਚਸਕੇ ਨੇ, ਇਹ ਖਤਮ ਨਹੀਂ ਹੁੰਦੇ। ਪਾਰ ਬ੍ਰਹਮ ਜਿਸ ਕੀਨੀ ਦਇਆ, ਜਿਸ ਤੇ ਅਕਾਲ ਪੁਰਖ ਨੇ ਮਿਹਰ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ, ਦਇਆ ਕਰਤੀ, ਬਾਹ ਪਕੜ ਰੋਗੋ ਕੱਢ ਲਿਆ, ਉਸਨੂੰ ਆਪਣੇ ਆਪ ਹੀ ਇਹਨਾਂ ਚਸਕਿਆਂ ਚੋਂ ਬਾਹਰ ਕੱਢ ਦਿੱਤਾ। ਉਂਝ ਆਪਣੇ ਬਸ ਕਿਸੇ ਦੇ ਕੁਛ ਟੂਟੇ ਬੰਧਨ, ਸਾਧ ਸੰਗ ਪਾਇਆ ਕਹੋ ਨਾਨਕ ਗੁਰੂ ਰੋਗ ਮਿਟਾਇਆ। ਸਾਧ ਸੰਗਤ ਦੇ ਵਿੱਚ ਇਸੇ ਕਰਕੇ ਬਾਣੀ ਚ ਕਿਹਾ ਗਿਆ ਨਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਸਾਧ ਸੰਗਤ ਦੇ ਵਿੱਚ ਆ ਕੇ, ਕਿਉਂਕਿ ਸਮਾਂ ਆਪਣੇ ਕੋਲ ਸੀਮਿਤ ਹੋ ਗਿਆ। ਸੋ ਇਸ ਕਰਕੇ ਆਪਾਂ ਜਿਹੜੀ ਅੱਜ ਵਿਚਾਰ ਕਰ ਰਹੇ ਸੀ ਕਿ ਜਿਹੜਾ ਮਨੁੱਖ ਨਾਮ ਦੀ ਬਰਕਤ ਨਾਲ ਹੋਮੇ ਚੋਂ, ਹੋਮੇ ਰੋਗ ਤੋਂ ਮੁਕਤ ਹੁੰਦਾ ਹੈ, ਜੇ ਹੋਮੇ ਰੋਗ ਨੂੰ ਨਾਮ ਠੀਕ ਕਰ ਸਕਦਾ ਹੈ, ਤਾਂ ਡਿਪਰੈਸ਼ਨ ਦਾ ਇਹ ਵੀ ਮਾਨਸਿਕ ਰੋਗ ਹੈ, ਇਸ ਨੂੰ ਵੀ ਨਾਮ ਠੀਕ ਕਰ ਸਕਦਾ। ਆਓ ਅੱਜ ਦੀ ਵਿਚਾਰ ਨੂੰ ਇੱਥੇ ਹੀ ਸੰਕੋਚ ਲੈ।
2: ਗੈਂਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दिया सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखों जी नूं 403-829-5000 या फिर 403-701-4947 ते संपर्क कर सकदे हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: एक बहुत ही वड्डी तादाद दे विच अज सिक्खी दे अंदर गुरमत दी आड़ हेठां, गुरमत दे नाम थल्ले गुरमत तों उल्ट भरम फैलाया जा रहा है ते जिहदे नाल बहुत संगतां दा रुझा जिहड़ा है ओह उस मनमत पासे जा रहा है। हजे कौम नूं समझ नहीं आ रही, पर आउण वाले समें दे विच इहदा नुकसान बहुत कौम नूं झलणा पवेगा। सो एक तुसीं देख ही रहे होवोंगे, पिछले कुछ कु सालां तों बहुत सारे पॉडकास्ट इंटरव्यूआं आ रहियां ने जिन्हां दे उत्ते रूहानी अनुभवां दे दावे कीते जांदे ने कि जी मेरे अंदर डिवाइन अवेकनिंग हो गई है, मैनू नाद सुनाई दे रहा आ, मैनू नाम दे विच चुभी मारन दा मौका मिल गया, मैनू रब दे दर्शन होए, मैं रब नाल गल्लां करदा आ। मतलब खुल्लम खुल्ला आ के चैनलां दे उत्ते इहो जे अनुभवां दे दावे जिहड़े ने उह कीते जांदे ने। अज इन्हां दी गहराई दे विच जावांगे कि असल दे विच इह चीज़ है की, इन्हां दे पिछे कारण की है ते इहनूं किवें असीं समझणा ते किवें इस जाल तों असीं बचणा है। सो वख वख रूहानी अते भगती मार्गां दे अंदर संसार दे विच जिहड़े वखो वखरे धर्म हन, जिहड़े स्पिरिचुअलिटी दी गल करदे ने, भगती दी गल करदे ने, उह कुछ अलौकिक अनुभवां नूं बहुत महत्वपूर्ण मनदे ने। अलौकिक अनुभव जिवें कि वीडियो सुन रहा सी, कई कहिंदे कि मैं तां अपने शरीर दे विचों रात नूं निकल जाना आ। पिछे जे वीडियो आए सी कोई कहिंदे सी मैं तां सूरज तक भी जा आउणा जा आउणी आ। कोई कहिंदे आ हुणे ही मेरे ख्याल हफ्ता कु पहलां इक पॉडकास्ट आया, एक व्यक्ति कहिंदा मैं तां दूजे ग्रह ते जा के एलियन नाल एलियनज़ नाल गल्लबात भी करके आया। सो इन्नियां ये हासोहीणियां गल्लां ने पर लोकी मन रहे ने। ਜਦੋਂ ਤੁਸੀਂ ਵਿਊਸ਼ਿਪ ਦੇਖਦੇ ਆ, ਥੱਲੇ ਕਮੈਂਟਸ ਦੇਖਦੇ ਆ, ਤਾਂ ਲੋਕ ਇਸ ਜਾਲ ਦੇ ਵਿੱਚ ਫਸਦੇ ਜਾ ਰਹੇ ਨੇ, ਤੇ ਫਿਰ ਉਹ ਸੋਚਦੇ ਨੇ ਕਿ ਬਈ ਅਸੀਂ ਵੀ ਉੱਡਣਾ ਚਾਹੁੰਦੇ ਆ, ਅਸੀਂ ਵੀ ਧਰਤੀ ਤੋਂ ਬਾਹਰ ਨਿਕਲ ਕੇ ਹੋਰ ਗ੍ਰਹਿ ਦੇਖਣਾ ਚਾਹੁੰਦੇ ਆ, ਏਲੀਅਨਸ ਨਾਲ ਗੱਲਾਂ ਕਰਨੀਆਂ ਚਾਹੁੰਦੇ ਨੇ, ਕਿਉਂਕਿ ਜੋ ਮਨੁੱਖੀ ਮਨ ਹੈ ਇਹ ਚਾਹੁੰਦਾ ਆ ਕਿ ਮੇਰੇ ਕੋਲੋਂ ਦੂਜੇ ਨਾਲੋਂ ਵੱਧ ਤਾਕਤ ਆ ਜਾਵੇ, ਕੋਈ ਸ਼ਕਤੀ ਆ ਜਾਵੇ, ਕੋਈ ਅਲੌਕਿਕ ਕਰਾਮਾਤ ਮੇਰੇ ਨਾਲ ਵਰਤੇ। ਇਹ ਮਨ ਇਸ ਚੀਜ਼ ਦੀ ਖਿੱਚ ਰੱਖਦਾ ਆ, ਤੇ ਮਨ ਦੀ ਇਸ ਖਿੱਚ ਨੂੰ ਵਰਤਿਆ ਜਾ ਰਿਹਾ ਅੱਜ ਸਿੱਖੀ ਨੂੰ ਢਾਲ ਲਾਉਣ ਵਾਸਤੇ, ਸੰਗਤ ਨੂੰ ਆਪਣੇ ਗੁਲਾਮ ਬਣਾਉਣ ਵਾਸਤੇ। ਅੱਜ ਸਬੂਤਾਂ ਦੇ ਆਧਾਰ ਦੇ ਉੱਤੇ ਤੁਹਾਡੇ ਸਾਹਮਣੇ ਗੱਲ ਪੇਸ਼ ਕਰਾਂਗੇ ਕਿ ਇਹਦੇ ਪਿੱਛੇ ਹਕੀਕਤ ਕੀ ਹੈ। ਇੱਕ ਆਮ ਤੁਸੀਂ ਦੇਖੋਗੇ, ਜਦੋਂ ਤੁਸੀਂ ਧਿਆਨ ਦੇ ਨਾਲ ਸੁਣੋਗੇ ਜਿਹੜੇ ਵੀ ਗੁਰੂ ਬਣੇ ਹੋਏ ਨੇ, ਜਿਹੜੇ ਦਾਅਵੇ ਕਰਦੇ ਨੇ ਕਿ ਅਸੀਂ ਨਾਮ ਜਪਾਉਂਦੇ ਹਾਂ, ਅਸੀਂ ਤੁਹਾਡਾ ਦਸਮ ਦੁਆਰ ਖੋਲ੍ਹਦੇ ਹਾਂ, ਅਸੀਂ ਤੁਹਾਨੂੰ ਰੱਬ ਦੇ ਦਰਸ਼ਨ ਕਰਾਉਂਦੇ ਹਾਂ, ਰੱਬ ਨਾਲ ਗੱਲਬਾਤ ਕਰਾਉਂਦੇ ਹਾਂ, ਉਹ ਵਿੱਚ ਨਾ ਵਿੱਚ ਗੱਲ ਕਰਦੇ ਨੇ ਕਿ ਸਾਡਾ ਜਿਹੜਾ ਮੈਥਡ ਆ ਨਾਮ ਜਪਣ ਦਾ, ਜਿਵੇਂ ਅਸੀਂ ਭਗਤੀ ਕਰਨੀ ਸਿਖਾਉਂਦੇ ਹਾਂ, ਇਹੀ ਅਸਲੀ ਰਾਹ ਆ, ਦੂਜਾ ਜਿਹੜਾ ਰਾਹ ਹੈਗਾ ਭਗਤੀ ਦਾ ਉਹ ਤੁਹਾਨੂੰ ਉੱਥੇ ਤੱਕ ਨਹੀਂ ਲੈ ਕੇ ਜਾਵੇਗਾ। ਸੋ ਪ੍ਰੋਮਿਸ ਕੀਤਾ ਜਾਂਦਾ ਸੰਗਤ ਨੂੰ ਕਿ ਜੇ ਤੁਸੀਂ ਸਾਡੇ ਕੈਂਪਾਂ 'ਚ ਆਓਗੇ, ਸਾਡੀ ਸੰਗਤ ਵਿੱਚ ਰਹੋਗੇ, ਸਾਡੇ ਤੋਂ ਪੁੱਛੋਗੇ, ਤਾਂ ਅਸੀਂ ਤੁਹਾਨੂੰ ਉਹ ਡਿਵਾਈਨ ਸੀਕ੍ਰੇਟ ਦੱਸਾਂਗੇ, ਅਸੀਂ ਤੁਹਾਨੂੰ ਸਪਿਰਿਚੁਅਲੀ ਐਲੀਵੇਟ ਕਰਾਂਗੇ। ਸੋ ਕਿਹੋ ਜਿਹੇ ਦਾਅਵੇ ਕੀਤੇ ਜਾਂਦੇ ਨੇ ਕਿ ਭਾਈ ਤੁਹਾਨੂੰ ਅਨਹਦ ਨਾਦ ਸੁਣਨ ਲਾਵਾਂਗੇ। ਅਨਹਦ ਨਾਦ ਕੀ ਹੈ? ਕਹਿੰਦੇ ਆ ਕਿ ਬਿਨਾਂ ਕਿਸੇ ਕਾਰਨ ਦੇ ਬਾਹਰੋਂ ਆਵਾਜ਼ ਸੁਣਦੀ ਆ। ਕਦੀ ਕਹਿੰਦੇ ਆ ਕਿ ਉਹ ਆਵਾਜ਼ ਰੱਬ ਦੀ ਆਵਾਜ਼ ਆ, ਕਦੀ ਕਹਿੰਦੇ ਉਹ ਆਵਾਜ਼ ਇੱਕ ਆਵਾਜ਼ ਆ ਜਿਹੜੀ ਬ੍ਰਹਿਮੰਡ ਵਿੱਚ ਗੂੰਜ ਰਹੀ ਆ, ਪਰ ਕਦੀ ਕਹਿੰਦੇ ਆ ਕਿ ਉਹ ਪੰਜ ਆਵਾਜ਼ਾਂ ਨੇ, ਕਦੀ ਕਹਿੰਦੇ ਉਹ 6 ਆਵਾਜ਼ਾਂ ਨੇ। ਤੇ ਇੱਕ ਥਾਂ ਤੇ ਮੈਂ ਪਿਛਲੇ ਹਫ਼ਤੇ ਸੁਣ ਰਿਹਾ ਸੀ, ਉਹ ਕਹਿ ਰਹੇ ਨੇ ਜੀ 84 ਤਰ੍ਹਾਂ ਦੀਆਂ ਆਵਾਜ਼ਾਂ ਨੇ, ਉਹ 84 ਤਰ੍ਹਾਂ ਦੀਆਂ ਆਵਾਜ਼ਾਂ ਸੁਣਨ ਲੱਗ ਪੈਂਦੀਆਂ ਨੇ, ਤੇ ਉਹ ਸੰਗੀਤ ਆ 84 ਤਰ੍ਹਾਂ ਦੇ ਰਾਗ ਆ, ਉਹਦੇ ਰਾਗਾਂ ਦੇ ਵਿੱਚ ਤੁਹਾਨੂੰ ਆਵਾਜ਼ਾਂ ਸੁਣਦੀਆਂ ਨੇ। ਹੁਣ ਚਲੋ ਬੰਦਾ ਇੱਕ ਬੈਠਾ ਆ, ਇੱਕ ਰਾਗ ਇੱਕ ਮਿਊਜ਼ਿਕ ਇੱਧਰ ਚੱਲ ਰਿਹਾ ਹੋਵੇ ਸਾਡੇ ਖੱਬੇ ਪਾਸੇ, ਦੂਸਰੇ ਪਾਸੇ ਕੋਈ ਹੋਰ ਆਪਣੀ ਟੇਪ ਲਗਾ ਕੇ ਕੋਈ ਹੋਰ ਰਾਗ ਸ਼ੁਰੂ ਕਰ ਦੇਵੇ, ਤੀਜਾ ਬੰਦਾ ਕੋਈ ਹੋਰ ਰਾਗ ਸ਼ੁਰੂ ਕਰ ਦੇਵੇ ਜਿਹੜੀਆਂ ਵੀ ਇੰਸਟਰੂਮੈਂਟਸ ਨਾਲ ਕਰਨਾ ਆ, ਮੰਨ ਲਓ 4 ਬੰਦੇ ਹੀ ਆਪਣੇ ਰਾਗ ਵਜਾਉਣ ਲੱਗ ਪੈਣ, ਤਾਂ ਤੁਹਾਡੇ ਪੱਲੇ ਕੀ ਪਵੇਗਾ? ਕਿਸੇ ਇੱਕ ਦਾ ਵੀ ਆਨੰਦ ਨਹੀਂ ਤੁਸੀਂ ਲੈ ਸਕੋਗੇ। ਪਰ ਹੈਰਾਨੀ ਦੀ ਗੱਲ ਆ, ਕਹਿੰਦੇ 84 ਰਾਗ ਵੱਜਣ ਲੱਗ ਪੈਂਦੇ ਨੇ, ਇਹ ਤਾਂ ਬੰਦੇ ਨੂੰ ਪਾਗਲ ਕਰਨ ਵਾਲੀ ਗੱਲ ਹੀ ਹੋਵੇਗੀ ਨਾ। ਪਰ ਸੰਗਤ ਸੁਣ ਰਹੀ ਹੈ, ਸੰਗਤ ਵਾਹਿਗੁਰੂ ਵਾਹਿਗੁਰੂ ਕਰ ਰਹੀ ਹੈ, ਸੰਗਤ ਕਹਿ ਰਹੀ ਹੈ ਸਾਨੂੰ ਵੀ ਦੱਸੋ ਜੀ, ਅਸੀਂ ਵੀ ਸੁਣਨੇ ਆ। ਇਹ ਬ੍ਰੇਨ ਵਾਸ਼ਿੰਗ ਸੰਗਤ ਦੀ ਕਿਵੇਂ ਕੀਤੀ ਜਾਂਦੀ ਆ? ਇਹ ਬੜੇ ਇੱਕ ਯੋਜਨਾਬੱਧ ਤਰੀਕੇ ਨਾਲ ਕੀਤੀ ਜਾਂਦੀ ਆ, ਉਹਦੇ ਰਹੱਸ ਵੀ ਅੱਜ ਆਪਾਂ ਖੋਲਾਂਗੇ। ਫਿਰ ਟਾਈਮ ਟਰੈਵਲ ਦੇ ਦਾਅਵੇ ਕੀਤੇ ਜਾਂਦੇ ਆ ਕਿ ਤੁਸੀਂ ਟਾਈਮ ਟਰੈਵਲ ਵੀ ਕਰ ਸਕਦੇ ਹੋ, ਤੁਸੀਂ ਬੈਕ ਇਨ ਟਾਈਮ ਵੀ ਜਾ ਸਕਦੇ ਹੋ। ਸਿਮਰਨਜੀਤ ਸਿੰਘ ਟੋਹਾਣੇ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅੱਜ ਤਾਂ ਸਿੱਧਾ ਹੀ ਆਪਾਂ ਉਹਦੇ ਸੰਬੰਧ ਵਿੱਚ ਗੱਲ ਕਰ ਰਹੇ ਹਾਂ, ਜਾਂ ਹੋਰ ਉਸ ਤੋਂ ਪ੍ਰੇਰਣਾ ਲੈ ਕੇ, ਜਾਂ ਇਹੋ ਜਿਹੇ ਹੁਣ ਹੋਰ ਵੀ ਗੁਰੂ ਉੱਭਰ ਰਹੇ ਨੇ, ਉਹ ਖੁਦ ਵੀ ਦਾਅਵੇ ਕਰਦਾ ਆ ਕਿ ਮੈਂ ਟਾਈਮ ਟਰੈਵਲ ਕਰਕੇ ਮੈਂ ਪਿੱਛੇ ਆਪਣੀਆਂ ਜੂਨਾਂ ਵੀ ਦੇਖ ਆਇਆ ਆ, ਮੈਂ ਪਿੱਛੇ ਸਭ ਕੁਝ ਕਰ ਆਇਆ, ਮੈਨੂੰ ਪਤਾ ਮੈਂ ਕਿੱਥੇ ਕਿੱਥੇ 84 ਲੱਖ ਕਿਹੜੀ ਕਿਹੜੀ ਜੂਨ 'ਚ ਸੀਗਾ, ਮੈਂ ਕਿੱਥੋਂ ਆਇਆ ਕੀ ਆਇਆ। ਤੇ ਇੱਕ ਹੋਰ ਦਾਅਵਾ ਕੀਤਾ ਜਾਂਦਾ ਕਿ ਜਦੋਂ ਤੁਸੀਂ ਸਾਡੇ ਤਰੀਕੇ ਨਾਲ ਨਾਮ ਜਪੋਗੇ ਤੁਹਾਨੂੰ ਅੰਮ੍ਰਿਤ ਰਸ ਮਿਲੇਗਾ। ਗੁਰਬਾਣੀ ਦੇ ਵਿੱਚੋਂ ਅੰਮ੍ਰਿਤ ਦੀ ਡੈਫੀਨੇਸ਼ਨ ਗੁਰਮਤ ਅਨੁਸਾਰ ਨਹੀਂ, ਯੋਗੀਆਂ ਦੀ ਮਤ ਅਨੁਸਾਰ ਸੰਗਤਾਂ ਨੂੰ ਦ੍ਰਿੜ ਕਰਵਾਈ ਜਾ ਰਹੀ ਹੈ। ਉਹ ਅੰਮ੍ਰਿਤ ਕਿਹੜਾ ਤੁਹਾਨੂੰ ਦਿਵਾਉਣਾ ਚਾਹ ਰਹੇ ਨੇ? ਕਹਿੰਦੇ ਨੇ ਜੀਭ ਦੇ ਪਿਛਲੇ ਹਿੱਸੇ ਤੇ ਇੱਕ ਮਿੱਠੇ ਮਿੱਠੇ ਰਸ ਦਾ ਅਹਿਸਾਸ ਜਿਹੜਾ ਹੁੰਦਾ ਆ, ਇੱਕ ਅੰਮ੍ਰਿਤ ਕਹਿੰਦੇ ਤੁਹਾਡੇ ਅੰਦਰ ਹੀ ਆ, ਪਰ ਉਹ ਚੋਂਦਾ ਤੁਹਾਡੀ ਜੀਭ ਦੇ ਪਿੱਛੇ ਆ। ਜਦੋਂ ਉਹ ਚੋਣ ਲੱਗ ਪਿਆ, ਤੁਹਾਨੂੰ ਮਿੱਠਾ ਮਿੱਠਾ ਜੀਭ ਨੂੰ ਸਵਾਦ ਆਉਣ ਲੱਗ ਪੈਣਾ, ਤੇ ਤੁਸੀਂ ਅੰਮ੍ਰਿਤ ਪੀ ਰਹੇ ਹੋ। ਤੇ ਗੁਰਬਾਣੀ ਦੇ ਵਿੱਚੋਂ ਪੰਗਤੀਆਂ ਨੂੰ ਮੈਨੀਪੂਲੇਟ ਕਰਕੇ ਸੰਗਤ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਗੁਰਬਾਣੀ ਇਸੇ ਅੰਮ੍ਰਿਤ ਦੀ ਗੱਲ ਕਰ ਰਹੀ ਆ। ਇਹ ਜਿਹੜਾ ਅੰਮ੍ਰਿਤ ਆ, ਇਹ ਯੋਗੀਆਂ ਦਾ ਅੰਮ੍ਰਿਤ ਆ, ਯੋਗੀ ਨੂੰ ਅੰਮ੍ਰਿਤ ਮੰਨਦੇ ਸੀਗੇ, ਤੇ ਉਹ ਸੱਚਮੁੱਚ ਕੁਝ ਚੋਂਦਾ ਵੀ ਸੀ ਤੇ ਪੀਂਦੇ ਵੀ ਸੀ ਤੇ ਮਿੱਠਾ ਵੀ ਲੱਗਦਾ ਸੀ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਦੂਸਰੇ ਦਾਅਵੇ ਕੀਤੇ ਜਾਂਦੇ ਨੇ ਜੋਤ ਦੇ ਕੇ ਤੁਹਾਨੂੰ ਅਸੀਂ ਰੱਬ ਦੀ ਜੋਤ ਤੇ ਦਰਸ਼ਨ ਕਰਾਵਾਂਗੇ, ਫਿਰ ਉਹਦਾ ਆਕਾਰ ਵੀ ਦੱਸਿਆ ਜਾਂਦਾ ਆ, ਤੁਹਾਡੇ ਅੰਦਰ ਪ੍ਰਕਾਸ਼ ਹੋਵੇਗਾ। ਸੋ ਇਸ ਤਰੀਕੇ ਦੇ ਨਾਲ ਜੋ ਦਾਅਵੇ ਹਨ ਉਹ ਕੀਤੇ ਜਾਂਦੇ ਨੇ ਕਿ ਤੁਹਾਡੇ ਅੰਦਰ ਇਹ ਜਿਹੜੇ ਸੁਪਰ ਨੈਸ਼ਨਲ ਨੈਚੁਰਲ ਵੈਲੀਡੇਸ਼ਨਸ ਆ, ਇਹ ਸਪਿਰਚੁਅਲ ਅਟੇਨਮੈਂਟ ਦੇ ਆ ਸਟੇਜਸ ਨੇ, ਤੇ ਜਦੋਂ ਤੁਸੀਂ ਸਾਡੇ ਤੋਂ ਪੁੱਛ ਕੇ ਕਾਰ ਕਰੋਗੇ ਤਾਂ ਤੁਸੀਂ ਉਹ ਇੱਕ ਇੱਕ ਸਟੇਜ ਨੂੰ ਪਾਰ ਕਰਦੇ ਹੋਏ ਉੱਪਰ ਪਹੁੰਚ ਜਾਵੋਗੇ। ਅੱਜ ਆਪਾਂ ਵਿਚਾਰਾਂਗੇ ਕਿ ਸੱਚੀ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ, ਕੀ ਉਹ ਡਿਵਾਈਨ ਅਵੇਕਨਿੰਗ ਹੈਗੀ ਆ, ਕੀ ਉਹ ਸਪਿਰਚੁਅਲ ਐਕਸਪੀਰੀਅੰਸਿਸ ਨੇ, ਜਾਂ ਕੋਈ ਬਾਇਓਲੋਜੀ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ ਕੋਈ ਹਰਕਤ ਹੋ ਰਹੀ ਆ ਜਿਹੜਾ ਤੁਹਾਨੂੰ ਇੱਕ ਐਸਾ ਐਕਸਪੀਰੀਅੰਸ ਦੇ ਰਹੀ ਹੈ। ਸਭ ਤੋਂ ਪਹਿਲਾਂ ਆਪਾਂ ਅੱਜ ਗੱਲ ਕਰਦੇ ਹਾਂ ਜਿਹੜੇ ਕਹਿੰਦੇ ਕਿ ਪੰਜ ਸ਼ਬਦ ਸੁਣਦੇ ਨੇ, 84 ਰਾਗ ਸੁਣਦੇ ਨੇ ਤੁਹਾਨੂੰ, ਜਾਂ ਹੋਰ ਤਰ੍ਹਾਂ ਤਰ੍ਹਾਂ ਦਾ ਮਿਊਜ਼ਿਕ ਸੁਣਦਾ ਆ। ਸਟੱਡੀਜ਼ ਟਰੈਕਿੰਗ ਸੈਂਸਰੀ ਐਕਸਪੀਰੀਅੰਸਿਸ ਇਨ ਜਨਰਲ ਹੈਲਥੀ ਪਾਪੂਲੇਸ਼ਨ ਸ਼ੋਅ ਦੈਟ 5 ਟੂ 15% ਪੀਪਲ ਐਕਸਪੀਰੀਅੰਸ ਇਟ। ਜੋ ਵਿਗਿਆਨ ਨੇ ਖੋਜ ਕੀਤੀ ਆ, ਜੋ ਡੇਟਾ ਇਕੱਠਾ ਕੀਤਾ ਆ ਉਹ ਇਹ ਦੱਸਦਾ ਹੈ ਕਿ ਦੁਨੀਆ ਦੇ ਵਿੱਚ 5 ਤੋਂ ਲੈ ਕੇ 15% ਇਨਸਾਨਾਂ ਨੂੰ ਮਿਊਜ਼ਿਕ ਸੁਣਦਾ ਆ, ਰਾਗ ਸੁਣਦੇ ਨੇ, ਬੀਟਸ ਸੁਣਦੇ ਨੇ, ਆਵਾਜ਼ਾਂ ਸੁਣਦੀਆਂ ਨੇ, 5 ਤੋਂ 15% ਜੇ ਐਵਰੇਜ ਕੱਢਣੀ ਹੋਵੇ ਤੇ ਹਰ 10 ਬੰਦਿਆਂ ਚੋਂ 1 ਬੰਦੇ ਨੂੰ ਕੋਈ ਨਾ ਕੋਈ ਮਿਊਜ਼ਿਕ ਕੰਨਾਂ ਵਿੱਚ ਸੁਣਦਾ ਆ। ਇਹ ਕੇਵਲ ਸਿੱਖਾਂ ਵਾਸਤੇ ਨਹੀਂ ਜਾਂ ਜਿਹੜੇ ਇਹਨਾਂ ਦੇ ਦੱਸੇ ਮੁਤਾਬਕ ਭਗਤੀ ਕਰਦੇ ਉਹ ਨਹੀਂ, ਦੁਨੀਆ ਦੇ ਹਰੇਕ ਕੋਨੇ ਦੇ ਉੱਤੇ ਗੋਰੇ ਹੋਣ, ਜਪਾਨੀ ਹੋਣ, ਕਾਲੇ ਹੋਣ, ਚੀਨੇ ਹੋਣ, ਇਹ ਕਿਉਂ ਸੁਣਦਾ? ਹੁਣ ਕੀ ਸਾਰਿਆਂ ਦਾ ਨਾਮ ਖੁੱਲ੍ਹ ਗਿਆ ਕਿ ਸਾਰਿਆਂ ਨੂੰ ਨਾਮ ਸੁਣਾਈ ਦੇ ਰਿਹਾ ਆ? ਫਿਰ ਉਹ ਤਾਂ ਜਪਦੇ ਨਹੀਂ ਜਿਵੇਂ ਇਹ ਕਹਿ ਰਹੇ ਨੇ। ਅਤੇ ਮੈਂ ਚਾਹੁੰਦਾ ਸੀ ਜਿਵੇਂ ਵੀਡੀਓਜ਼ ਤੁਹਾਨੂੰ ਦਿਖਾਵਾਂ ਗੋਰਿਆਂ ਦੀਆਂ, ਚੀਨਿਆਂ ਦੀਆਂ, ਯੂਟਿਊਬ ਦੇ ਉੱਤੇ ਤੁਸੀਂ ਸਰਚ ਕਰਕੇ ਵੇਖਿਓ, ਲੋਕ ਆਪਣੀਆਂ ਵੀਡੀਓਜ਼ ਪਾਉਂਦੇ ਨੇ, ਕਹਿੰਦੇ ਨੇ ਮੈਨੂੰ ਆਹ ਮਿਊਜ਼ਿਕ ਸੁਣਦਾ ਆ, ਮੈਨੂੰ ਆਹ ਸੁਣਦਾ ਆ, ਆਸੇ ਪਾਸੇ ਕੋਈ ਵਜਾ ਵੀ ਨਹੀਂ ਰਿਹਾ ਹੁੰਦਾ ਪਰ ਮੈਨੂੰ ਸੁਣੀ ਜਾ ਰਿਹਾ, ਮੈਂ ਹੁਣ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੁਣ ਵੀ ਮੈਨੂੰ ਸੁਣਾਈ ਦੇ ਰਿਹਾ ਆ। ਉਹ ਕੀ ਚੀਜ਼ ਆ, ਕਾਹਤੋਂ ਸੁਣਾਈ ਦੇ ਰਹੀ ਆ ਇੰਨੇ ਲੋਕਾਂ ਨੂੰ? ਇਹਦੇ ਬਾਰੇ ਅੱਜ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ। ਜਿਹੜੀਆਂ ਮਿਊਜ਼ੀਕਲ ਹੈਲੂਸੀਨੇਸ਼ਨਸ ਨੇ, ਜਦੋਂ ਇੱਕ ਹੋਸਪਿਟਲ ਦੇ ਵਿੱਚ ਸਟੱਡੀ ਕੀਤੀ ਕਿ ਜਿੰਨੇ ਵੀ ਬੰਦੇ ਹੋਸਪਿਟਲ ਦੇ ਵਿੱਚ ਇਸ ਚੀਜ਼ ਨਾਲ ਸੰਬੰਧ ਐਡਮਿਟ ਹੋਏ ਨੇ, ਉਹਨਾਂ ਦੇ ਵਿੱਚੋਂ 0.16% ਜਿਹੜੇ ਸੀਗੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਮਿਊਜ਼ਿਕ ਇੰਸਟਰੂਮੈਂਟ, ਮਿਊਜ਼ਿਕ ਜਾਂ ਕੋਈ ਕੋਈ ਗੀਤ ਗਾ ਰਿਹਾ, ਕੋਈ ਕੁਛ ਕਰ ਰਿਹਾ, ਸੁਣਾਈ ਦੇ ਰਿਹਾ ਸੀ। ਭਾਵੇਂ ਡਾਕਟਰ ਦੇ ਸਾਹਮਣੇ ਬੈਠੇ ਆ, ਉੱਥੇ ਕੋਈ ਮਿਊਜ਼ਿਕ ਨਹੀਂ ਚੱਲ ਰਿਹਾ ਪਰ ਉਹਨਾਂ ਨੂੰ ਸੁਣ ਰਿਹਾ ਆ, ਅਤੇ ਉਹਨਾਂ ਨੂੰ ਰਿਐਲਿਟੀ 'ਚ ਸੁਣ ਰਿਹਾ, ਹਕੀਕਤ 'ਚ ਸੁਣ ਰਿਹਾ, ਉਹ ਕਹਿੰਦੇ ਸੁਣ ਰਿਹਾ ਆ, ਇਸ ਵੇਲੇ ਆਹ ਸਾਜ਼ ਵੱਜ ਰਿਹਾ, ਇਸ ਵੇਲੇ ਆਹ ਸਾਜ਼ ਵੱਜ ਰਿਹਾ। ਅਤੇ ਜਿਹੜਾ ਅੰਕੜਾ ਕਿ 3.6% ਇਨ ਇੰਡੀਵਿਜੁਅਲਸ ਵਿਦ ਈਵਨ ਮਾਈਲਡ ਅਨਨੋਟਿਸਬਲ ਹੀਅਰਿੰਗ ਸਟ੍ਰੇਨ ਔਰ ਸੈਂਸਰੀ ਡੈਪਰਵੇਸ਼ਨ, ਇੱਕ ਉਹਨਾਂ ਨੇ ਕੰਕਲੂਡ ਕੀਤਾ ਸੀ ਕਿ ਸਾਰਿਆਂ ਨੂੰ ਜਿਹਨਾਂ ਨੂੰ ਇਹ ਮਿਊਜ਼ਿਕ ਸੁਣਦਾ ਆ, ਜਿਹੜੇ ਉੱਥੇ ਹੋਸਪਿਟਲ 'ਚ ਐਡਮਿਟ ਹੁੰਦੇ ਆ, ਬਾਕੀਆਂ ਦਾ ਅੰਕੜਾ ਨਹੀਂ ਹੈਗਾ ਜਿਹਨਾਂ ਦੇ ਰੈਕਡ ਵਿੱਚ ਆਏ ਆ, 10.6% ਜਿਹੜੇ ਹੈਗੇ ਨੇ ਉਹਨਾਂ ਦੇ ਬੇਸਿਕਲੀ ਕੰਨ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਸੀਗੀ, ਸੈਂਸਰੀ ਡੈਪਰਵੇਸ਼ਨ ਦੀ, ਹੀਅਰਿੰਗ ਸਟ੍ਰੇਨ ਦੀ, ਉਹਦਾ ਕਰਕੇ ਵੀ ਹੁੰਦਾ। ਹੁਣ ਆਪਾਂ ਦੇਖਣਾ ਕਿ ਮਿਊਜ਼ਿਕ ਸੁਣਦਾ ਕਾਹਤੋਂ ਆ, ਤੁਸੀਂ ਯੂਟਿਊਬ 'ਤੇ ਕਰ ਲਿਓ ਮਿਊਜ਼ੀਕਲ ਹਲੂਸੀਨੇਸ਼ਨਸ, ਇਹ ਦੋ ਅੱਖਰ ਟਾਈਪ ਕਰ ਦਿਓ, ਬੇਅੰਤ ਵੀਡੀਓਜ਼ ਮਿਲ ਜਾਣਗੀਆਂ, ਬੇਅੰਤ ਲੋਕ ਆਪਣੀਆਂ ਗੱਲਾਂ ਤੁਹਾਨੂੰ ਦੱਸਦੇ ਆ, ਉਹ ਸੁਣ ਜਾਣਗੀਆਂ ਦੁਨੀਆ ਦੇ ਹਰ ਕੋਨੇ ਤੋਂ ਕਿ ਮੈਨੂੰ ਵੀ ਮਿਊਜ਼ਿਕ ਸੁਣਦਾ ਆ। ਸੋ ਇਹ ਕੇਵਲ ਸਿੱਖਾਂ ਦੇ ਵਿੱਚ ਨਹੀਂ ਹੈਗਾ। ਹੁਣ ਗੱਲ ਆ ਕਿ ਮਿਊਜ਼ਿਕ ਸੁਣਦਾ ਕਾਹਤੋਂ ਆ ਅਤੇ ਸੁਣਦਾ ਕਿਵੇਂ ਆ, ਹਾਲਾਂਕਿ ਬਾਹਰ ਕੋਈ ਮਿਊਜ਼ਿਕ ਚੱਲ ਨਹੀਂ ਰਿਹਾ। ਜਿਹੜੀ ਸਾਇੰਸ ਆ, ਮਨੋਵਿਗਿਆਨ ਆ, ਨਿਊਰੋ ਸਾਇੰਸ ਆ, ਸਾਈਕੋਲੋਜੀ ਆ, ਫਿਜ਼ੀਓਲੋਜੀ ਆ, ਤੁਹਾਡੇ ਸਾਡੇ ਸਰੀਰ ਦਾ ਜਿਹੜਾ ਵਿਗਿਆਨ ਆ, ਉਹ ਇਹ ਗੱਲ ਦੱਸਦਾ ਆ ਕਿ ਜਦੋਂ ਸਾਡਾ ਦਿਮਾਗ ਸਾਇਲੈਂਸ ਨੂੰ ਆਪਣੇ ਆਲੇ ਦੁਆਲੇ ਦੇਖਣ ਲੱਗ ਪੈਂਦਾ, ਸਾਇਲੈਂਸ ਕੀ ਹੁੰਦੀ ਆ, ਜਦੋਂ ਅਸੀਂ ਸ਼ਾਂਤ ਬੈਠਦੇ ਹਾਂ ਕਿਸੇ ਕਮਰੇ ਦੇ ਵਿੱਚ ਜਾਂ ਕਿਸੇ ਇੱਕ ਚੀਜ਼ 'ਤੇ ਫੋਕਸ ਕਰ ਲੈਂਦੇ ਹਾਂ, ਜਿਹੜਾ ਦਿਮਾਗ ਆ ਇਹ ਬਣਾਇਆ ਹੀ ਰੱਬ ਨੇ ਇਸ ਕਰਕੇ ਆ ਕਿਉਂਕਿ ਹਰ ਵੇਲੇ ਇਹ ਚੱਲਦਾ ਰਹੇ, ਐਕਟਿਵ ਰਹੇ, ਇਹਨੇ ਕੁਝ ਨਾ ਕੁਝ ਸੋਚੀ ਜਾਣਾ, ਕੁਝ ਨਾ ਕੁਝ ਕਰੀ ਜਾਣਾ, ਕੁਝ ਨਾ ਕੁਝ ਦੇਖੀ ਜਾਣਾ, ਕੁਝ ਨਾ ਕੁਝ ਬੋਲੀ ਜਾਣਾ। ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਜਦੋਂ ਸਾਈਕੋਲੋਜੀ ਪੜ੍ਹਦੇ ਹਾਂ ਉਹ ਕਹਿੰਦੇ ਕਿ ਤੁਹਾਡੇ ਦਿਮਾਗ ਦੇ ਵਿੱਚ ਹਰ ਰੋਜ਼ 60,000 ਤੋਂ 80,000 ਥੋਟਸ ਚੱਲਦੇ ਰਹਿੰਦੇ ਆ, ਤੁਸੀਂ ਕੁਛ ਨਾ ਕੁਛ ਸੋਚਦੇ ਹੀ ਰਹਿੰਦੇ ਹੋ, ਸਬਕੌਂਸ਼ੀਅਸ ਲੈਵਲ ਦੇ ਉੱਤੇ ਤੁਸੀਂ ਇਹ ਚੀਜ਼ਾਂ ਸੋਚਦੇ ਰਹਿੰਦੇ ਹੋ, ਕੌਂਸ਼ੀਅਸਲੀ ਆਪਾਂ ਨੂੰ ਪਤਾ ਨਹੀਂ ਲੱਗਦਾ ਪਰ ਫਿਰ ਵੀ ਬੈਕਗਰਾਊਂਡ ਦੇ ਉੱਤੇ ਦਿਮਾਗ ਹਰਕਤ ਕਰਦਾ ਹੀ ਰਹਿੰਦਾ ਕਿਉਂਕਿ ਦਿਮਾਗ ਟਿੱਕੇ ਨਹੀਂ ਬਹਿ ਸਕਦਾ, ਇਹ ਬਣਾਇਆ ਹੀ ਇਸ ਕਰਕੇ ਆ, ਇਹ ਇਹਦਾ ਮੁੱਢਲਾ ਕੰਮ ਆ। ਇਸ ਤੋਂ ਬਿਨਾਂ ਜੇ ਤੁਸੀਂ ਉਹਦੀ ਜਿਹੜੀ ਚੀਜ਼ ਜਿਸ ਵਾਸਤੇ ਉਹਨੂੰ ਬਣਾਇਆ ਆ ਉਸ ਚੀਜ਼ ਤੋਂ ਉਹਨੂੰ ਰੋਕੋਗੇ ਜਾਂ ਉਹ ਚੀਜ਼ ਉਹਨੂੰ ਨਹੀਂ ਮਿਲੇਗੀ ਤਾਂ ਉਹ ਆਪਣੇ ਆਪ ਫਿਰ ਉਹ ਜਿਹੜਾ ਵੋਇਡ ਆ ਉਹਨੂੰ ਫਿਲ ਕਰਨ ਦੀ ਕੋਸ਼ਿਸ਼ ਕਰਦਾ ਆ। ਜਿਹੜੀਆਂ ਸਲਾਈਡਸ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀ ਵੀ ਆਪਾਂ ਗੱਲ ਕਰ ਰਹੇ ਹਾਂ, ਨਾਲ ਥੱਲੇ ਮੈਂ ਸੋਰਸ ਵੀ ਦਿੱਤੀ ਆ ਕਿ ਜਿਹੜੇ ਅੰਕੜੇ ਆਪਾਂ ਲਏ ਆ, ਕਿਹੜੀ ਸਟੱਡੀ ਹੋਈ ਆ, ਕਿਹੜੇ ਸਾਲ ਹੋਈ ਆ, ਕਿੱਥੇ ਪਬਲਿਸ਼ ਹੋਈ ਆ, ਕਿਹੜੀ ਜਰਨਲ ਦੇ ਵਿੱਚ ਪਬਲਿਸ਼ ਹੋਈ ਆ। ਸੋ ਜਿਹੜੀ ਇੱਕ ਸਟੱਡੀ ਹੋਈ ਸੀ 2017 ਦੇ ਵਿੱਚ 24 ਮਈ ਨੂੰ ਪਬਲਿਸ਼ ਹੋਈ ਆ ਬ੍ਰਾਊਨ ਯੂਨੀਵਰਸਿਟੀ ਵੱਲੋਂ ਮੈਡੀਕਲ ਜਰਨਲ PLS-01 ਦੇ ਵਿੱਚ, ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਕਾਫੀ ਇਨਸਾਨਾਂ ਨੂੰ ਕਈ ਸਾਲਾਂ ਤੱਕ ਟਰੈਕ ਕੀਤਾ ਜਿਹੜੇ ਪਰਫੈਕਟਲੀ ਹੈਲਥੀ ਸੀਗੇ ਪਰ ਮੈਡੀਟੇਸ਼ਨ ਕਰਦੇ ਸੀਗੇ, ਜਿਵੇਂ ਧਿਆਨ ਲਵਾਉਂਦੇ ਆ ਇਸ ਤਰੀਕੇ ਨਾਲ ਧਿਆਨ ਲਾਉਂਦੇ ਸੀਗੇ ਕਿਸੇ ਗੁਰੂ ਦੇ ਪਿੱਛੇ ਲੱਗ ਕੇ। ਉਹਨਾਂ ਨੇ ਕੰਕਲੂਜਨ ਕੀ ਕੱਢਿਆ ਕਿ ਜਿਹੜੇ ਬੰਦੇ ਇਸ ਤਰ੍ਹਾਂ ਇਹਨਾਂ ਗੁਰੂਆਂ ਦੇ ਪਿੱਛੇ ਲੱਗ ਕੇ ਇਸ ਤਰੀਕੇ ਦੇ ਨਾਲ ਧਿਆਨ ਲਾਉਂਦੇ ਨੇ, ਜਪਦੇ ਨੇ, ਮੰਤਰ ਜਪਦੇ ਨੇ ਜਾਂ ਕੁਛ ਕਰਦੇ ਨੇ, 59 ਸਾਈਡ ਇਫੈਕਟਸ ਉਹਨਾਂ ਨੂੰ ਦੇਖਣ ਨੂੰ ਮਿਲੇ ਨੇ। ਸਾਈਡ ਇਫੈਕਟਸ ਕੀ ਹੁੰਦਾ ਹੈ? ਨੈਗੇਟਿਵ ਇਫੈਕਟਸ, ਭਾਵੇਂ ਉਹ ਬੰਦੇ ਨੂੰ ਨੈਗੇਟਿਵ ਨਾ ਲੱਗਣ ਪਰ ਜਿਹੜੇ ਇੱਕ ਸਾਈਡ ਇਫੈਕਟ ਹੁੰਦੇ ਆ ਇਹਨਾਂ ਚੀਜ਼ਾਂ ਦੇ, 59 ਵੱਖੋ ਵੱਖਰੇ ਉਹਨਾਂ ਨੇ ਲਿਸਟ ਕੀਤੇ ਆ, ਤੁਸੀਂ ਇਸ ਰਿਪੋਰਟ ਦੇ ਵਿੱਚੋਂ ਪੜ੍ਹ ਸਕਦੇ ਹੋ, ਆਪਾਂ ਡਿਟੇਲ 'ਚ ਨਹੀਂ ਜਾਣਾ। ਉਹਨਾਂ ਨੇ ਰਿਪੋਰਟ ਵਿੱਚ ਇਹ ਵੀ ਦੱਸਿਆ ਕਿ ਜਦੋਂ ਇੰਟੈਂਸਲੀ ਇਸ ਤਰੀਕੇ ਦੇ ਨਾਲ ਤੁਸੀਂ ਧਿਆਨ ਲਾਉਂਦੇ ਹੋ, ਜਪ ਕਰਦੇ ਹੋ ਜਿਵੇਂ ਸਿਖਾਇਆ ਜਾਂਦਾ ਤੁਹਾਨੂੰ ਡੇਰਿਆਂ ਦੇ ਵਿੱਚ ਜਾਂ ਕੈਂਪਾਂ ਦੇ ਵਿੱਚ, ਇਹਨਾਂ ਲੋਕਾਂ ਦੇ ਅੰਦਰ ਜਿਹੜੀ ਉਹ ਮੈਡੀਟੇਸ਼ਨ ਆ ਜਿਸ ਉਹ ਤਰੀਕੇ ਦੇ ਨਾਲ ਕੀਤਾ ਜਾਂਦਾ ਆ, ਡਾਇਰੈਕਟਲੀ ਵਿਵਿਡ ਆਡੀਟਰੀ ਹੈਲੂਸੀਨੇਸ਼ਨਸ ਪੈਦਾ ਹੁੰਦੀਆਂ ਨੇ। ਹੈਲੂਸੀਨੇਸ਼ਨਸ ਕੀ ਹੁੰਦੀਆਂ ਨੇ? ਕਿ ਤੁਹਾਨੂੰ ਚੀਜ਼ਾਂ ਸੁਣ ਰਹੀਆਂ ਨੇ, ਤੁਹਾਨੂੰ ਚੀਜ਼ਾਂ ਦਿਸ ਰਹੀਆਂ ਨੇ, ਤੁਸੀਂ ਉਹ ਚੀਜ਼ ਫੀਲ ਕਰ ਰਹੇ ਹੋ ਜੀ ਰਿਐਲਿਟੀ ਦੇ ਵਿੱਚ ਹੁੰਦੀ ਨਹੀਂ। ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੇ ਲਿਖੀਆਂ? ਕਹਿੰਦੇ ਫੈਂਟਮ ਮਿਊਜ਼ਿਕ, ਆਵਾਜ਼ਾਂ ਸੁਣਨੀਆਂ, ਜਾਪ ਸੁਣੀ ਜਾਣੇ ਜਾਂ ਕੋਈ ਉੱਧਰੋਂ ਹਮਿੰਗ ਕਰ ਰਿਹਾ ਆ, ਕੋਈ ਗੀਤ ਗਾ ਰਿਹਾ, ਕੋਈ ਸੰਗੀਤ ਕਰ ਰਿਹਾ, ਉਹਨਾਂ ਨੂੰ ਸੁਣੀ ਜਾ ਰਿਹਾ। ਸੋ ਇਹ ਸਾਰਿਆਂ ਲੋਕਾਂ ਨੂੰ ਐਕਸਪੀਰੀਅੰਸ ਹੋਇਆ ਸੀਗਾ, ਮੈਜੋਰਿਟੀ ਕਾਫੀ ਇਹਨਾਂ ਦੇ ਵਿੱਚੋਂ। ਸੋ ਇਹਦੇ ਪਿੱਛੇ ਕਾਰਨ ਕੀ ਆ ਕਿ ਜਦੋਂ ਇੱਕ ਇਨਸਾਨ ਸਾਇਲੈਂਸ ਦੇ ਵਿੱਚ ਬੈਠਦਾ ਆ ਤੇ ਕੋਸ਼ਿਸ਼ ਕਰਦਾ ਆ, ਫੋਰਸ ਕਰਦਾ ਕਿ ਬਾਹਰੋਂ ਕੋਈ ਵੀ ਆਵਾਜ਼ ਅੰਦਰ ਨਾ ਆਵੇ, ਤੇ ਅੰਦਰ ਵੀ ਚੱਲ ਰਹੀ ਆ ਜਿਹੜਾ ਦਿਮਾਗ ਦਾ ਸਿਸਟਮ ਆ ਉਹਨੂੰ ਰੋਕ ਕੇ ਇੱਕ ਮੰਤਰ ਤੇ ਜਾਂ ਇੱਕ ਚੀਜ਼ ਤੇ, ਇੱਕ ਲਾਈਟ ਤੇ, ਕਿਸੇ ਇੱਕ ਬਿੰਦੂ ਤੇ ਧਿਆਨ ਟਿਕਾਉਣ ਦੀ ਕੋਸ਼ਿਸ਼ ਕਰਦਾ ਆ, ਤਾਂ ਉਹ ਦਿਮਾਗ ਦੇ ਕੁਦਰਤੀ ਸੁਭਾਅ ਤੋਂ ਉਲਟ ਜਾਣ ਦੀ ਕੋਸ਼ਿਸ਼ ਕਰ ਰਿਹਾ ਆ। ਕਿਉਂਕਿ ਦਿਮਾਗ ਦਾ ਸੁਭਾਅ ਹੈਗਾ, ਉਹਨੇ ਦੇਖਣਾ ਆ, ਉਹਨੂੰ ਸੈਂਸਰੀ ਇਨਫੋਰਮੇਸ਼ਨ ਚਾਹੀਦੀ ਆ, ਆਡੀਟੋਰੀ ਵੀ ਚਾਹੀਦੀ ਆ, ਵਿਜੁਅਲ ਵੀ ਚਾਹੀਦੀ ਆ, ਟੈਕਟਾਈਲ ਵੀ ਚਾਹੀਦੀ ਆ, ਕਿਉਂਕਿ ਇਹ ਸਾਰੀ ਇਨਫੋਰਮੇਸ਼ਨ ਪ੍ਰੋਸੈਸ ਕਰਨ ਵਾਸਤੇ ਦਿਮਾਗ ਬਣਿਆ। ਜਦੋਂ ਨਹੀਂ ਮਿਲਦੀ ਫਿਰ ਅੰਦਰ ਹੀ ਦਿਮਾਗ ਆਪਣੇ ਆਪ ਕੁਛ ਨਾ ਕੁਛ ਕਰੀ ਜਾਂਦਾ ਆ। ਸੋ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੀ ਸਾਰੀ ਉਹ ਚੀਜ਼ ਰੋਕ ਦਿੰਦੇ ਹੋ, ਤੁਹਾਡੇ ਜਿਹੜਾ ਬ੍ਰੇਨ ਹੈਗਾ ਉਹਨੂੰ ਸੈਂਸਰੀ ਡੈਪਰਵੇਸ਼ਨ ਕਹਿੰਦੇ ਆ। ਜਿਹੜੀਆਂ ਆਵਾਜ਼ਾਂ ਨੇ ਜਾਂ ਬਾਹਰੋਂ ਤੁਸੀਂ ਦੇਖ ਰਹੇ ਹੋ, ਕੁਛ ਨਹੀਂ ਤੁਹਾਨੂੰ ਸੁਣ ਰਿਹਾ, ਸ਼ਾਂਤ ਕਮਰੇ 'ਚ ਬਹਿ ਗਏ ਹੋ, ਤੁਸੀਂ ਆਪਣੇ ਬ੍ਰੇਨ ਨੂੰ ਡਿਪਰਾਈਵ ਕਰ ਰਹੇ ਹੋ ਜਿਹੜੀ ਚੀਜ਼ ਦੇ ਵਾਸਤੇ ਉਹ ਬਣਿਆ ਸੀਗਾ। ਹੁੰਦਾ ਕੀ ਆ ਕਿ ਬ੍ਰੇਨ ਫਿਰ ਆਪਣੇ ਆਪ ਕੋਈ ਚੀਜ਼ਾਂ ਘੜਨ ਲੱਗ ਪੈਂਦਾ ਆ, ਬਣਾਉਣ ਲੱਗ ਪੈਂਦਾ ਆ। ਸੋ ਵਟ ਹੈਪਨਸ, ਦ ਬ੍ਰੇਨਸ ਨਿਊਰੋ ਸਰਕਲਸ ਐਕਸਪੀਰੀਅੰਸ ਅ ਸੈਂਟਰਲ ਗੇਨ ਵਨ ਵੀ ਸਿਟ ਇਨ ਸਾਇਲੈਂਸ, and that central gain adjustment essentially it cracks up as an internal microphone until it turns internal thoughts and memories into perceived sounds or visuals. So jehdi eh medical journal de vich report aayi aa 2017 de vich, sari study karan to baad unhone ehi sitta kadya ke jadon assi takke de naal dimag te zor paun di koshish karde aa, ohde vicharan nu rokan di koshish karde aa, ਤਾਂ ਦਿਮਾਗ ਆਪਣੇ ਅੰਦਰੋਂ ਫਿਰ ਹਰਕਤਾਂ ਪੈਦਾ ਕਰਦਾ ਆ, ਆਪ ਹੀ ਆਵਾਜ਼ਾਂ ਬਣਾਉਣ ਲੱਗ ਪੈਂਦਾ ਆ, ਆਪ ਹੀ ਮਿਊਜ਼ਿਕ ਬਣਾਉਣ

ਸਾਰੀ ਕਲਾਸ ਦੇ ਵਿੱਚ ਵਰਤਣੀ ਆ। ਸੈਂਸਰੀ ਡੈਪਰੇਵੇਸ਼ਨ ਕੀ ਹੁੰਦੀ ਆ ਇਹਨੂੰ ਸਮਝ ਲਈਏ ਪਹਿਲਾਂ। ਫਰਜ਼ ਕਰੋ ਕਿ ਤੁਸੀਂ ਇੱਕ ਅਜਿਹੇ ਕਮਰੇ 'ਚ ਬੈਠੇ ਹੋ ਜਿੱਥੇ ਬਿਲਕੁਲ ਘੁੱਪ ਹਨੇਰਾ ਆ, ਪੂਰੀ ਤਰ੍ਹਾਂ ਸ਼ਾਂਤ ਆ, ਤੁਹਾਡੀਆਂ ਅੱਖਾਂ ਨੂੰ ਦੇਖਣ ਲਈ ਕੁਝ ਨਹੀਂ ਮਿਲ ਰਿਹਾ, ਕੰਨਾਂ ਨੂੰ ਸੁਣਨ ਨੂੰ ਕੁਝ ਆਵਾਜ਼ ਨਹੀਂ ਮਿਲ ਰਹੀ, ਬਿਲਕੁਲ ਸ਼ਾਂਤ ਆ, ਇਹਨੂੰ ਸੈਂਸਰੀ ਡੈਪਰੇਵੇਸ਼ਨ ਕਹਿੰਦੇ ਆ। ਸੰਵੇਦੀ ਘਾਟ ਕਹਿ ਲਓ, ਜਿਹਦਾ ਮਤਲਬ ਹੈ ਕਿ ਉਹ ਸਾਰੀਆਂ ਚੀਜ਼ਾਂ ਨੂੰ ਹਟਾ ਦੇਣਾ ਜੋ ਸਾਡੀਆਂ ਇੰਦਰੀਆਂ, ਅੱਖਾਂ, ਕੰਨ ਆਦਿ ਆਮ ਤੌਰ 'ਤੇ ਦੇਖਦੀਆਂ ਜਾਂ ਸੁਣਦੀਆਂ ਹਨ। ਬ੍ਰੇਨ ਨੂੰ ਕੋਈ ਵੀ ਇਨਪੁੱਟ ਨਹੀਂ ਮਿਲ ਰਿਹਾ, ਤੁਸੀਂ ਸ਼ਟ ਆਫ ਕਰ ਰਹੇ ਹਾਂ ਬ੍ਰੇਨ ਦੀ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਬਾਹਰੋਂ ਲੈਣ ਵਾਸਤੇ। ਹੁਣ ਇੱਥੇ ਇੱਕ ਆਰਗੂਮੈਂਟ ਦਿੱਤਾ ਜਾਂਦਾ ਹੈ ਕਿ ਭਾਈ ਠੀਕ ਆ, ਜਦੋਂ ਅਸੀਂ ਸਿਮਰਨ ਕਰਾਉਂਦੇ ਹਾਂ ਸੰਗਤ ਨੂੰ ਆਪਣੇ ਕੈਂਪਾਂ ਦੇ ਵਿੱਚ, ਅਸੀਂ ਤਾਂ ਸਾਰਾ ਕੁਝ ਬੰਦ ਨਹੀਂ ਕਰਦੇ, ਅਸੀਂ ਤਾਂ ਸਗੋਂ ਆਵਾਜ਼ ਦਿੰਦੇ ਹਾਂ ਉਹਨਾਂ, ਅਸੀਂ ਤਾਂ ਕਹਿੰਦੇ ਹਾਂ ਵੀ ਆਹ ਮੰਤਰ ਦੇ ਨਾਲ ਆਹ ਆਵਾਜ਼ ਜਪੋ, ਇਸ ਤਰੀਕੇ ਦੇ ਨਾਲ ਜਪੋ, ਉਹ ਤਾਂ ਸੁਣਦੇ ਆ, ਫਿਰ ਉਹ ਤਾਂ ਡਿਪਰਾਈਵ ਹੋ ਨਹੀਂ ਰਹੇ, ਇਹ ਆਰਗੂਮੈਂਟ ਦਿੱਤੀ ਜਾਂਦੀ ਆ ਬਚਣ ਵਾਸਤੇ। ਪਰ ਇਸ ਆਰਗੂਮੈਂਟ ਦਾ ਜਵਾਬ ਇਹ ਹੈਗਾ ਕਿ ਜਦੋਂ ਅਸੀਂ ਕਿਸੇ ਇੱਕ ਸ਼ਬਦ 'ਤੇ ਧਿਆਨ ਰੱਖਣ ਲੱਗ ਪੈਂਦੇ ਹਾਂ, ਉਹਨੂੰ ਉਹ ਵੀ ਸੈਂਸਰੀ ਡੈਪਰੇਵੇਸ਼ਨ ਦੇ ਵਿੱਚ ਹੀ ਆਉਂਦਾ ਆ। ਜਿਹੜੀ ਨਿਊਰੋ ਸਾਇੰਸ ਆ ਇਸ ਗੱਲ ਨੂੰ ਪ੍ਰੂਵ ਕਰਦੀ ਆ, ਦੇਰ ਇਜ਼ ਅ ਸੈਕਿੰਡ ਆਈਡੈਂਟੀਕਲ ਵੇ ਟੂ ਫ੍ਰੀਜ਼ ਦਾ ਬ੍ਰੇਨ ਸੈਂਸਰੀ ਪ੍ਰੋਸੈਸਿੰਗ। ਇਹਨੂੰ ਵਿਗਿਆਨ ਸੈਂਸਰੀ ਮੋਨੋਟਨੀ ਕਹਿੰਦਾ ਆ, ਤੇ ਕਲੀਨਿਕਲ ਰਿਸਰਚ ਦੇ ਵਿੱਚ ਇਹਦਾ ਨਾਂ ਆ ਪਰਸੈਪਚੁਅਲ ਆਈਸੋਲੇਸ਼ਨ, ਕਿ ਜਦੋਂ ਤੁਸੀਂ ਸਾਰੇ ਪਾਸਿਓਂ ਧਿਆਨ ਨੂੰ ਹਟਾ ਕੇ ਕੇਵਲ ਇੱਕ ਅੱਖਰ 'ਤੇ ਜਾਂ ਕਿਸੇ ਇੱਕ ਚੀਜ਼ ਦੇ ਉੱਤੇ ਧਿਆਨ ਟਿਕਾ ਦਿੰਦੇ ਹਾਂ, ਤਾਂ ਤੁਸੀਂ ਉਹੀ ਕੰਮ ਕਰ ਰਹੇ ਹੋ, ਭਾਵੇਂ ਤੁਸੀਂ ਉਹ ਜਪੀ ਜਾ ਰਹੇ ਹੋ ਅਤੇ ਉਹੀ ਸੁਣ ਰਹੇ ਹੋ, ਉਹ ਸੇਮ ਚੀਜ਼ ਤੁਸੀਂ ਵਾਰ ਵਾਰ ਕਰ ਰਹੇ ਹੋ, ਤੁਸੀਂ ਆਪਣੇ ਦਿਮਾਗ ਨੂੰ ਬੋਰ ਕਰ ਰਹੇ ਹੋ। ਕਿਉਂਕਿ ਬ੍ਰੇਨ ਜਿਹੜਾ ਬਣਿਆ ਸੀਗਾ, ਇਟ ਵਾਜ਼ ਵਾਇਰਡ ਟੂ ਓਨਲੀ ਪੇ ਅਟੈਂਸ਼ਨ ਟੂ ਚੇਂਜਿੰਗ ਇਨਫੋਰਮੇਸ਼ਨ, ਇਟ ਨੀਡਸ ਇਨਫੋਰਮੇਸ਼ਨ, ਇਟ ਨੀਡਸ ਸੈਂਸਰੀ ਇਨਪੁਟਸ ਟੂ ਬੀ ਏਬਲ ਟੂ ਵਰਕ ਪ੍ਰੋਪਰਲੀ। ਐਂਡ ਵੈਨ ਯੂ ਰਿਪੀਟ ਦੀ ਐਗਜੈਕਟ ਸੇਮ ਸਾਊਂਡ ਓਵਰ ਐਂਡ ਓਵਰ ਅਗੇਨ ਇਨ ਅ ਕੁਆਇਟ ਰੂਮ, ਯੂਰ ਆਡੀਟਰੀ ਨਿਊਰੋਨਸ ਗੈਟ ਬੋਰਡ ਐਂਡ ਆਟੋਮੈਟਿਕਲੀ ਮਿਊਟ ਇਟ। ਫਿਰ ਕੀ ਹੁੰਦਾ ਕਿ ਤੁਹਾਡੇ ਦਿਮਾਗ ਦੀਆਂ ਜਿਹੜੀਆਂ ਸੈਲਸ ਨੇ, ਜਿਹਨੂੰ ਨਿਊਰੋਨਸ ਕਹਿੰਦੇ ਨੇ, ਜਿਹੜੇ ਦਿਮਾਗ 'ਚ ਸੈੱਲ ਆ ਉਹਨਾਂ ਦਾ ਨਾਂ ਹੈਗਾ ਨਿਊਰੋਨਸ, ਉਹ ਕੀ ਹੋ ਜਾਂਦਾ, ਉਹ ਬੋਰ ਹੋ ਜਾਂਦੀਆਂ ਨੇ, ਕਿਉਂਕਿ ਉਹਨਾਂ ਨੂੰ ਚਾਹੀਦਾ ਕੁਝ ਹੋਰ ਨਵਾਂ ਇਨਫੋਰਮੇਸ਼ਨ ਚਾਹੀਦੀ ਆ। ਹੁਣ ਇਸੇ ਕਰਕੇ ਜਿਹੜੀ ਦਿਮਾਗ ਦੀ ਇਹ ਬਣਤਰ ਆ, ਇਹਨੂੰ ਕੈਸ਼ ਕਰਨ ਵਾਸਤੇ ਜਦੋਂ ਤੁਸੀਂ ਦੇਖਦੇ ਆ ਸੋਸ਼ਲ ਮੀਡੀਆ 'ਤੇ ਜਾਂ ਗਾਣੇ ਦੇਖਦੇ ਆ, ਗੀਤਾਂ ਵਿੱਚ ਕੀ ਹੁੰਦਾ, ਹਰ ਦੂਜੇ ਸਕਿੰਟ ਬਾਅਦ ਇਮੇਜ ਚੇਂਜ ਹੋ ਜਾਂਦਾ ਆ, ਹਰ ਇੱਕ ਸਕਿੰਟ, 2 ਸਕਿੰਟ, ਵੱਧ ਤੋਂ ਵੱਧ 3 ਸਕਿੰਟ ਤੱਕ ਕੋਈ ਵੀ, ਤੁਸੀਂ ਜਦੋਂ ਖਾਸ ਕਰਕੇ ਗੋਰਿਆਂ ਦੇ ਵੀ ਗਾਣੇ ਦੇਖਦੇ ਹੋ, 3 ਸਕਿੰਟ ਤੋਂ ਵੱਧ ਕੋਈ ਵੀ ਜਿਹੜੀ ਵੀਡੀਓ ਚੱਲ ਰਹੀ ਆ ਉਹ ਇੱਕ ਐਂਗਲ ਤੋਂ ਹਟ ਕੇ ਕੋਈ ਹੋਰ ਐਂਗਲ, ਕੁਝ ਹੋਰ ਚੇਂਜ ਹੁੰਦੀ ਆ, ਕਿਉਂਕਿ ਦੈਟਸ ਵਟ ਦ ਬ੍ਰੇਨ ਵਾਂਟਸ, ਅਤੇ ਉਹ ਉਸ ਚੀਜ਼ ਨੂੰ ਫੀਡ ਕਰ ਰਹੇ ਆ। ਸੋ ਉਹ ਕੀ ਹੋ ਜਾਂਦਾ, ਉਹ ਓਵਰਲੋਡ ਕਰ ਰਹੇ ਆ ਦਿਮਾਗ ਨੂੰ। ਇੱਥੇ ਓਵਰਲੋਡ ਕਰਨ ਦੀ ਗੱਲ ਨਹੀਂ, ਆਪਾਂ ਸਿਰਫ ਦਿਮਾਗ ਦੀ ਬੇਸਿਕ ਬਣਤਰ ਦੀ ਗੱਲ ਕਰ ਰਹੇ ਹਾਂ ਕਿ ਦਿਮਾਗ ਕਿਸ ਚੀਜ਼ ਨਾਲ ਜੀਂਦਾ ਆ, ਕਿਹੜੀ ਚੀਜ਼ ਉਹਨੂੰ ਚਾਹੀਦੀ ਆ। ਜਦੋਂ ਤੁਸੀਂ ਉਹ ਚੀਜ਼ ਉੱਤੋਂ ਖੋਹ ਲੈਂਦੇ ਹੋ ਤਾਂ ਉਹਨੂੰ ਲੈਣ ਦੀ ਕੋਸ਼ਿਸ਼ ਕਰਦਾ, ਜੇ ਬਾਹਰੋਂ ਨਹੀਂ ਮਿਲਦੀ ਤਾਂ ਅੰਦਰੋਂ ਹੀ ਪ੍ਰੋਡਿਊਸ ਕਰਨ ਲੱਗ ਪੈਂਦਾ ਹੈ। ਜਦੋਂ ਬ੍ਰੇਨਸ ਦਾ ਸੈਲਸ ਤੁਹਾਡੀਆਂ ਬੋਰ ਹੋਣ ਲੱਗ ਜਾਂਦੀਆਂ ਇੱਕੋ ਚੀਜ਼ ਨੂੰ ਸੁਣ ਕੇ, ਇਹਨੂੰ ਕਹਿੰਦੇ ਆ ਨਿਊਰਲ ਹੈਬਿਚੁਏਸ਼ਨ। ਸੋ ਆਫਟਰ ਰਿਪੀਟਿੰਗ ਦ ਸੇਮ ਸਿਲੇਬਸ, ਯੂਰ ਬ੍ਰੇਨ ਇਫੈਕਟਿਵਲੀ ਮਿਊਟਸ ਦ ਮੰਤਰਾ। ਫਿਰ ਉਹ ਕੀ ਕਰਦਾ ਕਿ ਦਿਮਾਗ ਦਾ ਧਿਆਨ ਜਿਹੜਾ ਸ਼ੁਰੂ ਸ਼ੁਰੂ ਵਿੱਚ ਲੱਗੇਗਾ, ਜੋ ਮੰਨ ਲਓ ਆਪਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਰਹੇ ਹਾਂ, 1 ਮਿੰਟ ਲੱਗੇਗਾ, 2 ਮਿੰਟ ਲੱਗੇਗਾ, ਜਾਂ ਕਿਸੇ ਦਾ 3 ਮਿੰਟ ਲੱਗੇਗਾ, ਉਸ ਤੋਂ ਬਾਅਦ 'ਚ ਕੀ ਹੋਏਗਾ, ਹੌਲੀ ਹੌਲੀ 5 ਮਿੰਟ ਬਾਅਦ ਇਹ ਜਿਹੜਾ ਬ੍ਰੇਨ ਆ ਬੋਰ ਹੋ ਜਾਏਗਾ ਅਤੇ ਧਿਆਨ ਤੁਹਾਡਾ ਉੱਥੇ ਨਹੀਂ ਰਹੇਗਾ, ਫਿਰ ਦਿਮਾਗ ਹੋਰ ਕਿਸੇ ਪਾਸੇ ਦੌੜ ਜਾਏਗਾ। ਆਮ ਕਰਕੇ ਸੰਗਤ ਦਾ ਇਹ ਹੀ ਸਵਾਲ ਹੁੰਦਾ ਕਿ ਜਦੋਂ ਮੈਂ ਸਿਮਰਨ ਕਰਦਾ ਮੇਰਾ ਧਿਆਨ ਨਹੀਂ ਟਿਕਦਾ, ਜਦੋਂ ਮੈਂ ਪਾਠ ਕਰਦਾ ਮੇਰਾ ਧਿਆਨ ਨਹੀਂ ਟਿਕਦਾ, ਕਿਉਂ? ਕਿਉਂਕਿ ਦਿਮਾਗ ਦਾ ਕੰਮ ਹੀ ਨਹੀਂ ਹੈਗਾ ਵੀ ਇੱਕੋ ਹੀ ਚੀਜ਼ 'ਤੇ ਧਿਆਨ ਰੱਖੀ ਜਾਣਾ ਇਸ ਤਰੀਕੇ ਦੇ ਨਾਲ। ਤੁਸੀਂ ਦਿਮਾਗ ਤੋਂ ਉਹ ਕੰਮ ਕਰਾ ਰਹੇ ਹੋ ਜਿਸ ਕੰਮ ਵਾਸਤੇ ਰੱਬ ਨੇ ਇਹਨੂੰ ਕਰਨ ਵਾਸਤੇ ਬਣਾਇਆ ਹੀ ਨਹੀਂ ਸੀ। ਸੋ ਹੁੰਦਾ ਕੀ ਹੈ, ਯੋਰ ਬ੍ਰੇਨ ਐਕਚੁਅਲੀ ਟ੍ਰੀਟਸ ਦਿਸ ਦ ਮੰਤਰਾ ਦੈਟ ਯੂਰ ਚੈਂਟਿੰਗ ਲਾਈਕ ਅ ਬੈਕਗਰਾਊਂਡ ਸਟੈਟਿਕ ਮਿਊਜ਼ਿਕ। ਜਿਵੇਂ ਆਪਾਂ ਬੈਠੇ ਹਾਂ, ਕੋਈ ਗੱਲਬਾਤ ਕਰ ਰਹੇ ਹੋ, ਮੰਨ ਲਓ ਪਿੱਛੇ ਕੋਈ ਪੱਖਾ ਚੱਲ ਰਿਹਾ ਆ, ਕੋਈ ਕੁਝ ਹੋ ਰਿਹਾ, ਸ਼ੁਰੂ ਸ਼ੁਰੂ 'ਚ ਤੁਹਾਨੂੰ ਉਹ ਆਵਾਜ਼ ਸੁਣਦੀ ਆ, ਪਰ ਕਈ ਵੇਲੇ ਮੰਨ ਲਓ ਤੁਸੀਂ ਟੀਵੀ ਦੇਖ ਰਹੇ ਹਾਂ ਜਾਂ ਕੁਛ ਕਰ ਰਹੇ ਹਾਂ, ਉਹ ਜਿਹੜੀ ਆਵਾਜ਼ ਆ ਫਿਲਟਰ ਆਊਟ ਹੋ ਜਾਂਦੀ ਆ, ਉਹਦੇ ਵਿੱਚ ਧਿਆਨ ਨਹੀਂ ਰਹਿੰਦਾ ਤੁਹਾਡਾ। ਕਈ ਵਾਰ ਤੁਸੀਂ ਇਹੋ ਜਿਹਾ ਐਕਸਪੀਰੀਅੰਸ ਕੀਤਾ ਹੋਏਗਾ, ਗਾਂਹ ਤੋਂ ਹੋਰ ਨੋਟ ਕਰੋਗੇ। ਕੀ ਹੁੰਦਾ ਹੈ ਕਿ ਦਿਮਾਗ ਜਿਹੜਾ ਉਸ ਚੀਜ਼ ਤੋਂ ਆਪਣੇ ਆਪ ਨੂੰ ਫਿਲਟਰ ਕਰ ਲੈਂਦਾ ਕਿ ਇਹ ਤਾਂ ਸੇਮ ਚੀਜ਼ ਹੋ ਹੀ ਜਾਂਦੀ ਹੈ, ਇਹਦੇ ਵੱਲ ਕੀ ਧਿਆਨ ਦੇਣਾ, ਹੁਣ ਕੁਝ ਹੋਰ ਨਵਾਂ ਕਰੀਏ। ਇਹਨੂੰ ਕੀ ਕਹਿੰਦੇ, ਇਹਨੂੰ ਕਹਿੰਦੇ ਦੀ ਮਿਊਟਿੰਗ ਇਫੈਕਟ, ਠੀਕ ਹੈ ਨਾ। ਸੋ ਬੇਸਿਕਲੀ ਜਦੋਂ ਬ੍ਰੇਨ ਕੰਪਿਊਟਰਲੀ ਹੈਬਿਚੁਏਟ ਹੋ ਜਾਂਦਾ ਤਾਂ ਉਹ ਚੀਜ਼ ਫਿਲਟਰ ਆਊਟ ਕਰ ਦਿੰਦਾ, ਫਿਰ ਸਾਡਾ ਮਨ ਹੋਰ ਕੇ ਪਾਸੇ ਦੌੜਦਾ ਆ। ਸੋ ਪਰ ਜਦੋਂ ਅਸੀਂ ਪਾਠ ਵੀ ਕਰਦੇ ਹਾਂ ਉਦੋਂ ਕਿਉਂ ਹੁੰਦਾ, ਕਿਉਂਕਿ ਪਾਠ ਦੇ ਵਿੱਚ ਸਾਡੀ ਸੁਰਤ ਨਹੀਂ ਜੁੜਦੀ, ਕਿਉਂਕਿ ਪਾਠ ਹੈਗਾ ਆ ਗੁਰਬਾਣੀ ਦੇ ਨਾਲ, ਗੁਰੂ ਦੇ ਨਾਲ, ਮਨ ਦੇ ਨਾਲ ਗੱਲਾਂ ਕਰਦੇ ਹਾਂ। ਜਦੋਂ ਆਪਾਂ ਗੱਲਾਂ ਕਰਦੇ ਹਾਂ ਫਿਰ ਨਹੀਂ ਮਨ ਸਾਡਾ ਕਿਤੇ ਵੀ ਜਾਂਦਾ, ਫਿਰ ਉਸ ਗੱਲਾਂ ਦੇ ਵਿੱਚ ਰੁੱਝਿਆ ਹੁੰਦਾ ਆ। ਜਦੋਂ ਤੁਸੀਂ ਗੁਰਬਾਣੀ ਵਿਚਾਰ ਕੇ ਪੜ੍ਹਦੇ ਹਾਂ, ਗੁਰਬਾਣੀ ਦੇ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਪੜ੍ਹਦੇ ਹਾਂ,
ਫਿਰ ਤੁਹਾਡਾ ਦਿਮਾਗ, ਤੁਹਾਡਾ ਜਿਹੜਾ ਮਾਇੰਡ ਹੈ ਉਹ ਭੱਜੇਗਾ ਨਹੀਂ, ਉਹ ਬਾਣੀ 'ਚ ਟਿਕੇਗਾ। ਪਰ ਜਦੋਂ ਤੁਸੀਂ ਬਾਣੀ ਨੂੰ ਕੇਵਲ ਇੱਕ ਮੰਤਰ ਵਾਂਗੂ, ਸਾਊਂਡਸ ਵਾਂਗੂ ਬਸ ਰਿਪੀਟ ਕਰੀ ਜਾ ਰਹੇ ਹੋ, ਦਿਮਾਗ ਉਹਦੇ ਵਿਚਾਰਾਂ ਨੂੰ ਪਕੜ ਨਹੀਂ ਰਿਹਾ, ਉਹਨੂੰ ਹਰ ਲਾਈਨ ਦੇ ਵਿੱਚ ਕੋਈ ਨਵੀਂ ਗੱਲ

0: ਕਰਨ ਨੂੰ ਨਹੀਂ ਮਿਲ ਰਹੀ, ਕੋਈ ਸੁਣਨ ਨੂੰ ਨਹੀਂ ਮਿਲ ਰਹੀ ਤਾਂ ਉਹ ਬੋਰ ਹੋ ਜਾਂਦਾ ਹੈ। ਇਸੇ ਕਰਕੇ ਪਾਠ ਕਰਦੇ ਸਮੇਂ ਦਿਮਾਗ ਭੱਜ ਜਾਂਦਾ ਆ। ਇਹ ਨੈਚੁਰਲ ਚੀਜ਼ ਹੈ ਦਿਮਾਗ ਦੀ, ਉਹਨੇ ਨਹੀਂ ਟਿਕਣਾ। ਧੱਕੇ ਨਾਲ ਲਿਆ ਕੇ ਤੁਸੀਂ ਫਿਰ ਉਹ ਆਵਾਜ਼ ਸੁਣਾਉਣ ਦੀ ਕੋਸ਼ਿਸ਼ ਕਰੋਗੇ, ਉਹਨੇ ਫਿਰ ਭੱਜ ਜਾਣਾ ਆ। ਇਹੀ ਚੀਜ਼ ਹੁੰਦੀ ਆ ਜਦੋਂ ਅਸੀਂ ਇਸ ਤਰ੍ਹਾਂ ਸਿਮਰਨ ਕਰਦੇ ਹਾਂ ਜਾਂ ਕਰਦੇ ਹਾਂ, ਕਿਉਂਕਿ ਆਪਣੇ ਦਿਮਾਗ ਨੂੰ ਜੋ ਚੀਜ਼ ਉਹਦੀ ਚਾਹੀਦੀ ਸੀ ਉਹ ਤੋਂ ਅਸੀਂ ਡਿਪਰਾਈਵ ਕਰ ਰਹੇ ਹਾਂ। ਸੋ ਬੇਸਿਕਲੀ ਵਟ ਹੈਪਨਸ ਇਜ਼ ਯੋਰ ਬ੍ਰੇਨ ਇਜ਼ ਸਡਨਲੀ ਲੈਫਟ ਇਨ ਅ ਸਟੇਟ ਆਫ ਫੰਕਸ਼ਨਲ ਸੈਂਸਰੀ ਡੈਪਰੇਸ਼ਨ, ਈਵਨ ਦੋ ਯੂ ਆਰ ਡੂਇੰਗ ਪਾਠ, ਈਵਨ ਦੋ ਯੂ ਆਰ ਡੂਇੰਗ ਵਾਹਿਗੁਰੂ ਸਿਮਰਨ। ਕਰਦਿਆਂ ਹੋਇਆਂ ਵੀ ਸੈਂਸਰੀ ਡੈਪਰੇਸ਼ਨ ਦਾ ਸ਼ਿਕਾਰ ਤੁਹਾਡਾ ਦਿਮਾਗ ਹੋ ਜਾਂਦਾ ਹੈ, ਕਿਉਂਕਿ ਤੁਸੀਂ ਜੇ ਪਾਠ ਪੜ੍ਹ ਰਹੇ ਹਾਂ ਉਸ ਤਰੀਕੇ ਨਾਲ ਨਹੀਂ ਪੜ੍ਹ ਰਹੇ ਜਿਸ ਤਰੀਕੇ ਨਾਲ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਸੀਗੀ, ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ ਗੁਰੂ ਨਾਲ ਗੱਲਾਂ ਕਰਨੀਆਂ ਸੀ। ਸੋ ਜਦੋਂ ਬ੍ਰੇਨ ਡਿਪਰਾਈਵ ਹੋ ਜਾਂਦਾ ਆ ਫਿਰ ਉਹ ਹੋਰ ਪਾਸੇ ਭੱਜਦਾ ਆ, ਅਤੇ ਜੇ ਤੁਸੀਂ ਅੱਖਾਂ ਬੰਦ ਕੀਤੀਆਂ ਕੁਝ ਹੋਰ ਨਹੀਂ ਦੇਖ ਰਿਹਾ, ਕੁਝ ਨਹੀਂ ਸੁਣ ਰਿਹਾ, ਬਾਹਰੋਂ ਕੁਝ ਨਹੀਂ ਮਿਲ ਰਿਹਾ, ਫਿਰ ਉਹ ਆਪਣੇ ਆਪ ਕੁਝ ਨਾ ਕੁਝ ਕ੍ਰੀਏਟ ਕਰਦਾ ਆ। ਫਿਰ ਤੁਹਾਨੂੰ ਚੀਜ਼ਾਂ ਸੁਣਨ ਲੱਗ ਪੈਂਦੀਆਂ ਨੇ, ਫਿਰ ਤੁਹਾਨੂੰ ਚੀਜ਼ਾਂ ਦਿਸਣ ਲੱਗ ਪੈਂਦੀਆਂ ਨੇ, ਅੱਖਾਂ ਖੁੱਲੀਆਂ 'ਤੇ ਵੀ ਦਿਸਣ ਲੱਗ ਪੈਂਦੀਆਂ ਨੇ। ਇਹ ਨਹੀਂ ਕਿ ਅੱਖਾਂ ਬੰਦ ਆ, ਅੱਖਾਂ ਖੁੱਲੀਆਂ 'ਤੇ ਵੀ ਦਿਸਣ ਲੱਗ ਪੈਂਦੀਆਂ ਨੇ। ਹੁਣ ਇਹੋ ਜਿਹੀਆਂ ਬਿਮਾਰੀਆਂ ਹੈਗੀਆਂ ਨੇ, ਸਕਿਜ਼ੋਫਰੇਨੀਆ ਹੋਇਆ, ਸਕਿਜ਼ੋਫਰੇਨੀਆ ਦੇ ਵਿੱਚ ਤੁਸੀਂ ਸਰਚ ਕਰੋਗੇ ਲੋਕਾਂ ਨੂੰ ਕੀ ਹੋਇਆ ਕਿ ਆਵਾਜ਼ਾਂ ਸੁਣਦੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਸੁਣਦੀਆਂ ਨੇ। ਹੋਰ ਜਿਹੜੀਆਂ ਬਿਮਾਰੀਆਂ ਨੇ, ਇੱਥੋਂ ਤੱਕ ਜੇ ਲੋਕਾਂ ਨੂੰ ਕੋਈ ਚੀਜ਼, ਕਿਸੇ ਨੂੰ ਕੋਈ ਭੂਤ ਦਿਸਦਾ, ਕਿਸੇ ਨੂੰ ਕੋਈ ਡਾਇਨਾਸੌਰ ਦਿਸਣ ਲੱਗ ਪੈਂਦਾ, ਕਿਸੇ ਨੂੰ ਕੋਈ ਮੌਨਸਟਰ ਦਿਸਣ ਲੱਗ ਪੈਂਦਾ, ਇੱਥੋਂ ਤੱਕ ਇਹੋ ਜਿਹੇ ਕੇਸ ਪੜੇ ਆ ਕਿ ਜਿਨ੍ਹਾਂ ਦੇ ਵਿੱਚ ਬੰਦਾ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ, ਆਪਣੇ ਆਪ ਨੂੰ ਹਰਟ ਕਰ ਦਿੰਦਾ, ਕਹਿੰਦਾ ਨਹੀਂ ਮੈਂ ਤਾਂ ਬਚਾ ਰਿਹਾ ਸੀ, ਮੈਨੂੰ ਆਹ ਜਾਨਵਰ ਆ ਕੇ ਮਾਰਨ ਲੱਗਾ ਸੀ, ਉਹਨੂੰ ਇੱਕਦਮ ਰੀਅਲ ਲੱਗਦਾ ਆ, ਪਰ ਉਹ ਜਾਨਵਰ ਕੋਈ ਹੁੰਦਾ ਨਹੀਂ ਉੱਥੇ, ਉਹ ਸਿਰਫ ਉਹਦਾ ਬ੍ਰੇਨ ਪ੍ਰੋਡਿਊਸ ਕਰ ਰਿਹਾ ਉਹ ਚੀਜ਼ ਉਹਨੂੰ ਦਿਖਾਉਣ ਵਾਸਤੇ। ਸੋ ਇਹ ਇੱਥੇ ਇੱਕ ਮੈਨੂੰ ਹੁਣ ਐਗਜੈਕਟਲੀ ਨਹੀਂ ਯਾਦ, ਪਰ ਇੱਕ ਵਾਰੀ ਪੜ੍ਹ ਰਿਹਾ ਸੀ ਕਿਸੇ ਨੇ ਤਾਂ ਆਪਣੇ ਚਾਕੂ ਵੀ ਮਾਰ ਲਿਆ ਸੀ, ਚਾਕੂ ਕੱਢ ਕੇ ਜਾਨਵਰ ਨੂੰ ਮਾਰਨ ਲੱਗਾ ਤਾਂ ਉਹਦੇ ਆਪਣੇ ਵੱਜ ਗਿਆ, ਪਰ ਹੈ ਕੋਈ ਨਹੀਂ ਸੀ, ਸਿਰਫ ਬਿਲੋਮ ਬ੍ਰੇਨ ਦੀ ਹਲੂਸੀਨੇਸ਼ਨ ਸੀਗੀ। ਸੋ ਬੇਸਿਕਲੀ ਜਿਹੜਾ ਬ੍ਰੇਨ ਦਾ ਮੈਕਨਿਜ਼ਮ ਆ, ਵਟ ਹੈਪਨਸ ਇਜ਼ ਵੈਨ ਯੂ ਡਿਪਰਾਈਵ ਯੂਰ ਬ੍ਰੇਨ ਆਫ ਸੈਂਸਰੀ ਇਨਪੁੱਟ, ਯੂਰ ਆਡੀਟਰੀ ਕੋਰਟੈਕਸ ਪੈਨਿਕਸ ਬਿਕਾਜ਼ ਇਟਸ ਰਿਸੀਵਿੰਗ ਜ਼ੀਰੋ ਨਿਊ ਇਨਫੋਰਮੇਸ਼ਨ ਫਰੋਮ ਆਊਟਸਾਈਡ ਵਰਲਡ ਵਿਚ ਇਟ ਵਾਸ ਡਿਜ਼ਾਈਨਡ ਟੂ ਡੂ। ਸੋ ਇਟ ਸਟਾਰਟਸ ਹਲੂਸੀਨੇਟਿੰਗ ਕੰਪਲੈਕਸ ਮਿਊਜ਼ਿਕ ਟ੍ਰੈਕਸ ਜਸਟ ਟੂ ਫਿਲ ਦੀ ਐਮਟੀ ਸਪੇਸ। ਮੈਂ ਵਿੱਚ ਕੋਸ਼ਿਸ਼ ਅੱਜ ਇੰਗਲਿਸ਼ ਦੇ ਵਿੱਚ ਕੀਤਾ ਕਿਉਂਕਿ ਖਾਸ ਕਰਕੇ ਮੈਂ ਚਾਹੁੰਦਾ ਜਿਹੜੇ ਜਦੋਂ ਆਪਾਂ ਯੂਟਿਊਬ 'ਤੇ ਚਾੜ੍ਹਨੀ ਹੈ ਵੀਡੀਓ, ਜਿਹੜੀ ਆਪਣੀ ਨਵੀਂ ਜਨਰੇਸ਼ਨ ਆ ਉਹ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਸਕੇ ਅਤੇ ਉਹ ਇਸ ਚੀਜ਼ ਨੂੰ ਪੜ੍ਹ ਵੀ ਸਕਦੀ ਹੈ, ਖੁਦ ਰਿਸਰਚ ਕਰ ਸਕਦੀ ਹੈ, ਤਾਂ ਕਿ ਉਹ ਇਸ ਜਾਲ ਦੇ ਵਿੱਚੋਂ ਬਚ ਜਾਵੇ, ਸਾਡੀ ਆਉਣ ਵਾਲੀ ਪੀੜ੍ਹੀ ਨਾ ਇਸ ਚੱਕਰ 'ਚ ਫਸ ਜਾਵੇ। ਠੀਕ ਹੈ ਨਾ, ਸਾਨੂੰ ਇੰਝ ਲੱਗਦਾ ਆ ਕਿ ਸਾਨੂੰ ਕੋਈ ਚਾਬੀ ਦਿੱਤੀ ਜਾ ਰਹੀ ਹੈ, ਕੋਈ ਸਪਿਰਚੁਅਲ ਐਲੀਵੇਸ਼ਨ ਸਾਡੀ ਕਰਾਈ ਜਾ ਰਹੀ ਹੈ, ਪਰ ਐਕਚੁਅਲੀ ਤੁਹਾਡਾ ਤੁਹਾਨੂੰ ਇਸ ਸੰਸਾਰ ਦੇ ਵਿੱਚ, ਇਸ ਦੁਨੀਆਂ ਦੇ ਵਿੱਚ, ਪਰਿਵਾਰ ਦੇ ਵਿੱਚੋਂ ਜਿਹੜਾ ਕੰਮ ਗੁਰਮਤ ਨੇ ਕਰਨ ਨੂੰ ਕਿਹਾ ਸੀ ਉਸ ਕੰਮ ਦੇ ਵਿੱਚੋਂ ਇਜੈਕਟ ਬਟਨ ਤੁਹਾਡਾ ਦਬਾਇਆ ਜਾ ਰਿਹਾ ਵੀ ਬਾਹਰ ਨਿਕਲ ਜਾਓ ਇਹ ਤੋਂ। ਅਤੇ ਵਾਰ ਵਾਰ ਇਹ ਗੱਲ ਕਹੀ ਜਾਂਦੀ, ਨਹੀਂ ਜੀ ਸੇਵਾ ਕਰਨ ਨਾਲ ਤਾਂ ਕੁਛ ਨਹੀਂ ਹੋਣਾ, ਨਹੀਂ ਜੀ ਭਲਾਈ ਦੇ ਕੰਮ ਕਰਨ ਨਾਲ ਤਾਂ ਕੁਛ ਨਹੀਂ ਹੋਣਾ, ਉਹ ਵੀਡੀਓ ਤੁਹਾਡੇ ਨਾਲ ਸਾਂਝੇ ਕਰ ਦਾਂਗੇ ਜਾਂ ਆਪਾਂ ਇਸ ਵੀਡੀਓ ਯੂਟਿਊਬ 'ਤੇ ਪਾ ਦਾਂਗੇ। ਕਿਉਂ ਨਹੀਂ ਹੋਣਾ? ਕਹਿੰਦੇ ਨਹੀਂ ਇਹ ਤਾਂ ਨਹੀਂ ਹੈਗਾ, ਸਿਰਫ ਤੁਸੀਂ ਬੈਠ ਕੇ ਉਹ ਸਾਊਂਡ ਸੁਣਨੀ ਆ ਬਸ। ਕੀ ਕੀਤਾ? ਗੁਰਮਤ ਦੇ ਅਸਲੀ ਮੈਸੇਜ ਤੋਂ ਇਜੈਕਟ ਬਟਨ ਤੁਹਾਡੇ ਦਿਮਾਗ ਦੇ ਵਿੱਚੋਂ ਦਬਾ ਕੇ ਉਸ ਚੀਜ਼ ਨੂੰ ਬਾਹਰ ਕੱਢ ਦਿੱਤਾ। ਇੱਕ ਗੱਲ ਹੋਰ ਰਿਸਰਚ ਦੇ ਵਿੱਚੋਂ ਸਾਹਮਣੇ ਆਈ ਆ, ਉਹ ਇਹ ਆਈ ਆ ਕਿ ਜਿਹਨਾਂ ਲੋਕਾਂ ਨੂੰ ਆਵਾਜ਼ਾਂ ਸੁਣਦੀਆਂ ਨੇ, ਚੀਜ਼ਾਂ ਦਿਸਦੀਆਂ ਨੇ, ਜਾਂ ਜਿਹੜੇ ਲੋਕ ਇਹਨਾਂ ਡੇਰਿਆਂ ਦੇ ਸ਼ਿਕਾਰ ਬਣ ਜਾਂਦੇ ਨੇ, ਇਹਨਾਂ ਡੇਰਿਆਂ ਦੇ ਵਿੱਚ ਜਾਂਦੇ ਨੇ, ਮਜੋਰਿਟੀ ਉਹ ਕਿਹੜੇ ਲੋਕ ਹੁੰਦੇ ਨੇ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਸਟ੍ਰੈਸਡ ਹੁੰਦੇ ਨੇ? ਕਿਸੇ ਨਾ ਕਿਸੇ ਚੀਜ਼ ਦੀ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਫਿਕਰ ਹੁੰਦੀ ਆ, ਕੋਈ ਬਾਹਲਾ ਵਧੀਆ ਫੈਮਿਲੀ ਸਰਕਲ ਨਹੀਂ ਹੁੰਦਾ, ਜਾਂ ਕੋਈ ਟਰਾਮਾ ਹੋਇਆ ਹੋਵੇਗਾ। ਠੀਕ ਹੈ ਨਾ, ਜਿਹਨਾਂ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਡਿਪਰੈਸਿਵ ਚੀਜ਼ਾਂ ਹੋਈਆਂ ਨੇ, ਜਿਹੜੇ ਫੈਮਿਲੀ ਦੇ ਵਿੱਚ ਕੋਈ ਚੱਜ ਨਾਲ ਉਹਨਾਂ ਦੀ ਉਹ ਗੱਲਬਾਤ ਨਹੀਂ ਹੈਗੀ, ਇਹੋ ਜਿਹੇ ਲੋਕ ਆਡੀਟੋਰੀ ਵਿਜੂਅਲ ਮਿਊਜ਼ਿਕ ਹੈਲੂਸੀਨੇਸ਼ਨ ਦੇ ਸ਼ਿਕਾਰ ਬਣਦੇ ਨੇ, ਅਤੇ ਇਹੋ ਜਿਹੇ ਲੋਕ ਫਿਰ ਖੁਸ਼ੀ ਲੈਣ ਵਾਸਤੇ, ਉਹ ਖੁਸ਼ੀ ਪ੍ਰਾਪਤ ਕਰਨ ਵਾਸਤੇ ਜਿਹੜੀ ਉਹਨਾਂ ਨੂੰ ਪਰਿਵਾਰ 'ਚੋਂ ਨਹੀਂ ਮਿਲ ਰਹੀ, ਆਸੇ ਪਾਸਿਓਂ ਨਹੀਂ ਮਿਲ ਰਹੀ, ਉਹ ਘਰ ਵਿੱਚ ਸੁੱਖ ਚੈਨ ਨਾਲ ਨਹੀਂ ਰਹਿ ਰਹੇ, ਉਹ ਫਿਰ ਇਸ ਚੀਜ਼ ਤੋਂ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਇਹੋ ਜਿਹੇ ਵਨਰੇਬਲ ਜਿਹੜੇ ਇੰਡੀਵਿਜੂਅਲਸ ਹੈਗੇ ਨੇ ਇਹਨਾਂ ਬਾਬਿਆਂ ਦੇ ਧੱਕੇ ਚੜ੍ਹ ਜਾਂਦੇ ਨੇ। ਜੇ ਕੋਈ ਮੇਰਾ ਵੀਰ ਜਾਂ ਭੈਣ ਸੁਣ ਰਿਹਾ ਆ, ਇਹਨੂੰ ਓਪਨ ਮਾਇੰਡ ਨਾਲ ਸੁਣਿਓ, ਅਤੇ ਤੁਸੀਂ ਕਿਸੇ ਡੇਰੇ ਦੇ ਵਿੱਚ ਜਾ ਕੇ ਇਹੋ ਜਿਹੇ ਕਰਮ ਕਰ ਰਹੇ ਹੋ, ਪਹਿਲਾਂ ਤਾਂ ਆਪਣਾ ਵਿਸ਼ਲੇਸ਼ਣ ਕਰੋ ਕਿ ਤੁਹਾਡੇ ਉੱਤੇ ਇਹਦੇ ਵਿੱਚੋਂ ਕੋਈ ਚੀਜ਼ ਤਾਂ ਲਾਗੂ ਤਾਂ ਨਹੀਂ ਹੋ ਰਹੀ। ਫਿਰ ਤੁਸੀਂ ਮੇਰੀ ਗੱਲ ਨਾ ਮੰਨੋ, ਜੇ ਮੈਂ ਕਹਾਂ ਕਿ ਤੁਸੀਂ ਸਿਰਫ ਮੇਰੀ ਗੱਲ ਮੰਨ ਕੇ ਕਿਸੇ ਬਾਬੇ ਤੋਂ ਪਿੱਛੇ ਹਟ ਜਾਓ, ਤਾਂ ਫਿਰ ਮੈਂ ਵੀ ਗਲਤ ਹੋਵਾਂਗਾ। ਅਸੀਂ ਕਹਿੰਦੇ ਹਾਂ ਦਿਮਾਗ ਖੋਲੋ ਅਤੇ ਖੁਦ ਪੜ੍ਹੋ, ਖੁਦ ਰਿਸਰਚ ਕਰੋ, ਖੁਦ ਸਮਝੋ, ਤੁਸੀਂ ਖੁਦ ਇਸ ਚੀਜ਼ ਦੀ ਸਟੱਡੀ ਕਰੋ। ਪਹਿਲਾਂ ਤੁਸੀਂ ਖੁਦ ਸਟੱਡੀ ਕਰੋ ਕਿ ਜਿਹੜੇ ਇਹ ਡੇਰਾਵਾਦ ਨੇ, ਜਿਹੜੀਆਂ ਚੀਜ਼ਾਂ ਕਿਵੇਂ ਲੋਕਾਂ ਨੂੰ ਆਪਣੇ ਕਬਜ਼ੇ 'ਚ ਕਰਦੇ ਨੇ, ਅਤੇ ਕੀ ਅਸੀਂ ਉਹਨਾਂ ਚੀਜ਼ਾਂ 'ਤੇ ਖਰੇ ਉੱਤਰ ਰਹੇ ਹਾਂ ਜਿਹਨਾਂ ਚੀਜ਼ਾਂ ਦੇ ਨਾਲ ਲੋਕ ਇਸ ਚੀਜ਼ 'ਚ ਫਸਦੇ ਨੇ, ਕਿ ਸਾਡੇ ਅੰਦਰ ਉਹ ਚੀਜ਼ਾਂ ਹੈ ਕਿ ਨਹੀਂ ਹੈ, ਪਹਿਲਾਂ ਤੁਹਾਨੂੰ ਫਾਇੰਡ ਆਊਟ ਕਰਨਾ ਪਵੇਗਾ। ਉਸ ਤੋਂ ਬਾਅਦ ਵੀ ਤੁਸੀਂ ਆਪਣਾ ਡਿਸੀਜਨ ਖੁਦ ਲੈਣਾ ਆ, ਕਿਉਂਕਿ ਜੇ ਤੁਹਾਨੂੰ ਕੋਈ ਚੰਗੇ ਰਾਹ 'ਤੇ ਜੋ ਮੈਨੂੰ ਕੀ ਪ੍ਰੋਬਲਮ ਹੋ ਸਕਦੀ। ਸਾਡਾ ਤਾਂ ਮਨ ਖੁਸ਼ ਹੋਵੇਗਾ, ਸਾਡਾ ਤਾਂ ਮਨ ਆਸ਼ਸ਼ ਕਰ ਉੱਠੇਗਾ, ਕੋਈ ਤੁਰੇ ਤਾਂ ਸਹੀ ਸਿੱਖੀ ਦੀ ਗੱਲ ਕਰਨ ਵਾਸਤਾ, ਸਿੱਖੀ ਦੀ ਗੱਲ ਕਰਨ ਵਾਸਤੇ ਤਲੀਆਂ ਤੇ ਚੱਕਾਂਗੇ। ਪਰ ਕਿਉਂ ਕਰ ਰਹੇ ਹਾਂ? ਕਿਉਂਕਿ ਅਸੀਂ ਸਿੱਖ ਜੋ ਹੈ ਉਹ ਹਰੇਕ ਨੂੰ ਆਪਣਾ ਪਰਿਵਾਰ ਹੀ ਸਮਝਦਾ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਭੈਣ ਭਰਾ ਗਲਤ ਚੀਜ਼ਾਂ ਵਿੱਚ ਫਸ ਰਹੇ ਨੇ ਤੇ ਜਾਣ ਬੁੱਝ ਕੇ ਕਿਸੇ ਵੱਲੋਂ ਫਸਾਏ ਜਾ ਰਹੇ ਨੇ, ਉੱਥੇ ਫਿਰ ਇੱਕ ਭਰਾ ਦਾ ਫਰਜ਼ ਬਣਦਾ ਕਿ ਆਪਣੀ ਭੈਣ ਨੂੰ ਜਾਂ ਆਪਣੇ ਭਰਾ ਨੂੰ ਸੁਚੇਤ ਕਰਾਂ ਕਿ ਭਾਈ ਆਹ ਗਲਤ ਰਾਹ ਆ। ਸੋ ਜਿਹੜੀਆਂ ਇਹ ਆਡੀਟੋਰੀ ਹਲੂਸੀਨੇਸ਼ਨਸ ਹੁੰਦੀਆਂ ਨੇ ਉਹਨਾਂ ਦਾ ਇੱਕ ਮੇਨ ਕੌਜ਼ ਇਹ ਵੀ ਹੈਗਾ ਆ ਕਿ ਸਵੀਅਰ ਹੀਅਰਿੰਗ ਲਾਸ, ਜਦੋਂ ਕਿਸੇ ਦੀ ਕੰਨ ਦੇ ਵਿੱਚ ਜਿਹੜੀ ਸੁਣਨ ਵਾਲੀ ਸ਼ਕਤੀ ਹੈ ਉਹ ਘੱਟ ਜਾਵੇ, ਉਹਨੂੰ ਵੀ ਚੀਜ਼ਾਂ ਸੁਣਨ ਲੱਗ ਪੈਂਦੀਆਂ ਨੇ। ਹੁਣ ਬਾਹਰੋਂ ਤਾਂ ਸੁਣਾਈ ਨਹੀਂ ਦੇ ਰਹੀਆਂ ਕਿਉਂਕਿ ਉਹਦੇ ਕੰਨ ਦੇ ਵਿੱਚੋਂ ਉਹ ਸ਼ਕਤੀ ਘੱਟ ਗਈ ਆ। ਜੋ ਕਹਿੰਦੇ ਮੈਨੂੰ ਉੱਚਾ ਸੁਣਾਈ ਦਿੰਦਾ ਆ, ਜਿਹਨੂੰ ਉੱਚਾ ਸੁਣਾਈ ਦਿੰਦਾ ਨਾ ਉਹਨੂੰ ਫਿਰ ਆਵਾਜ਼ਾਂ ਵੀ ਸੁਣਨ ਲੱਗ ਪੈਂਦੀਆਂ ਨੇ। ਇਹ ਹਰੇਕ ਦੀ ਗੱਲ ਨਹੀਂ ਹੋ ਰਹੀ, ਆਮ ਤੌਰ ਦੇ ਉੱਤੇ ਇਹ ਜਿਹੜਾ ਜਦੋਂ ਕਿਸੇ ਦੀ ਸੁਣਨ ਦੀ ਸ਼ਕਤੀ ਘੱਟ ਜਾਵੇ, ਉੱਚਾ ਸੁਣਨ ਲੱਗ ਪਵੇ, ਕੰਨਾਂ 'ਚ ਕੋਈ ਪ੍ਰੋਬਲਮ ਆ ਗਈ ਆ, ਉਹਨੂੰ ਫਿਰ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਸੁਣਦੀਆਂ, ਉਹਨੂੰ ਕਹਿੰਦੇ ਨੇ ਆਡੀਟੋਰੀ ਚਾਰਲਸ ਬੋਨਟ ਸਿੰਡਰਮ। ਤੁਸੀਂ ਇਹ ਚਾਰ ਅੱਖਰ ਪਾ ਕੇ ਨਾ ਸਰਚ ਕਰਕੇ ਦੇਖ ਲਿਓ ਕੀ ਹੁੰਦਾ ਆ। ਉਹਦੇ ਵਿੱਚ ਫਿਰ ਕੀ ਹੁੰਦਾ ਆ ਕਿ ਬੰਦੇ ਨੂੰ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਸੁਣਦੀਆਂ ਨੇ, ਮਿਊਜ਼ਿਕ ਸੁਣਦੇ ਨੇ। ਇੱਕ ਮੈਂ ਯੂਟਿਊਬ 'ਤੇ ਦੇਖ ਰਿਹਾ ਸੀ ਇੱਕ ਗੋਰਾ, ਉਹ ਕਹਿੰਦਾ ਮੈਨੂੰ ਤਾਂ ਇੱਦਾਂ ਲੱਗਦਾ ਵੀ ਮੇਰੇ ਕਮਰੇ ਦੇ ਬਾਹਰ ਕੋਈ ਗੱਲਾਂ ਕਰ ਰਿਹਾ, ਕੋਈ ਮੈਨੂੰ ਆਵਾਜ਼ਾਂ ਮਾਰ ਰਿਹਾ, ਜਾਂ ਮੇਰੇ ਸਾਹਮਣੇ ਬੈਠ ਕੇ ਕੋਈ ਮੇਰੇ ਨਾਲ ਡਾਇਲੋਗ ਕਰ ਰਿਹਾ, ਉਹਨੂੰ ਬਿਲਕੁਲ ਸੁਣ ਰਿਹਾ। ਸੋ ਇੱਥੇ ਮੈਂ ਇਹ ਨਹੀਂ ਕਹਿ ਸਕਦਾ ਕਿ ਜਿਹੜੇ ਵੀਰ ਜਾਂ ਭੈਣ ਕਹਿ ਰਹੇ ਨੇ ਪੋਡਕਾਸਟਾਂ ਦੇ ਉੱਤੇ ਆ ਕੇ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਨਾਲ ਗੱਲਾਂ ਕੀਤੀਆਂ, ਮੈਂ ਸ਼ਿਵਜੀ ਨਾਲ ਗੱਲਾਂ ਕੀਤੀਆਂ, ਮੈਂ ਇਹਦੇ ਨਾਲ ਗੱਲਾਂ ਕੀਤੀਆਂ, ਉਹ ਝੂਠ ਨਹੀਂ ਬੋਲ ਰਹੇ, ਉਹਨਾਂ ਨੇ ਸੱਚੀ ਕੀਤੀਆਂ ਨੇ। ਪਰ ਸੱਚੀ ਕੋਈ ਉੱਥੇ ਬਾਬਾ ਨਾਨਕ ਨਹੀਂ ਆਇਆ ਸੀ, ਸੱਚੀ ਸ਼ਿਵਜੀ ਨਹੀਂ ਆਇਆ ਸੀ, ਸੱਚੀ ਕੋਈ ਉਹਨਾਂ ਨੂੰ ਇਸ ਤਰ੍ਹਾਂ ਰੱਬ ਨਹੀਂ ਮਿਲਿਆ ਸੀ। ਉਹਨਾਂ ਦਾ ਦਿਮਾਗ ਹੀ ਉਹਨਾਂ ਨੂੰ ਦਿਖਾ ਰਿਹਾ ਤੇ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਫੀਡ ਕੀਤਾ ਗਿਆ ਉਹੀ ਚੀਜ਼ ਉਹ ਐਕਸਪੀਰੀਅੰਸ ਕਰ ਰਹੇ ਆ। ਪਰ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਉਹ ਇੰਨਾ ਰੀਅਲ ਲੱਗਦਾ ਉਹਨਾਂ ਨੂੰ ਕਿ ਉਹਨੂੰ ਝੂਠ ਨਹੀਂ ਮੰਨ ਸਕਦੇ, ਉਹਨਾਂ ਨੂੰ ਬਿਲਕੁਲ ਰੀਅਲ ਲੱਗਦਾ ਹੈ। ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਝੂਠ ਬੋਲ ਰਹੇ ਹੋ, ਪਰ ਤੁਸੀਂ ਇਹ ਦੇਖੋ ਇੱਥੇ ਤੁਹਾਡੇ ਬ੍ਰੇਨ ਨੂੰ ਹਾਈਜੈਕ ਕਰਕੇ ਆਪਾਂ ਅੱਗੇ ਗੱਲ ਕਰਦੇ ਹਾਂ ਕਿਵੇਂ ਸਾਨੂੰ ਮਿਸਲੀਡ ਕੀਤਾ ਜਾ ਰਿਹਾ ਹੈ। ਹੁਣ
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700 ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते समान बारे कोई भी जानकारी लैण लई 403-433-5555 जा फिर 403-717-3899 ते संपर्क कर सकते हो। सुंदर लंबर इंडस्ट्रीज दा पता है 3501 23rd Street नॉर्थ ईस्ट कैलगरी। पंजाबी रेडियो 102.7 FM ते प्रसारित होन वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
0: ਹੁਣ ਜਦੋਂ ਗੱਲਾਂ ਕਹੀਆਂ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿ ਬਈ ਘੁੰਗਰੂ ਤੁਹਾਨੂੰ ਸੁਣ ਸੁਣਾਈ ਦੇਣਗੇ, ਜਿਵੇਂ ਪਿਛਲੇ ਹਫ਼ਤੇ ਆਪਾਂ ਵੀਡੀਓ ਤੁਹਾਡੇ ਸਾਹਮਣੇ ਸਾਂਝੀ ਕੀਤੀ ਸੀ, ਤੁਹਾਨੂੰ ਬਾਂਸਰੀ ਸੁਣਾਈ ਦੇਵੇਗੀ, ਤੁਹਾਨੂੰ ਤਬਲਾ ਸੁਣਾਈ ਦੇਵੇਗਾ, ਠੀਕ ਹੈ ਨਾ। ਉਹ ਕੀ ਹੋ ਰਿਹਾ ਆ, ਉੱਥੇ ਤੁਹਾਡੇ ਮਾਇੰਡ ਦੀ ਪ੍ਰਾਈਮਿੰਗ ਕੀਤੀ ਜਾ ਰਹੀ ਆ। ਇਹਨੂੰ ਕਹਿੰਦੇ ਨੇ ਸਾਈਕੋਲੋਜੀਕਲ ਪ੍ਰਾਈਮਿੰਗ, ਐਕਸਪੈਕਟੇਸ਼ਨ ਇੰਡਿਊਸਡ ਹਲੂਸੀਨੇਸ਼ਨਸ। ਜਦੋਂ ਇੱਕ ਗੁਰੂ, ਇਫ ਏ ਗੁਰੂ ਹੈਜ਼ ਐਸਟੈਬਲਿਸ਼ਡ ਏ ਪਾਵਰਫੁਲ ਅਥੋਰੀਟੇਟਿਵ ਐਕਸਪੈਕਟੇਸ਼ਨ, ਮੰਨ ਲਓ ਅਸੀਂ ਕਿਸੇ ਦੇ ਉੱਤੇ ਵਿਸ਼ਵਾਸ ਕਰਨ ਲੱਗ ਪਏ, ਕਿਸੇ ਨੂੰ ਮੰਨਣ ਲੱਗ ਗਏ ਵੀ ਇਹ ਤਾਂ ਬੜਾ ਪਹੁੰਚਾ ਹੋਇਆ, ਅਸੀਂ ਉਹਦੀ ਸਤਿਕਾਰ ਕਰਨ ਲੱਗ ਪਏ ਹਾਂ, ਫਿਰ ਕੀ ਹੋਣਾ ਆ ਕਿ ਜਦੋਂ ਉਹਨੇ ਤੁਹਾਨੂੰ ਕੋਈ ਚੀਜ਼ ਦੱਸਣੀ ਕਿ ਤੈਨੂੰ ਆਹ ਸੁਣੇਗਾ, ਤੁਹਾਡੇ ਬ੍ਰੇਨ ਨੇ ਉਹ ਚੀਜ਼ ਐਕਸੈਪਟ ਕਰ ਲੈਣੀ ਆ। ਮੈਨੂੰ ਬਾਬੇ ਨੇ ਕਿਹਾ ਮੈਨੂੰ ਇੱਦਾਂ ਹੋਣਾ ਹੀ ਹੋਣਾ, ਮੈਂ ਹੋਰ ਇਸ ਤਰ੍ਹਾਂ ਕਰਾਂਗਾ, ਹੋਰ ਸਾਹ ਤਾਂ ਠਾਂ ਲਏਗਾ, ਹੋਰ ਇਸ ਤਰ੍ਹਾਂ ਮੰਤਰ ਜਪਾਂਗਾ ਤਾਂ ਮੈਨੂੰ ਇੱਕ ਦਿਨ ਆਹ ਚੀਜ਼ ਸੁਣਨ ਲੱਗ ਪੈਣੀ ਆ। ਉਹਨੇ ਤੁਹਾਡੇ ਦਿਮਾਗ ਦੇ ਵਿੱਚ ਪਹਿਲਾਂ ਉਹ ਗੱਲ ਪਾ ਦਿੱਤੀ ਆ ਤੇ ਤੁਸੀਂ ਉਹ ਗੱਲ ਐਕਸੈਪਟ ਕਰ ਲਈ ਹੈ ਕਿਉਂਕਿ ਤੁਹਾਡਾ ਵਿਸ਼ਵਾਸ ਬਣ ਗਿਆ ਸੀ ਉਸ ਬੰਦੇ ਦੇ ਵਿੱਚ। ਹੁਣ ਤੁਹਾਡੇ ਉਸ ਵਿਸ਼ਵਾਸ ਨੇ ਤੁਹਾਡੇ ਸਬਕੌਂਸ਼ੀਅਸ ਦੇ ਵਿੱਚ ਜਿਹੜੀ ਗੱਲ ਬੈਠੀ ਹੋਈ ਆ, ਜਿੱਦਣ ਤੁਹਾਡੇ ਬ੍ਰੇਨ ਨੇ ਉਹ ਮਿਸਫਾਇਰ ਕੀਤਾ, ਉਹ ਅੱਗੇ ਆਪਾਂ ਜਾ ਕੇ ਦੇਖਦੇ ਕਿਵੇਂ ਕਰਦਾ ਬ੍ਰੇਨ ਮਿਸਫਾਇਰ, ਉਦੋਂ ਤੁਹਾਨੂੰ ਉਹੀ ਚੀਜ਼ ਸੁਣਨੀ ਆ, ਉਹੀ ਚੀਜ਼ ਦਿਸਣੀ ਆ ਜਿਹੜੀ ਗੱਲ ਦੀ ਪਹਿਲਾਂ ਤੁਹਾਡੀ ਤੁਹਾਡੇ ਬਾਬੇ ਨੇ ਪ੍ਰਾਈਮਿੰਗ ਕੀਤੀ ਹੋਈ ਆ। ਜੇ ਉਹਨੇ ਕਿਹਾ ਤੈਨੂੰ ਪਹਿਲਾਂ ਫਲੂਟ ਸੁਣੂਗਾ, ਤੈਨੂੰ ਫਲੂਟ ਹੀ ਸੁਣੂਗਾ ਤੁਹਾਨੂੰ ਪਹਿਲਾਂ। ਜੇ ਉਹਨੇ ਕਿਹਾ ਤੈਨੂੰ ਇੱਥੇ ਜਾ ਕੇ ਇੰਨੀ ਵਾਰੀ ਕਰੂੰਗਾ ਤੈਨੂੰ ਆਹ ਦਿਸੇਗਾ, ਤੁਹਾਨੂੰ ਉਹ ਹੀ ਦਿਸੂਗਾ ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਬੈਠੀ ਹੋਈ ਆ। ਸੋ ਦ ਬ੍ਰੇਨ ਟ੍ਰੀਟਸ ਦਿਸ ਸੁਜੈਸਟਨ, ਜਿਹੜਾ ਵੀ ਸੁਜੈਸਟਨ ਤੁਹਾਨੂੰ ਬਾਬਾ ਦੇ ਰਿਹਾ, ਦ ਬ੍ਰੇਨ ਇਜ਼ ਟ੍ਰੀਟਿੰਗ ਦੈਟ ਐਜ਼ ਅ ਰਿਲਾਇਬਲ ਪ੍ਰਾਇਰ ਬਰੀਫ ਐਂਡ ਐਕਚੁਅਲੀ ਕੰਸਟਰਕਟਸ ਦ ਪਰਸੈਪਚੁਅਲ ਐਕਸਪੀਰੀਅੰਸਿਸ ਆਫ ਦ ਮਿਊਜ਼ਿਕ ਔਰ ਦ ਵਿਜ਼ੂਅਲਾਈਜ਼ੇਸ਼ਨ ਦੈਟ ਯੂ ਆਰ ਐਕਸਪੀਰੀਅੰਸਿੰਗ। ਸੋ ਇਹ ਕੋਈ ਰੂਹਾਨੀ ਐਕਸਪੀਰੀਅੰਸ ਨਹੀਂ ਹੈ, ਠੀਕ ਹੈ ਨਾ। ਇਹ ਚੀਜ਼ ਪ੍ਰਿਡਿਕਟ ਕੀਤੀ ਜਾ ਸਕਦੀ ਆ, ਇਹ ਸਟੱਡੀਜ਼ ਹੋਈਆਂ ਨੇ, ਪ੍ਰਿਡਿਕਟ ਕੀ ਕੀਤੀ ਜਾ ਸਕਦੀ ਆ ਕਿ ਪ੍ਰਿਡਿਕਟਿਵ ਕੋਡਿੰਗ ਕਹਿੰਦੇ ਆ, ਸਾਈਕੋਲੋਜੀਕਲ ਪ੍ਰਾਈਮਿੰਗ। ਤੁਸੀਂ ਦੱਸ ਸਕਦੇ ਹੋ ਕਿ ਫਲਾਨੇ ਬੰਦੇ ਨੇ ਆਸ ਬੰਦੇ ਨੂੰ ਆਹ ਚੀਜ਼ ਆਖੀ ਸੀ, ਜਦੋਂ ਇਹ ਇਸ ਤਰੀਕੇ ਦੇ ਨਾਲ ਕਰੇਗਾ ਇਹਨੂੰ ਆਹੀ ਚੀਜ਼ ਦਿਸੂਗੀ, ਜਾਂ ਜਿਹੜੀ ਚੀਜ਼ ਉਹਦੇ ਸੁਰਤ ਦੇ ਅੰਦਰ ਪਹਿਲਾਂ ਹੋਵੇਗੀ। ਸੋ ਦੀ ਹਾਈਲੀ ਡਿਵੋਟਡ ਇੰਡੀਵਿਜੁਅਲ ਰਿਸੀਵ ਸੁਜੈਸਟਨ ਫਰੋਮ ਐਨ ਅਥੋਰਿਟੀ ਫਿਗਰ, ਦ ਬ੍ਰੇਨ ਓਵਰਵੇਟਸ ਦ ਸਿਮੈਂਟਿਕ ਪ੍ਰਾਇਰ, ਰਾਈਟ, ਦੀ ਐਕਸਪੈਕਟੇਸ਼ਨ ਆਫ ਹੀਅਰਿੰਗ ਅ ਮਿਊਜ਼ਿਕ ਬਿਕਮਸ ਦ ਡੋਮੀਨੈਂਟ ਥੀਮ ਇਨ ਯੋਰ ਬ੍ਰੇਨ ਐਂਡ ਦ ਬ੍ਰੇਨ ਫੋਰਸਿਸ ਯੋਰ ਆਡੀਟਰੀ ਕੋਰਟੈਕਸ ਟੂ ਜਨਰੇਟ ਦ ਸਾਊਂਡ ਟੂ ਮੈਚ ਦ ਗੁਰੂਜ਼ ਐਗਜ਼ੈਕਟ ਡਿਸਕ੍ਰਿਪਸ਼ਨ। ਹੁਣ ਆਹ ਜਿਹੜੀ ਗੱਲ ਹੈ ਨਾ ਕਿ ਜਿਹੜੀ ਗੱਲ ਤੁਹਾਨੂੰ ਬਾਬੇ ਨੇ ਕਹਿ ਦਿੱਤੀ, ਜਦੋਂ ਤੁਸੀਂ ਉਹਦੇ ਹਿਸਾਬ ਨਾਲ ਕਰਨ ਲੱਗ ਪਏ, ਤੁਹਾਨੂੰ ਉਹੀ ਚੀਜ਼ ਦਿਸਣੀ ਆ ਤੇ ਸੁਣਨੀ ਆ ਜੋ ਤੁਹਾਡੇ ਗੁਰੂ ਨੇ ਕਹੀ ਆ, ਠੀਕ ਹੈ ਨਾ, ਜੋ ਤੁਹਾਡੇ ਉਸ ਬਾਬੇ ਨੇ ਆਖੀ ਆ, ਕਿਉਂਕਿ ਤੁਹਾਡਾ ਉਹਦੇ ਵਿੱਚ ਵਿਸ਼ਵਾਸ ਆ, ਬ੍ਰੇਨ ਉਹਦੇ 'ਚ ਬਿਲੀਵ ਕਰਦਾ ਆ ਤੇ ਬ੍ਰੇਨ ਨੇ ਉਹੀ ਚੀਜ਼ ਪ੍ਰੋਡਿਊਸ ਕਰ ਦੇਣੀ ਆ। ਇਹ ਚੀਜ਼ ਦੀ ਖੋਜ ਤੁਸੀਂ ਕਰਨੀ ਹੋਵੇ ਤੇ ਨੋਲ ਐਟ ਆਲ 2024 ਦੇ ਵਿੱਚ ਸਟੱਡੀ ਹੋਈ ਸੀਗੀ ਤੇ ਐਕਚੁਅਲ ਜਰਨਲ ਦੇ ਵਿੱਚ ਪਬਲਿਸ਼ ਹੋਈ ਆ, ਤੁਸੀਂ ਉਹ ਪੜ੍ਹ ਸਕਦੇ ਹੋ ਸਾਰੀ ਸਟੱਡੀ, ਠੀਕ ਹੈ ਨਾ। ਤੇ ਇੱਕ ਹੋਰ ਕਾਰਨ ਆ ਜਿਹੜੀਆਂ ਆਵਾਜ਼ਾਂ ਸੁਣਦੀਆਂ ਨੇ ਲੋਕਾਂ ਨੂੰ, ਉਹਦਾ ਕਾਰਨ ਕੀ ਆ, 2014 ਦੇ ਵਿੱਚ ਇੱਕ ਸਟੱਡੀ ਹੋਈ ਸੀ, ਉਹਨੇ ਦੱਸਿਆ ਸੀ ਸੋਸ਼ਲ ਆਈਸੋਲੇਸ਼ਨ, ਜਿਹੜੇ ਬੰਦੇ ਸੋਸ਼ਲ ਸਰਕਲ ਤੋਂ ਦੂਰ ਹੋ ਜਾਂਦੇ ਨੇ, ਜਿਹਨਾਂ ਦਾ ਕੋਈ ਬਾਹਲਾ ਫਰੈਂਡ ਸਰਕਲ ਨਹੀਂ ਹੁੰਦਾ, ਬਾਹਲਾ ਫੈਮਿਲੀ ਦੇ ਨਾਲ ਗੱਲਬਾਤ ਨਹੀਂ ਕਰਦੇ, ਕਿਸੇ ਦੇ ਨਾਲ ਉੱਠਦੇ ਬੈਠਦੇ ਨਹੀਂ, ਸੰਗਤ ਵਿੱਚ ਜਾ ਕੇ ਗੱਲਬਾਤ ਨਹੀਂ ਕਰਦੇ, ਠੀਕ ਹੈ ਨਾ, ਉਹ ਆਪਣੇ ਆਪ ਨੂੰ ਇਕੱਲੇ ਜੇ ਰਹਿਣ ਲੱਗ ਪੈਂਦੇ, ਸੋਸ਼ਲੀ ਆਈਸੋਲੇਟ ਹੋ ਜਾਂਦੇ ਆ, ਉਹਨਾਂ ਬੰਦਿਆਂ ਦਾ ਦਿਮਾਗ ਵੀ ਉਹਨਾਂ ਨੂੰ ਆਵਾਜ਼ਾਂ ਸੁਣਾਉਣ ਲੱਗ ਪੈਂਦਾ, ਉਹਨਾਂ ਨੂੰ ਚੀਜ਼ਾਂ ਦਿਖਾਉਣ ਲੱਗ ਪੈਂਦਾ। ਇਹ 2014 ਵਿੱਚ ਸਟੱਡੀ ਨੇ ਇਹ ਗੱਲ ਪ੍ਰੂਵ ਕੀਤੀ ਆ। ਸੋ ਬੇਸਿਕਲੀ ਜਿਹੜੀ ਆਪਾਂ ਗੱਲ ਕੀਤੀ ਆ, ਦੀ ਵਲਨਰੇਬਲ ਫਾਲ ਪ੍ਰੇ ਟੂ ਸੱਚ ਪ੍ਰੋਪਾਗੈਂਡਾ, ਮੈਜੋਰਟੀ ਆਫ ਦ ਪੀਪਲ ਹੂ ਫਾਲੋ ਸੱਚ ਬਾਬਾਜ਼ ਆਰ ਇੰਡੀਵਿਜੁਅਲਸ ਗੋਇੰਗ ਥਰੂ ਮੰਨਸ ਫੈਮਿਲੀ ਟਰਾਮਾ, ਫਾਈਨੈਂਸ਼ੀਅਲ ਐਂਗਜ਼ਾਇਟੀ, ਹਾਰਟ ਬ੍ਰੇਕਸ, ਡੀਪ ਪੇਨਫੁਲ ਆਈਸੋਲੇਸ਼ਨ, ਵਟਐਵਰ ਦੈਟ ਕਮਸ ਇਨ ਦੇਅਰ ਲਾਈਫ, ਦੇ ਆਰ ਮੋਰ ਪ੍ਰੋਨ ਟੂ ਦਿਸ ਕਾਇੰਡ ਆਫ ਹਲੂਸੀਨੇਸ਼ਨਸ। ਸੋ ਹੁਣ ਹੁੰਦਾ ਕੀ ਹੈ ਕਿ ਸਿਮਰਨਜੀਤ ਸਿੰਘ ਟੋਹਾਣੇ ਵਰਗੇ ਕੀ ਕਹਿੰਦੇ ਆ, ਉਹ ਜਿਹੜਾ ਤੁਹਾਡਾ ਐਕਚੁਅਲੀ ਦਰਦ ਦੇ ਵਿੱਚੋਂ ਚੀਜ਼ਾਂ ਨਿਕਲ ਰਹੀਆਂ, ਤੁਸੀਂ ਬ੍ਰੇਨ ਨੂੰ ਡਿਪਰਾਈਵ ਕਰ ਰਹੇ ਹੋ, ਉਹ ਕਹਿ ਰਹੇ ਕਿ ਨਹੀਂ ਜੀ ਇਹ ਤਾਂ ਸਪਿਰਚੁਅਲ ਅਵੇਕਨਿੰਗ ਹੈਗੀ ਆ, ਇਹ ਤਾਂ ਜੀ ਡਿਵਾਈਨ ਮਿਊਜ਼ਿਕ ਤੁਹਾਨੂੰ ਸੁਣਾਈ ਦੇ ਰਿਹਾ ਆ। ਪਰ ਇਹਦਾ ਮਤਲਬ ਇਹ ਆ ਕਿ ਕੁਝ ਪ੍ਰੋਬਲਮ ਆ ਦਿਮਾਗ ਦੇ ਵਿੱਚ, ਕੋਈ ਕੈਮੀਕਲ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ, ਕਿਉਂਕਿ ਮੈਡੀਕਲ ਸਾਇੰਸ ਤਾਂ ਇਸ ਚੀਜ਼ ਦਾ ਇੱਕ ਡਿਫਰੈਂਟ ਹੀ ਸਟੋਰੀ ਦੱਸਦੀ ਆ। ਸੋ ਉਸ ਤੋਂ ਆਪਾਂ ਅੱਗੇ ਆ ਜਾਈਏ, ਇਹ ਗੱਲ ਆਪਾਂ ਆਲਰੇਡੀ ਕਰ ਲਈ ਆ ਕਿ ਜਿਹੜਾ ਇਨਸਾਨ ਹਾਈ ਸਟ੍ਰੈਸ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਆ, ਉਹ 3 ਗੁਣਾ ਜ਼ਿਆਦਾ ਉਹਦੇ ਚਾਂਸ ਵੱਧ ਜਾਂਦੇ ਆ ਇਸ ਤਰ੍ਹਾਂ ਦੀਆਂ ਹਲੂਸੀਨੇਸ਼ਨ, ਚੀਜ਼ਾਂ ਸੁਣਨ ਦੇ, ਚੀਜ਼ਾਂ ਦੇਖਣ ਦੇ। ਸੋ ਇਹ ਆਮ ਸੰਸਾਰ ਦੇ ਵਿੱਚ ਲੋਕਾਂ ਦੇ ਨਾਲ ਵਾਪਰ ਰਹੀਆਂ ਨੇ, ਹੋ ਰਹੀਆਂ ਨੇ, ਕੇਵਲ ਇੰਡੀਆ ਦੇ ਵਿੱਚ ਜਾਂ ਸਿੱਖਾਂ ਦੇ ਨਾਲ ਨਹੀਂ, ਹੋਰ ਧਰਮਾਂ ਦੇ ਲੋਕਾਂ, ਜਿਹੜੇ ਧਰਮ ਨੂੰ ਵੀ ਨਹੀਂ ਮੰਨਦੇ, ਜਿਹੜੇ ਰੱਬ ਨੂੰ ਵੀ ਨਹੀਂ ਮੰਨਦੇ, ਉਹਨਾਂ ਨੂੰ ਵੀ ਨਾਦ ਸੁਣਦਾ ਆ, ਜਿਹਨੂੰ ਇਹ ਨਾਮ ਕਹਿੰਦੇ ਆ ਨਾ, ਉਹਨਾਂ ਨੂੰ ਵੀ ਨਾਮ ਸੁਣਨ ਲੱਗ ਪੈਂਦਾ ਆ, ਜਿਹੜੇ ਰੱਬ ਤੇ ਵਿਸ਼ਵਾਸ ਹੀ ਨਹੀਂ ਕਰ ਰਹੇ। ਸੋ ਹੁੰਦਾ ਕੀ ਆ ਕਿ ਸਟ੍ਰੈਸ ਦੇ ਨਾਲ ਕਾਹਤੋਂ ਇਹ ਚੀਜ਼ਾਂ ਵੱਧਦੀਆਂ ਨੇ, ਜਿਹੜੀ ਇਹ ਸਟੇਟ ਪੈਦਾ ਹੁੰਦੀ ਆ ਤੁਹਾਡੇ ਦਿਮਾਗ ਦੇ ਵਿੱਚ, ਉਹਨੂੰ ਸਾਇੰਸ ਨਾਮ ਲੈਂਦੀ ਆ ਅਬੇਰੈਂਟ ਸੈਲੀਅੰਟ ਸਟੇਟ। ਇਟਸ ਅ ਨਿਊਰੋਲੋਜੀਕਲ ਸਟੇਟ ਟਰਨਿੰਗ ਇਟਸ ਓਨ ਇੰਟਰਨਲ ਥਾਟਸ ਇਨ ਟੂ ਦ ਸਾਊਂਡ ਆਫ ਮਿਊਜ਼ੀਕਲ ਇੰਸਟਰੂਮੈਂਟਸ। ਸੋ ਬੇਸਿਕਲੀ ਜਿਹੜੇ ਇਹ ਲੋਕ ਹੈਗੇ ਨੇ ਜਿਹੜੇ ਤੁਹਾਨੂੰ ਇਸ ਤਰ੍ਹਾਂ ਦੇ ਰਾਹ ਤੇ ਲਾ ਰਹੇ ਨੇ, ਦੇ ਆਰ ਨਾਟ ਅ ਸਪਿਰਚੁਅਲ ਗਾਈਡ, ਦੇ ਆਰ ਪ੍ਰੈਡੇਟਰਸ। ਪ੍ਰੈਡੇਟਰ ਕੀ ਹੁੰਦਾ ਆ ਕਿ ਭਾਈ ਇਹ ਸ਼ਿਕਾਰੀ ਹਨ, ਇਹ ਸਦਮੇ ਨੂੰ ਠੀਕ ਕਰਨ ਵਾਲੇ ਕੋਈ ਗੁਰੂ ਨਹੀਂ ਗੇ, ਕੋਈ ਮਹਾਂਪੁਰਸ਼ ਜਾਂ ਸੰਤ ਨਹੀਂ ਹੈਗੇ, ਇਹ ਸ਼ਿਕਾਰੀ ਨੇ ਜੋ ਇਸ ਗੱਲ ਦਾ ਫਾਇਦਾ ਉਠਾ ਰਹੇ ਨੇ ਕਿ ਤੁਹਾਡਾ ਤਣਾਅ ਗ੍ਰਸਤ ਅਤੇ ਥੱਕਿਆ ਹੋਇਆ ਦਿਮਾਗ ਉਹਨਾਂ ਚੀਜ਼ਾਂ ਨੂੰ ਦੇਖਣ ਅਤੇ ਸੁਣਨ ਲਈ ਮਜਬੂਰ ਹੋ ਚੁੱਕਾ ਹੈ ਜੋ ਅਸਲ ਦੇ ਵਿੱਚ ਉੱਥੇ ਮੌਜੂਦ ਹੀ ਨਹੀਂ ਹੁੰਦੇ। ਤੁਹਾਡੀ ਕਮਜ਼ੋਰੀ ਨੂੰ ਇਹ ਵਰਤ ਕੇ ਤੁਹਾਨੂੰ ਆਪਣੇ ਨਾਲ ਜੋੜ ਰਹੇ ਨੇ, ਠੀਕ ਹੈ ਨਾ। ਸੋ ਹੁਣ ਤੱਕ ਆਪਾਂ ਕੀ ਕਵਰ ਕੀਤਾ ਕਿ ਆਡੀਟੋਰੀ ਹਲੂਸੀਨੇਸ਼ਨਸ, ਜੋ ਕੰਨਾਂ ਦੇ ਰਾਹੀਂ ਚੀਜ਼ਾਂ ਸੁਣਦੀਆਂ ਦੇਖਦੀਆਂ ਕੀ ਹੈ। ਥੋੜ੍ਹੀ ਜਿਹੀ ਵਿਜੂਅਲ ਹਲੂਸੀਨੇਸ਼ਨਸ ਦੀ ਗੱਲ ਕਰਦੇ ਹਾਂ। ਇੱਕ ਤਾਂ ਵਿਜੂਅਲ ਹਲੂਸੀਨੇਸ਼ਨਸ ਇਹ ਦੱਸਦੇ ਨੇ ਆਪਣੇ ਕੈਂਪਾਂ ਦੇ ਵਿੱਚ ਜਾਂ ਆਪਣੀ ਅਕਤ ਕਥਾ ਦੇ ਵਿੱਚ, ਉਹਨੂੰ ਅਕਤ ਕਥਾ ਦਾ ਨਾਮ ਦਿੰਦੇ ਆ, ਜਿਹੜੀ ਕਥੀ ਨਹੀਂ ਜਾ ਸਕਦੀ। ਅਕਤ ਕਥਾ ਗੁਰਬਾਣੀ ਹੀ ਹੈ, ਅਕਤ ਕਥਾ ਕੋਈ ਇਹਨਾਂ ਦੇ ਦੱਸੇ ਹੋਏ ਜਿਹੜਾ ਝੂਠਾ ਗਿਆਨ ਹੈ ਉਹ ਨਹੀਂ ਹੈ। ਇਹ ਕਹਿੰਦੇ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਨੂੰ ਵੱਖੋ ਵੱਖਰੀਆਂ ਲਾਈਟਾਂ ਦਿਸਣਗੀਆਂ, ਦਿਸਦੀਆਂ ਨੇ, ਬਿਲਕੁਲ ਦਿਸਦੀਆਂ ਨੇ, ਜਦੋਂ ਤੁਸੀਂ ਇਹਨਾਂ ਦੇ ਕੱਖ ਇਲਾਕੇ ਇੱਦਾਂ ਕੰਮ ਕਰੋਗੇ ਜ਼ਰੂਰ ਦਿਸਣੀਆਂ ਨੇ ਤੁਹਾਨੂੰ। ਤੇ ਸਾਇੰਸ ਨੇ ਸਿੱਧ ਕੀਤਾ ਕਿ ਹਾਂ ਦਿਸਦੀਆਂ ਨੇ ਭਾਈ, ਪਰ ਉਹ ਕੋਈ ਰੱਬ ਨਹੀਂ ਹੈ, ਕੋਈ ਰੱਬੀ ਜੋਤ ਨਹੀਂ ਹੈ, ਉਹਨੂੰ ਫਾਸਫੀਨਸ ਕਹਿੰਦੇ ਨੇ ਜਾਂ ਉਹਨੂੰ ਗੈਂਸਫੈਲਡ ਇਫੈਕਟ ਕਹਿੰਦੇ ਨੇ। ਉਹ ਕਿਉਂ ਹੁੰਦੀਆਂ ਨੇ ਕਿ ਸੇਮ ਰੀਜ਼ਨ ਆ, ਤੁਸੀਂ ਡਿਪਰਾਈਵ ਕਰ ਰਹੇ ਹੋ ਜਿਹੜੀਆਂ ਇੱਥੇ ਨਿਊਰੋਨਸ ਨੇ ਤੁਹਾਡੀਆਂ, ਇੱਥੋਂ ਸੈਂਸਰੀ ਸੈਲਸ ਨੇ ਜਿਹੜੀਆਂ, ਉਹਨਾਂ ਨੂੰ ਮਿਲ ਨਹੀਂ ਰਹੀ ਉਹ ਚੀਜ਼ ਦਿਨ ਵੇਲੇ ਜਦੋਂ ਉਹਨਾਂ ਨੂੰ ਮਿਲਣੀ ਚਾਹੀਦੀ ਸੀ, ਜਦੋਂ ਤੁਸੀਂ ਜਾਗ ਰਹੇ ਆ, ਠੀਕ ਹੈ ਨਾ। ਸੁੱਤਿਆ ਹੋਇਆ ਵੀ ਤਾਂ ਦਿਮਾਗ ਜਦੋਂ ਤੁਸੀਂ ਸੁਪਨਾ ਲੈਂਦੇ ਆ ਕੁਛ ਨਾ ਕੁਛ ਕਰਦਾ ਹੀ ਰਹਿੰਦਾ ਆ, ਸੁਪਨੇ ਲੈਂਦੇ ਕਈ ਵੇਲੇ ਜਦੋਂ ਤੁਸੀਂ ਉੱਠ ਪੈਂਦੇ ਆ ਤੁਹਾਨੂੰ ਚੇਤਾ ਰਹਿ ਜਾਂਦਾ, ਤੇ ਸੁਪਨੇ ਦੇ ਵਿੱਚ ਵੀ ਇੰਨਾ ਰੀਅਲ ਲੱਗਦਾ ਆ। ਕਈ ਵੇਲੇ ਸੁਪਨੇ ਦੇ ਵਿੱਚ ਮੰਨ ਲਓ ਤੁਹਾਨੂੰ ਕੋਈ ਜਾਨਵਰ ਫੜ ਰਿਹਾ ਆ, ਤੁਸੀਂ ਦੌੜ ਰਹੇ ਹੋ ਤੇ ਤੁਸੀਂ ਯਕਦਮ ਉੱਠਦੇ ਹੋ ਤੇ ਤੁਹਾਡੇ ਦਿਲ ਦੀ ਧੜਕਣ ਤੇਜ਼ ਹੁੰਦੀ ਆ, ਤੁਹਾਡੇ ਸਰੀਰ ਪਸੀਨੋ ਪਸੀਨੀ ਹੋਇਆ ਹੁੰਦਾ ਵੀ ਦੌੜ ਕੇ ਥੱਕੇ ਹੁੰਦੇ ਆ ਤੁਸੀਂ, ਕਿਉਂਕਿ ਬ੍ਰੇਨ ਨੂੰ ਉਹ ਰੀਅਲ ਦੇ ਵਿੱਚ ਤੇ ਇੰਟਰਨਲੀ ਉਹ ਚੀਜ਼ ਉਹ ਡਿਫਰੈਂਸ਼ੀਏਟ ਨਹੀਂ ਕਰ ਸਕਦਾ। ਜੇ ਸੁਪਨੇ ਦੇ ਵਿੱਚ ਉਹ ਦੇਖ ਰਿਹਾ ਕਿ ਮੈਂ ਦੌੜ ਰਿਹਾ, ਭੱਜ ਰਿਹਾ, ਪਸੀਨਾ ਆ ਰਿਹਾ ਮੈਨੂੰ, ਤਾਂ ਤੁਹਾਡੀ ਬਾਡੀ ਵੀ ਉੱਦਾਂ ਰਿਐਕਟ ਕਰਦੀ ਆ। ਤੇ ਸੁਪਨਾ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਕਿਵੇਂ ਚੀਜ਼ ਇੰਨੀ ਰੀਅਲ ਲੱਗਦੀ ਆ ਕਿ ਬੰਦਾ ਡਰ ਜਾਂਦਾ ਹੈ, ਤੇ ਉਹ ਚੀਜ਼ ਬ੍ਰੇਨ ਜਾਗਦਿਆਂ ਹੋਇਆਂ ਵੀ ਤੁਹਾਨੂੰ ਸ਼ੋਅ ਕਰ ਸਕਦਾ। ਤੁਸੀਂ ਬੇਸਿਕਲੀ ਜਾਗਦਿਆਂ ਹੀ ਸੁਪਨਾ ਲੈ ਰਹੇ ਹੋ, ਜਦੋਂ ਤੁਸੀਂ ਬ੍ਰੇਨ ਨੂੰ ਉਹ ਚੀਜ਼ ਨਹੀਂ ਦੇ ਰਹੇ ਤਾਂ ਫਿਰ ਉਹ ਸੁਪਨੇ ਹੀ ਲੈਣ ਲੱਗ ਪੈਂਦਾ, ਅੱਖਾਂ ਖੁੱਲੀਆਂ ਤੇ ਵੀ ਸੁਪਨੇ ਲੈਣ ਲੱਗ ਪੈਂਦਾ, ਤੁਹਾਨੂੰ ਚੀਜ਼ਾਂ ਦਿਸਣ ਲੱਗ ਪੈਂਦੀਆਂ, ਚੀਜ਼ਾਂ ਸੁਣਨ ਲੱਗ ਪੈਂਦੀਆਂ ਨੇ। ਸੋ ਜਿਹੜੀ ਲਾਈਟ ਦੀ ਗੱਲ ਆ, ਜਦੋਂ ਅਸੀਂ ਅੱਖਾਂ ਬੰਦ ਕਰ ਲੈਂਦੇ ਆ, ਨਹੀਂ ਮਿਲਦੀ ਲਾਈਟ, ਤਾਂ ਬ੍ਰੇਨ ਆਪਣੀ ਲਾਈਟ ਆਪੇ ਕ੍ਰੀਏਟ ਕਰਦਾ ਆ। ਸੈਲਸ ਇਨ ਯੂਰ ਰੈਟਨਾ ਨੈਵਰ ਕੰਪਲੀਟਲੀ ਸ਼ਟ ਆਫ, ਇਹਨਾਂ ਦਾ ਕੰਮ ਆ ਸੈਂਸਰੀ ਇਨਪੁਟ ਭੇਜੀ ਜਾਣਾ, ਬ੍ਰੇਨ ਨੂੰ ਭੇਜੀ ਜਾਣਾ। ਅੱਖਾਂ ਬੰਦ ਕਰ ਲਈਆਂ, ਇਹਨਾਂ ਨੇ ਆਪਣਾ ਕੰਮ ਨਹੀਂ ਬੰਦ ਕਰਨਾ। ਇਸੇ ਕਰਕੇ ਜਦੋਂ ਆਪਾਂ ਅੱਖਾਂ ਬੰਦ ਕਰਦੇ ਹਾਂ, ਕਈ ਵੇਲੇ ਆਪਾਂ ਨੂੰ ਤਾਰੇ ਜੇ ਦਿਸਦੇ ਆ ਕਿ ਚਿੱਟੀ ਲਾਈਟ ਦਿਸਦੀ ਆ, ਕਦੀ ਕੁਛ, ਤੁਸੀਂ ਦੇਖ ਲਓ ਜੇ ਤੁਸੀਂ ਜ਼ੋਰ ਨਾਲ ਨੱਪ ਕੇ ਦੇਖੋ ਤਾਂ ਲਾਈਟ ਦਿਸਦੀ ਆ, ਥੋੜ੍ਹਾ ਜਿਹਾ ਚੇਂਜ ਹੋ ਜਾਂਦਾ ਆ, ਕਿਉਂਕਿ ਜੋ ਕੰਮ ਤੁਹਾਡੇ ਅੱਖ ਦੇ ਪਿੱਛੇ ਇਹਨਾਂ ਸੈਲਸ ਦਾ ਹੈਗਾ, ਉਹਨਾਂ ਨੇ ਆਪਣਾ ਕੰਮ ਕਰਦੇ ਰਹਿਣਾ ਆ। ਸੋ ਦੇ ਨੈਵਰ ਸ਼ਟ ਆਫ ਐਂਡ ਦ ਨਿਊਰੋਨਸ ਇਨ ਯੋਰ ਵਿਜ਼ੂਅਲ ਕੋਰਟੈਕਸ ਨੈਵਰ ਸ਼ਟ ਆਫ। ਜੋ ਚੀਜ਼ ਅੱਖ ਤੋਂ ਦੇਖਦੇ ਆ ਉਹ ਪ੍ਰੋਸੈਸ ਕਿੱਥੇ ਹੁੰਦੀ ਹੈ? ਦਿਮਾਗ ਦੇ ਪਿਛਲੇ ਹਿੱਸੇ ਤੇ ਜਾ ਕੇ ਤੁਹਾਡੇ ਐਕਸੈਪਟਲ ਲੋਬ ਦੇ ਵਿੱਚ, ਉਹਨੂੰ ਐਕਸੈਪਟਲ ਲੋਬ ਕਹਿੰਦੇ ਨੇ। ਉਹ ਸ਼ਟ ਆਫ ਨਹੀਂ ਹੁੰਦਾ, ਉਹ ਡੈਡ ਨਹੀਂ ਹੁੰਦਾ, ਉਹ ਬੰਦ ਨਹੀਂ ਹੁੰਦਾ ਵੀ ਅਸੀਂ ਅੱਖਾਂ ਬੰਦ ਕਰ ਲਈਆਂ ਤੇ ਜਿਹੜਾ ਸਾਡਾ ਦਿਮਾਗ ਦਾ ਹਿੱਸਾ ਜਿਹੜਾ ਵਿਜ਼ਨ ਨੂੰ ਪ੍ਰੋਸੈਸ ਕਰਦਾ ਵੀ ਉਹ ਵੀ ਬੰਦ ਹੋ ਗਿਆ। ਉਹ ਚੱਲਦਾ ਹੀ ਰਹਿੰਦਾ, ਉਹ ਐਕਟਿਵ ਰਹਿੰਦਾ, ਉਹ ਕੁਝ ਨਾ ਕੁਝ ਹਰਕਤ ਕਰਦਾ ਹੀ ਰਹਿੰਦਾ ਆ। ਉਸ ਹਰਕਤ ਦੇ ਵਿੱਚੋਂ ਜਦੋਂ ਤੁਸੀਂ ਬਹੁਤਾ ਜ਼ਿਆਦਾ ਹੀ ਉਹਨੂੰ ਡਿਪਰਾਈਵ ਕਰ ਦਿੰਦੇ ਹੋ, ਫਿਰ ਉਹ ਆਪਣੇ ਆਪ ਹੀ ਕੋਈ ਵਿਜ਼ੂਅਲ ਚੀਜ਼ਾਂ ਕ੍ਰੀਏਟ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਸੋ ਚਮਕਦੀਆਂ ਲਾਈਟਾਂ, ਬਦਲਦੇ ਰੰਗ, ਇਹ ਕੋਈ ਬ੍ਰਹਮ ਪ੍ਰਕਾਸ਼ ਨਹੀਂ ਹੈ, ਇਹ ਕੋਈ ਰੱਬੀ ਨਜ਼ਾਰੇ ਨਹੀਂ ਹੈ, ਇਹ ਤੁਹਾਨੂੰ ਵਹਿਮ ਪਾਇਆ ਜਾ ਰਿਹਾ ਆ। ਇਹ ਤੁਹਾਡੇ ਸਰੀਰ ਦੀ ਇੱਕ ਬੁਨਿਆਦੀ ਪ੍ਰਕਿਰਿਆ ਦਾ ਕ੍ਰੈਡਿਟ ਹੈ, ਜੋ ਖੁੱਲ ਖੁਦ ਰਿਹਾ, ਜੋ ਖੁੱਲ ਤੁਹਾਡਾ ਬ੍ਰੇਨ ਜਨਰੇਟ ਕਰ ਰਿਹਾ ਹੈ। ਸੋ ਸਾਡੇ ਦਿਮਾਗ ਦਾ ਦੇਖਣ ਵਾਲਾ ਹਿੱਸਾ ਜਿਹਨੂੰ ਵਿਜ਼ੂਅਲ ਕੋਰਟੈਕਸ ਕਹਿੰਦੇ ਨੇ, ਜਿਹੜੀ ਆਪਾਂ ਗੱਲ ਕੀਤੀ, ਉਹ ਕਦੇ ਵੀ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੁੰਦਾ, ਲਗਾਤਾਰ ਆਪਣੇ ਅੰਦਰ ਇੱਕ ਬਿਜਲੀ, ਇੱਕ ਇਲੈਕਟ੍ਰੀਕਲ ਨੋਇਜ਼ ਪੈਦਾ ਕਰਦਾ ਹੀ ਰਹਿੰਦਾ ਹੈ। ਸੋ ਗੁਰਬਾਣੀ ਦੇ ਵਿੱਚ ਜਿਵੇਂ ਇਹ ਅੱਜ ਕੌਮ ਨੂੰ ਗੁੰਮਰਾਹ ਕਰ ਰਹੇ ਨੇ, ਕਿਤੇ ਨਹੀਂ ਲਿਖਿਆ ਕਿ ਭਾਈ ਅਸੀਂ ਆਪਣਾ ਦਿਮਾਗ, ਆਪਣੇ ਵਿਚਾਰ ਡੈੱਡ ਕਰਨੇ ਨੇ, ਸ਼ੁੰਨ ਕਰਨੇ ਨੇ। ਤੁਸੀਂ ਸ਼ੁੰਨ ਕਰ ਹੀ ਨਹੀਂ ਸਕਦੇ, ਇਮਪੋਸੀਬਲ ਹੈ ਕੋਈ ਸ਼ੁੰਨ ਕਰਕੇ ਦਿਖਾ ਦੇਵੇ। ਇਹ ਉਦਣ ਹੀ ਸ਼ੁੰਨ ਹੋਏਗਾ, ਸ਼ੁੰਨ ਅਵਸਥਾ ਤੇ ਪਹੁੰਚੇਗਾ ਜਿੱਦਣ ਤੁਹਾਡਾ ਸਰੀਰ ਖਤਮ ਹੋ ਗਿਆ, ਜਿੱਦਣ ਅੰਦਰ ਜੋ ਵੀ ਸੱਤਾ ਹੈ ਜਿਹਨੂੰ, ਜਿਹੜੀ ਇਹਨੂੰ ਜਗਾਉਂਦੀ ਆ, ਜਿਹਨੂੰ ਜਾਗਦੀ ਰੱਖ ਰਹੀ ਹੈ ਨਾ, ਤੋਰ ਫਿਰ ਰਹੀ ਆ, ਜਿੱਦਣ ਉਹ ਚੀਜ਼ ਨਿਕਲ ਜਾਵੇਗੀ, ਜਿੱਦਣ ਮਰ ਜਾਏਗਾ ਬੰਦਾ, ਉਦਣ ਹੀ ਸ਼ੁੰਨੀ ਅਵਸਥਾ ਤੇ ਬ੍ਰੇਨ ਪਹੁੰਚੇਗਾ। ਉਹ ਤੋਂ ਪਹਿਲਾਂ ਸ਼ੁੰਨੀ ਅਵਸਥਾ ਤੇ ਨਹੀਂ ਪਹੁੰਚ ਸਕਦਾ, ਕਿਉਂਕਿ ਰੱਬ ਨੇ ਬਣਾਇਆ ਹੀ ਉਸ ਕੰਮ ਵਾਸਤੇ ਨਹੀਂ ਹੈਗਾ, ਇਹਨੂੰ ਵਿਚਾਰ ਹੀ ਦੇਣੇ ਆ। ਸਿਰਫ ਗੁਰਮਤ ਕਹਿੰਦੀ ਆ ਕਿ ਵਿਚਾਰ ਇਹਦੇ ਅੰਦਰ ਭੈੜੇ ਆ ਗਏ ਨੇ, ਹੋਰ ਤਰ੍ਹਾਂ ਦੇ ਵਿਚਾਰਾਂ ਦੇ ਗੀਤ ਸੁਣੀ ਜਾ ਰਹੇ ਹੋ, ਤੁਸੀਂ ਹੋਰ ਤਰ੍ਹਾਂ ਦੇ ਲੋਕਾਂ ਦੇ ਨਾਲ ਬੈਠ ਕੇ ਉਹੋ ਜਿਹੇ ਵਿਚਾਰ ਰੱਖਣੇ ਸ਼ੁਰੂ ਕਰਦੇ, ਤੁਹਾਡੇ ਦਿਮਾਗ ਦੇ ਵਿੱਚ ਉਹੀ ਵਿਚਾਰ ਆਈ ਜਾ ਰਹੇ ਨੇ। ਹੁਣ ਅਸੀਂ ਕਰਨਾ ਕੀ ਆ, ਅਸੀਂ ਗੁਰਬਾਣੀ ਪੜ੍ਹ ਕੇ ਗੁਰੂ ਦੇ ਵਿਚਾਰ ਦੇਣੇ ਇਸ ਮਨ ਨੂੰ ਕਿ ਭਾਈ ਉਹ ਵਿਚਾਰ ਨਾ ਲੈ, ਆਹ ਲੈ, ਤੇਰਾ ਕੰਮ ਆ ਵਿਚਾਰ ਅੰਦਰ ਚਲਾਈ ਜਾਣਾ, ਚਲਾਈ ਜਾਣਾ, ਚਲਾਈ ਜਾਣਾ। ਜਿਹੋ ਜਿਹੇ ਵਿਚਾਰ ਸੁਰਤ ਦੇ ਅੰਦਰ ਚੱਲੀ ਜਾ ਰਹੇ ਨੇ, ਉਹਨਾਂ ਵਿੱਚੋਂ ਕਿਸੇ ਇੱਕ ਵਿਚਾਰ ਨੇ ਮੁੜ ਕੇ ਤੁਹਾਡੇ ਤੋਂ ਕੋਈ ਕੰਮ ਕਰਾ ਕੇ ਉਹਨੂੰ ਐਕਸ਼ਨ ਦੇ ਵਿੱਚ ਬਦਲ ਦੇਣਾ ਆ। ਜਦੋਂ ਅਸੀਂ ਵਾਰ ਵਾਰ ਬਾਣੀ ਪੜ੍ਹਦੇ ਹਾਂ, ਪਰ ਬਾਣੀ ਪੜ੍ਹਨੀ ਕਿਵੇਂ ਆ, ਵਿਚਾਰ ਦੇ ਵਿੱਚ ਧਿਆਨ ਰੱਖ ਕੇ ਵੀ ਗੁਰੂ ਸਾਹਿਬ ਕਹਿ ਕੀ ਰਹੇ ਆ, ਤਾਂ ਹੀ ਗੁਰੂ ਦੇ ਵਿਚਾਰ ਸਾਡੇ ਦਿਮਾਗ 'ਚ ਆਉਣਗੇ। ਜੇ ਬਾਣੀ ਅਸੀਂ ਬਿਨਾਂ ਵਿਚਾਰੇ ਪੜ੍ਹੀ ਜਾ ਰਹੇ ਹਾਂ, ਗੁਰੂ ਦਾ ਇੱਕ ਵੀ ਵਿਚਾਰ ਤੁਹਾਡੇ ਦਿਮਾਗ ਦੇ ਅੰਦਰ ਨਹੀਂ ਆਵੇਗਾ। ਤੁਸੀਂ ਬਾਕੀ ਜੋ ਵਿਚਾਰ ਉਹ ਤਾਂ ਸੁਣੀ ਜਾ ਰਹੇ ਹੋ, ਪਰ ਉੱਪਰੋਂ ਸਿਰਫ ਤੁਸੀਂ ਸਾਊਂਡ ਬੋਲੀ ਜਾ ਰਹੇ ਹੋ, ਵਿਚਾਰ ਕੋਈ ਨਹੀਂ ਆ ਰਿਹਾ। ਫਿਰ 50 ਸਾਲ ਤੋਂ ਬਾਅਦ ਵੀ ਪਤਾ ਲੱਗਦਾ ਵੀ ਬੰਦੇ ਨੂੰ ਗੁਰਮਤਿ ਦੀ ਸੋਝੀ ਤਾਂ ਕੋਈ ਆਈ ਨਹੀਂ, 50 ਸਾਲ ਹੋ ਗਏ ਪਾਠ ਕਰਦੇ ਨੂੰ। ਇਹ ਤਰੀਕਾ ਦੱਸਣਾ ਸੀ ਕਿ ਭਾਈ ਬਾਣੀ ਨੂੰ ਸਮਝ ਕੇ ਪੜ੍ਹੋ, ਹਰ ਇੱਕ ਲਾਈਨ ਨੂੰ ਪੜ੍ਹਦਿਆਂ ਹੋਇਆਂ ਗੁਰਬਾਣੀ ਦੀ ਉਸ ਸ਼ਬਦ ਦਾ ਵਿਚਾਰ ਤੁਹਾਡੇ ਦਿਮਾਗ ਵਿੱਚ ਆਉਣਾ ਚਾਹੀਦਾ ਹੈ। ਜਦੋਂ ਆਏਗਾ ਫਿਰ ਗੱਲ ਬਣੇਗੀ। ਸੋ ਇਹ ਲਾਈਟਾਂ, ਇਹ ਰੰਗ, ਇਹ ਕੁਝ ਬਾਹਰੀ ਸਪਿਰਚੁਅਲ ਐਕਸਪੀਰੀਅੰਸਿਸ ਨਹੀਂ ਹੈਗੇ, ਇਹ ਤੁਹਾਡਾ ਬ੍ਰੇਨ ਖੁਦ ਕ੍ਰੀਏਟ ਕਰਦਾ ਹੈ। 2017 ਦੇ ਵਿੱਚ ਇੱਕ ਸਟੱਡੀ ਹੋਈ ਸੀਗੀ ਜਿਹਦੇ ਵਿੱਚ ਹੋਰ ਉਹਨਾਂ ਨੇ ਖੋਲ੍ਹ ਕੇ ਦੱਸਿਆ ਵਾਈ ਯੋਰ ਬ੍ਰੇਨ ਕ੍ਰੀਏਟਸ ਇਨਰ ਲਾਈਟ, ਕਿ ਤੁਹਾਡਾ ਦਿਮਾਗ ਆਪਣੇ ਆਪ ਲਾਈਟ ਕਿਉਂ ਪੈਦਾ ਕਰਦਾ ਜਦੋਂ ਅਸੀਂ ਅੱਖਾਂ ਬੰਦ ਕਰਦੇ ਹਾਂ, ਕੋਈ ਚੀਜ਼ਾਂ ਦਿਸ ਪੈਂਦੀਆਂ। ਬਰਾਊਨ ਯੂਨੀਵਰਸਿਟੀ ਦਾ ਰਿਸਰਚ ਆ, ਉਹਨੇ ਸਾਬਤ ਕੀਤਾ ਕਿ ਸਿਮਰਨ ਦੁਆਰ, ਭਗਤੀ ਦੁਆਰਾ, ਮੈਡੀਟੇਸ਼ਨ ਦੇ ਨਾਲ ਚਮਕਦੀਆਂ ਲਾਈਟਾਂ ਜਾਂ ਜੀਓਮੈਟ੍ਰਿਕ ਡਿਜ਼ਾਈਨ ਜਿਹੜੇ ਆ ਉਹ ਬੰਦੇ ਨੂੰ ਦਿਸਦੇ ਆ। ਦਿਮਾਗ ਦੇ ਬਾਹਰੀ ਦੁਨੀਆ ਤੋਂ ਕੱਟੇ ਜਾਣ ਦਾ ਇੱਕ ਸਧਾਰਨ ਜਾਂ ਇਹ ਸਰੀਰਕ ਨਤੀਜਾ ਹੈ, ਇਹ ਆਉਟਪੁੱਟ ਹੈ। ਜਦੋਂ ਤੁਸੀਂ ਬਾਹਰੋਂ ਆਉਟਪੁੱਟ ਰੋਕਦੇ ਹੋ ਤਾਂ ਉਹੀ ਗੱਲ ਆ ਜਾਂਦੀ ਹੈ, ਦਿਮਾਗ ਫਿਰ ਅੰਦਰੋਂ ਕੁਛ ਨਾ ਕੁਛ ਬਣਾਉਣਾ ਸ਼ੁਰੂ ਕਰਦਾ ਆ, ਕਿਉਂਕਿ ਉਹਦਾ ਕੰਮ ਆ ਕੁਛ ਨਾ ਕੁਛ ਕਰੀ ਜਾਣਾ, ਚੱਲੀ ਜਾਣਾ, ਐਕਟਿਵ ਰਹਿਣਾ। ਬ੍ਰੇਨ ਡੈੱਡ ਨਹੀਂ ਹੋ ਸਕਦਾ, ਉਦਣ ਹੀ ਡੈੱਡ ਹੋਵੇਗਾ ਜਿੱਦਣ ਅਸੀਂ ਮਰ ਜਾਵਾਂਗੇ। ਸੋ ਟੁਹਾਣੇ ਵਰਗੇ ਹੋਰ ਵੀ ਜਿਹੜੇ ਗੁਰੂ ਬੈਠੇ ਆ, ਇਹ ਤੁਹਾਡੀ ਆਤਮਾ ਦੇ ਅੰਦਰ ਕੋਈ ਰਾਬੀ ਜਾਣਨ ਨਹੀਂ ਜਗਾ ਰਹੇ, ਇਹ ਤੁਹਾਡੇ ਦਿਮਾਗ ਨੂੰ, ਠੀਕ ਲਾ, ਤੁਹਾਡੇ ਦਿਮਾਗ ਨੇ ਹਨੇਰੇ ਤੋਂ ਤੰਗ ਆ ਕੇ, ਜਿਹੜਾ ਤੁਹਾਨੂੰ ਹਨੇਰੇ ਕਮਰੇ 'ਚ ਰੱਖਦੇ ਨੇ, 5-5 ਘੰਟੇ ਅੱਖਾਂ ਬੰਦ ਕਰਵਾ ਕੇ ਰੱਖਦੇ ਨੇ, ਉਹਨਾਂ ਨੂੰ ਪਤਾ ਆ ਜਦੋਂ ਅਸੀਂ ਇੱਦਾਂ ਕਰਾਵਾਂਗੇ ਤਾਂ ਇਹਨਾਂ ਨੂੰ ਲਾਈਟਾਂ ਦਿਸਣੀਆਂ, ਇਹਨਾਂ ਨੂੰ ਚੀਜ਼ਾਂ ਸੁਣਨੀਆਂ, ਤੁਹਾਡੇ ਬ੍ਰੇਨ ਨੇ ਤੁਹਾਨੂੰ ਸੁਣਾਈ ਜਾਣੀ ਹੈ, ਕ੍ਰੈਡਿਟ ਇਹਨਾਂ ਨੇ ਲੈ ਜਾਣਾ, ਦੇਖਿਆ ਅਸੀਂ ਕਿਹਾ ਸੀ ਤੈਨੂੰ ਆਹ ਸੁਣੇਗਾ, ਤੈਨੂੰ ਆਹ ਸੁਣੇਗਾ, ਤਾਂ ਤੁਸੀਂ ਕਹਿਣਾ ਵਾਹ ਜੀ ਬਾਬਾ ਜੀ ਤਾਂ ਸੱਚ ਕਹਿੰਦੇ ਸੀ, ਮੈਂ ਤਾਂ 5 ਘੰਟੇ ਅੱਖਾਂ ਬੰਦ ਕਰਕੇ ਸਿਮਰਨ ਕੀਤਾ, ਮੈਨੂੰ ਆਹ ਵੀ ਸੁਣਨ ਲੱਗ ਪਿਆ ਤੇ ਮੈਨੂੰ ਆਹ ਵੀ ਦਿਸਣ ਲੱਗ ਪਿਆ। ਉਹ ਨਾ ਬਾਬਾ ਦਿਖਾ ਰਿਹਾ, ਨਾ ਰੱਬ ਦਿਖਾ ਰਿਹਾ, ਤੁਹਾਡਾ ਬ੍ਰੇਨ ਹੀ ਦਿਖਾ ਰਿਹਾ, ਉਹ ਵੀ ਤੰਗ ਆ ਕੇ, ਵੀ ਤੂੰ ਬਾਹਰੋਂ ਤਾਂ ਮੈਨੂੰ ਕੁਝ ਦੇ ਨਹੀਂ ਰਿਹਾ, ਹੁਣ ਅੰਦਰੋਂ ਮੈਨੂੰ ਕੁਝ ਨਾ ਕੁਝ ਕਰਨਾ ਪੈਣਾ, ਕਿਉਂਕਿ ਮੈਂ ਚੁੱਪ ਤਾਂ ਬਹਿ ਨਹੀਂ ਸਕਦਾ, ਮੇਰਾ ਕੰਮ ਰੱਬ ਨੇ ਲਾਇਆ ਹੋਇਆ, ਡਿਊਟੀ ਲਾਈ ਹੋਈ ਆ ਵੀ ਭਾਈ ਕੁਝ ਕਰ, ਤੇ ਸਾਨੂੰ ਕੁਝ ਕਰਨ ਦੀ ਬਜਾਏ ਸ਼ਾਂਤ ਕਰਕੇ ਜੋਗੀਆਂ ਵਾਂਗੂ ਬਿਠਾਉਣਾ ਚਾਹੁੰਦੇ ਨੇ, ਤਾਂ ਕਿ ਜਿਹੜੀ ਸਾਡੀ ਕੌਮ ਆ ਇਹ ਗਾਂਹ ਤੋਂ ਕੁਝ ਕਰ ਨਾ ਸਕੇ। ਜਿਹੜਾ ਮੇਨ ਮਕਸਦ ਹੈ ਨਾ, ਸਾਡੀ ਕੌਮ ਨੇ ਮਰ ਕੇ ਬਹੁਤ ਮਾਰੇ ਨੇ ਛੋਟੇ ਜਿਹੇ ਸਮੇਂ ਦੇ ਵਿੱਚ, ਕੋਈ ਬਹੁਤਾ ਸਮਾਂ ਨਹੀਂ ਹੋਇਆ ਇਸ ਕੌਮ ਨੂੰ, ਤੇ ਜਿੰਨਾ ਤਕੜਾ ਇਤਿਹਾਸ ਇਸ ਕੌਮ ਨੇ ਰਚ ਦਿੱਤਾ ਇਹਨੇ ਛੋਟੇ ਜਿਹੇ ਸਮੇਂ ਦੇ ਵਿੱਚ, ਇਹ ਸਾਰੀ ਦੁਨੀਆ ਬੁਖਲਾ ਉੱਠੀ ਹੈ ਉਸ ਚੀਜ਼ ਤੋਂ। ਇੰਗਲੈਂਡ ਦੇ ਗੋਏ ਤੋਂ ਲੈ ਕੇ ਬ੍ਰਾਹਮਣ ਤੱਕ, ਮੁਗਲਾਂ ਤੱਕ, ਇਹ ਸਾਰੇ ਬੁਖਲਾ ਉੱਠੇ ਆ ਵੀ ਇਹਨਾਂ ਚੀਜ਼, ਇਹਨਾਂ ਲੋਕਾਂ ਦੇ ਅੰਦਰ ਕਿਹੜੀ ਚੀਜ਼ ਭਰ ਦਿੱਤੀ ਆ। ਅੱਜ ਉਸੇ ਚੀਜ਼ ਨੂੰ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਖਤਮ ਕੀਤਾ ਜਾ ਰਿਹਾ ਆ, ਤੁਹਾਨੂੰ ਜੋਗੀਆਂ ਵਾਲੀਆਂ ਸਮਾਧੀਆਂ ਦੇ ਪਿੱਛੇ ਲਾ ਕੇ, ਤਾਂ ਕਿ ਇਹ ਕੌਮ ਜਿਹੜੀ ਆ ਬਸ ਬੈਠੀ ਰਹੇ, ਕੁਝ ਕਰਨ ਜੋਗੀ ਨਾ ਹੋ ਜਾਵੇ, ਗਾਂਹ ਤੋਂ ਕੋਈ ਐਸੇ ਕੰਮ ਨਾ ਕਰਦੇ ਜਿਹੜੇ ਇਹਨਾਂ ਨੂੰ ਇਹਨਾਂ ਨੇ ਗੁਰੂ ਨੇ ਸਿਖਾਏ ਸੀ। ਸੋ ਬ੍ਰੇਨ ਜਿਹੜੀ ਆ ਆਪਣੀ ਲਾਈਟ ਆਪ ਪੈਦਾ ਕਰਦਾ ਹੈ, ਠੀਕ ਆ। So in classic sensory deprivation experiments first conducted systematically at McGill University, McGill University ne khud experiments banaye ne, experiments kitte ne, bandiyan nu lya ke bitha ke oh cheezan karaiyan ne, aa char scientists sige, Donald Hubb, William Bexton, Woodburn Heron and Thomas Scott. So unhone ne ki kita, they placed their subjects in monotonous perceptual environments. ਉਹਨਾਂ ਨੂੰ ਕਿਹਾ ਆਹ ਇੱਕ ਮੰਤਰ ਜਪੋ, ਇੱਥੇ ਧਿਆਨ ਰੱਖੋ, ਆਹ ਰੱਬ ਦਾ ਆਹ ਮੰਤਰ ਜਪੀ ਜਾਓ ਜਪੀ ਜਾਓ, ਜਾਂ ਕਿਸੇ ਨੂੰ ਉੱਦਾਂ ਹੀ ਕੋਈ ਅੱਖਰ ਦੇ ਦਿੱਤਾ ਤੂੰ ਕਾਰ ਕਾਰ ਜਪੀ ਜਾ, ਕਿਸੇ ਨੂੰ ਕਹਿਤਾ ਤੂੰ ਰੱਬ ਰੱਬ ਜਪੀ ਜਾ। ਇਸ ਤਰੀਕੇ ਨਾਲ ਵੱਖੋ ਵੱਖਰੇ ਮੰਤਰ ਦੇ ਕੇ ਉਹਨਾਂ ਨੇ ਦੇਖਿਆ ਕਿ ਉਹੀ ਚੀਜ਼ ਸਾਹਮਣੇ ਆ ਰਹੀ ਆ, ਬ੍ਰੇਨ ਬੋਰ ਹੋ ਜਾਂਦਾ ਆ ਇੱਕੋ ਚੀਜ਼ ਨੂੰ ਸੁਣ ਸੁਣ ਕੇ, ਕਿਉਂਕਿ ਉਹ ਚਾਹੁੰਦਾ ਕੁਝ ਹੋਰ ਆ, ਫਿਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਸੁਣਨ ਲੱਗ ਪੈਂਦੀਆਂ, ਫਿਰ ਉਹ ਦੱਸਦੇ ਹਾਂ ਸਾਨੂੰ ਆਹ ਸੁਣਨ ਲੱਗ ਪਿਆ, ਹਾਂਜੀ ਸਾਨੂੰ ਆਹ ਦਿਸਣ ਲੱਗ ਪਿਆ। ਜਿਹੋ ਜਿਹੇ ਉਹਨਾਂ ਦੇ ਬਿਲੀਫ ਹੁੰਦੇ ਆ, ਜਿਹੋ ਜਿਹੀ ਸੋਚ ਵਿਚਾਰ ਸੁਣਿਆ ਉਹਨਾਂ ਨੇ ਸ਼ੁਰੂ ਤੋਂ ਹੁੰਦਾ ਆ, ਉਹ ਚੀਜ਼ ਦਿਮਾਗ ਦੇ ਪਿੱਛੇ ਬੈਠੀ ਹੁੰਦੀ ਆ, ਉਹ ਫਿਰ ਦਿਮਾਗ ਪਿੱਛੋਂ ਲਿਆ ਕੇ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਉਣ ਲੱਗ ਪੈਂਦਾ। ਇਹ ਪ੍ਰੂਵਨ ਫੈਕਟ ਆ, ਠੀਕ ਹੈ ਨਾ। ਸੋ ਐਜ਼ ਦ ਡਿਊਰੇਸ਼ਨ ਆਫ ਪਰਸੈਪਚੁਅਲ ਆਈਸੋਲੇਸ਼ਨ ਪ੍ਰੋਗਰੈਸ, ਦ ਸਬਜੈਕਟਸ ਰਿਪੋਰਟਡ ਕੰਪਲੈਕਸ ਵਿਜ਼ੂਅਲ ਸੈਂਸੇਸ਼ਨਸ ਦੈਟ ਵਰ ਹਾਈਲੀ ਆਰਗਨਾਈਜ਼ਡ ਐਂਡ ਸੀਮਿੰਗਲੀ ਅਨਕੰਟਰੋਲੇਬਲ, ਠੀਕ ਹੈ ਨਾ। ਉਹ ਕਹਿੰਦੇ ਵੀ ਬੜੇ ਵਧੀਆ ਤਰੀਕੇ ਨਾਲ ਸਾਨੂੰ ਦਿਸ ਰਿਹਾ ਆ। ਜੇ ਉਸ ਜਿਹੜੀ ਫਾਈਂਡਿੰਗ ਨਿਕਲੀ ਸੀ ਉਸ ਐਕਸਪੈਰੀਮੈਂਟ ਦੇ ਵਿੱਚੋਂ, ਉਹਨਾਂ ਨੇ ਕਈ ਬੰਦਿਆਂ ਨੂੰ ਇਸ ਤਰ੍ਹਾਂ ਕਾਟੋਆਂ ਦਿਸੀਆਂ, ਝੋਲੇ ਦੇ ਵਿੱਚ ਕੁਛ ਲੱਦ ਕੇ ਲਈ ਜਾ ਰਹੀਆਂ ਨੇ, ਉਹਨਾਂ ਨੂੰ ਕਾਟੋਆਂ ਦਿਸ ਰਹੀਆਂ। ਹੁਣ ਕਾਟੋਆਂ ਝੋਲਾ ਬੰਨ ਕੇ ਉਹਦੇ ਵਿੱਚ ਸਮਾਨ ਪਾ ਕੇ ਇੱਦਾਂ ਲੈ ਕੇ ਜਾਂਦੀਆਂ ਨੇ, ਨਹੀਂ ਉਹਨਾਂ ਨੂੰ ਦਿਸ ਰਹੀਆਂ ਨੇ। ਉਹ ਬੰਦੇ ਦਾ ਸੁਭਾਅ, ਕੋਈ ਜੋ ਵੀ ਚੀਜ਼ ਉਹਦੇ ਦਿਮਾਗ 'ਚ ਸੀਗੀ ਉਹਨੇ ਉਹਨੂੰ ਦਿਖਾਤੀ, ਤਾਂ ਉਹਨੂੰ ਐਨ ਅਸਲੀ ਤਰੀਕੇ ਨਾਲ ਦਿਸ ਰਹੀਆਂ, ਅੱਖਾਂ ਖੁੱਲੀਆਂ ਉਹਨੂੰ ਸਾਹਮਣੇ ਦਿਸ ਰਹੀਆਂ ਨੇ, ਦੂਜੇ ਨੂੰ ਨਹੀਂ ਦਿਸ ਰਹੀਆਂ। ਕਿਸੇ ਨੂੰ ਦਿਸ ਰਿਹਾ ਸੀਗਾ ਕਿ ਭਾਈ ਏਲੀਅਨ ਦੇ ਸਪੇਸਸ਼ਿਪ ਆ ਗਏ ਆ, ਉੱਥੇ ਡਾਕੂਮੈਂਟ ਕੀਤਾ ਹੋਇਆ, ਤੁਸੀਂ ਸਟੱਡੀ ਪੜ੍ਹ ਲਿਓ। ਦੂਸਰਾ ਬੰਦਾ, ਇੱਕ ਕਹਿੰਦਾ ਮੈਨੂੰ ਦਿਸ ਰਿਹਾ ਬੰਦਾ ਬੈਠਾ ਟੱਬ ਦੇ ਵਿੱਚ, ਉਹਨੇ ਹੈਲਮਟ ਪਾਈ ਆ, ਇਸ ਤਰ੍ਹਾਂ ਨਹਾ ਰਿਹਾ ਆ। ਮਤਲਬ ਕਈ ਤਾਂ ਅਜੀਬ ਅਜੀਬ ਚੀਜ਼ਾਂ ਦਿਸਦੀਆਂ, ਜਿਹਨੂੰ ਜਿਸ ਤਰ੍ਹਾਂ ਪ੍ਰਾਈਮ ਕਰਤਾ ਜਿਵੇਂ ਬਾਬੇ ਕਰਦੇ ਆ, ਫਿਰ ਉਹਨੂੰ ਉਹੀ ਚੀਜ਼ਾਂ ਦਿਸਣ ਲੱਗ ਪੈਣੀਆਂ, ਠੀਕ ਹੈ ਨਾ। ਇੱਕ ਕਹਿੰਦਾ ਮੈਨੂੰ ਦਿਸਦੀਆਂ ਐਨਕਾਂ ਹੀ ਐਨਕਾਂ ਪਈਆਂ ਫੀਲਡ ਦੇ ਵਿੱਚ, ਮੈਨੂੰ ਇੱਦਾਂ ਦਿਸ ਰਿਹਾ ਆ, ਠੀਕ ਹੈ ਨਾ। ਸੋ ਇਸ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਚੀਜ਼ ਆ, ਇਹ ਖੇਡ ਦਿਮਾਗ ਖੇਡਦਾ ਤੁਹਾਡੇ ਨਾਲ, ਫੀਲਿੰਗ ਐਜ਼ ਇਫ ਦੇ ਹੈਡਜ਼ ਵਰ ਕਮ ਸੋ ਅਦਰ ਰਿਪੋਰਟਡ ਪ੍ਰੋਫਾਉਂਡ ਡਿਸਟਰਬੈਂਸਿਸ ਇਨ ਦੇਅਰ ਬਾਡੀ ਸਕੀਮ। ਹੋਰ ਕੀ ਚੀਜ਼ ਲੋਕਾਂ ਨੇ ਦੱਸੀ, ਕੋਈ ਜਦੋਂ ਇਸ ਤਰ੍ਹਾਂ ਜਪ ਕਰਦੇ ਸੀ, ਉਹ ਕਹਿੰਦੇ ਵੀ ਸਾਨੂੰ ਤਾਂ ਇੰਜ ਲੱਗਾ ਵੀ ਸਾਡਾ ਸਿਰ ਸਰੀਰ ਨਾਲੋਂ ਵੱਖ ਹੋ ਕੇ ਪਰਾਂ ਚਲ ਗਿਆ, ਵੀ ਸਾਨੂੰ ਤਾਂ ਐਨ ਇੱਦਾਂ ਦਿਸ ਰਿਹਾ ਮੇਰਾ ਸਿਰ ਉੱਡਦਾ ਦਿਸ ਰਿਹਾ ਜਾ ਰਿਹਾ ਪਰਾਂ, ਸਰੀਰ ਤੋਂ ਵੱਖ ਹੋ ਗਿਆ। ਕੀ ਕਹੋਗੇ ਹੁਣ ਤੁਸੀਂ, ਠੀਕ ਹੈ ਨਾ। ਤੇ ਉੱਡ ਰਿਹਾ ਕਹਿੰਦੇ ਹਵਾ ਦੇ ਵਿੱਚ ਰੂੰ ਦੀ ਤਰ੍ਹਾਂ ਮੇਰਾ ਸਰੀਰ। ਸੋ ਇਹ ਭਾਈ ਗੱਲਾਂ ਜਿਹੜੀਆਂ ਹੈਗੀਆਂ ਨੇ, ਇਹ ਸਭ ਤੁਹਾਡਾ ਦਿਮਾਗ ਕ੍ਰੀਏਟ ਕਰਦਾ ਆ, ਕੋਈ ਸਪਿਰਚੁਅਲ ਐਕਸਪੀਰੀਅੰਸ ਇਹੋ ਜਿਹੀ ਚੀਜ਼ਾਂ ਵੱਲ ਗੁਰਮਤ ਨੇ ਸਾਨੂੰ ਨਹੀਂ ਲਾਇਆ। ਇਹ ਚੀਜ਼ਾਂ ਯੋਗੀ ਕਰਦੇ ਸੀ, ਤੇ ਇਸ ਤਰ੍ਹਾਂ ਲੋਕਾਂ ਨੂੰ ਭਰਮਾਉਂਦੇ ਸੀ, ਉਹਨਾਂ ਨੂੰ ਇਸ ਤਰ੍ਹਾਂ ਉਹ ਕਰਦੇ ਸੀ, ਚੀਜ਼ਾਂ ਦਿਸਣ ਲੱਗ ਪੈਂਦੀਆਂ ਸੀ, ਚੀਜ਼ਾਂ ਸੁਣਨ ਲੱਗ ਪਏ, ਉਹ ਸਮਝਦੇ ਸੀ ਖਰੇ ਸਾਡੀ ਸੁਰਤ ਜੁੜ ਗਈ ਹੈ, ਕਿੱਥੇ ਚੜ ਗਈ ਆ, ਪਰ ਇਹ ਨਹੀਂ ਪਤਾ ਵੀ ਤਾਂ ਦਿਮਾਗ ਤੰਗ ਆ ਕੇ ਇਹ ਹਰਕਤਾਂ ਕਰ ਰਿਹਾ, ਵੀ ਤੁਸੀਂ ਉਹਨੂੰ ਉਹ ਚੀਜ਼ ਦੇ ਨਹੀਂ ਰਹੇ ਜਿਹੜੀ ਚੀਜ਼ ਦਿਮਾਗ ਨੂੰ ਚਾਹੀਦੀ ਸੀਗੀ। ਬਾਕੀ ਹੋਰ ਜਿਹੜੀਆਂ ਸਟੱਡੀਜ਼ ਹੈਗੀਆਂ ਨੇ, ਮੈਂ ਥੋੜ੍ਹੀ ਜਿਹੀ ਵੇਰਵੇ ਇੱਥੇ ਲਿਖੇ ਹੋਏ ਨੇ, ਡਿਟੇਲ ਦੇ ਵਿੱਚ ਤਾਂ ਆਪਾਂ ਗੱਲ ਕਰ ਲਈਏ, ਸਾਰੀ ਸੇਮ ਹੀ ਗੱਲ ਹੈਗੀ ਆ। ਇੱਕ ਗੋਲਡਨ ਸਟੈਂਡਰਡ ਬ੍ਰਾਊਨ ਯੂਨੀਵਰਸਿਟੀ 2017 ਦੀ ਸਟੱਡੀ ਹੋਈ ਸੀਗੀ, ਦੂਸਰੀ 2007 ਦੇ ਵਿੱਚ ਕਲੀਨਿਕਲ ਕੇਸ ਐਵੀਡੈਂਸ ਰੀਬਨ ਯੂਨੀਵਰਸਿਟੀ ਨੇ ਸਟੱਡੀ ਕੀਤੀ ਸੀਗੀ, ਠੀਕ ਹੈ ਨਾ। ਉੱਥੇ ਵੀ ਉਹਨਾਂ ਨੇ ਇਹੀ ਚੀਜ਼ ਦੇਖਿਆ ਕਿ ਕਿਵੇਂ ਦਿਮਾਗ ਦੇ ਵਿੱਚ ਜਿਹੜੇ ਕੈਮੀਕਲਸ ਨੇ ਉਹ ਕਿਵੇਂ ਉਹਨਾਂ ਦੀ ਮਾਤਰਾ ਵੱਧਦੀ ਘੱਟਦੀ ਹੈ ਇਹ ਚੀਜ਼ਾਂ ਕਰਨ ਦੇ ਨਾਲ, ਤੇ ਕਿਵੇਂ ਉਹ ਕੈਮੀਕਲਾਂ ਦਾ ਇਮਬੈਲੈਂਸ ਹੋਣ ਦੇ ਨਾਲ ਫਿਰ ਤੁਹਾਨੂੰ ਚੀਜ਼ਾਂ ਦਿਸਦੀਆਂ ਨੇ, ਇਹ ਚੀਜ਼ਾਂ ਸੁਣਦੀਆਂ ਨੇ, ਠੀਕ ਹੈ ਨਾ। ਇੱਕ ਹੋਰ ਸੀਗੀ ਮੈਡੀਟੇਸ਼ਨ ਇਨਡਿਊਸਡ ਪਰਸੈਪਚੁਅਲ ਅਨੋਮਲੀ, ਇਹਦੇ ਵਿੱਚ ਸਪੈਸੀਫਿਕਲੀ ਦੱਸਿਆ ਕਿ ਜਿਹੜੇ ਬੰਦੇ ਇਸ ਤਰੀਕੇ ਦੇ ਨਾਲ ਇਹਨਾਂ ਬਾਬਿਆਂ ਦੇ ਆਖੇ ਲਾ ਕੇ ਭਗਤੀ ਕਰਦੇ ਨੇ, ਕਿਵੇਂ ਉਹਨਾਂ ਦੇ ਅੰਦਰ ਗੜਬੜ ਹੁੰਦੀ ਆ, ਕਿਵੇਂ ਉਹਨਾਂ ਨੂੰ ਚੀਜ਼ਾਂ ਦਿਸਣ ਲੱਗ ਪੈਂਦੀਆਂ ਨੇ, ਕਿਵੇਂ ਉਹਨਾਂ ਦੀ ਸੁਰਤ ਆ ਸਾਰਾ ਚੀਜ਼ ਐਕਸਪੀਰੀਅੰਸ ਕਰਨ ਲੱਗ ਪੈਂਦੀ ਆ। ਈਵਨ ਮੈਡੀਟੇਸ਼ਨ ਦੀ ਗੱਲ ਛੱਡੋ, ਇੱਥੋਂ ਤੱਕ ਵੀ ਹੈਗਾ ਕਿ ਕਈ ਜਿਹੜੇ ਪ੍ਰਿਜ਼ਨਰਸ ਨੇ, ਜਦੋਂ ਉਹਨਾਂ ਨੂੰ ਤੁਸੀਂ ਆਈਸੋਲੇਟਡ ਸੈੱਲ ਦੇ ਵਿੱਚ ਰੱਖਦੇ ਹੋ ਜਿਹਦੇ ਵਿੱਚ ਕੋਈ ਲਾਈਟ ਨਹੀਂ, ਕੋਈ ਕੁਛ ਨਹੀਂ, ਕੋਈ ਬਾਹਲਾ ਉੱਠਣ ਬੈਠਣ ਨੂੰ ਨਹੀਂ, ਹਨੇਰਾ ਹੀ ਹਨੇਰਾ ਆ, ਉਹਨਾਂ ਨੂੰ ਵੀ ਇਹ ਚੀਜ਼ਾਂ ਦਿਸਣ ਸੁਣਨ ਲੱਗ ਪੈਂਦੀਆਂ ਨੇ। ਨਤੀਜਾ ਕੀ ਨਿਕਲਿਆ? ਬ੍ਰੇਨ ਨੂੰ ਸੈਂਸਰੀ ਡਿਪਰਾਈਵ ਕਰ ਦਿੱਤਾ, ਭਾਵੇਂ ਉਹ ਜੇਲ੍ਹ ਦੇ ਵਿੱਚ ਇੱਕ ਬੰਦ ਕਮਰਾ ਹੋਵੇ ਜਿੱਥੇ ਬੰਦੇ ਰੱਖੇ ਆ, ਤੇ ਭਾਵੇਂ ਤੁਸੀਂ ਬੈਠ ਕੇ ਅੱਖਾਂ ਬੰਦ ਕਰਕੇ ਕੇਵਲ ਇੱਕ ਅੱਖਰ ਦੇ ਉੱਤੇ ਧਿਆਨ ਰੱਖ ਕੇ ਕਿੰਨਾ ਕਿੰਨਾ ਸਮਾਂ ਬਿਤਾ ਰਹੇ ਹੋ। ਦੋਨੇ ਚੀਜ਼ਾਂ ਦੇ ਵਿੱਚ ਬ੍ਰੇਨ ਡਿਪਰਾਈਵ ਹੋ ਰਿਹਾ ਸੈਂਸਰੀ ਇਨਫੋਰਮੇਸ਼ਨ ਤੋਂ, ਤੇ ਫਿਰ ਬ੍ਰੇਨ ਆਪਣੀਆਂ ਗੱਲਾਂ ਆਪ ਕ੍ਰੀਏਟ ਕਰਨ ਲੱਗ ਪੈਂਦਾ। ਸੋ ਇਹ ਗੱਲ ਆਪਾਂ ਆਲਰੇਡੀ ਕਰ ਲਈ ਆ ਵੀ ਕਿਸੇ ਨੂੰ ਕੋਈ ਦਿਸਦਾ, ਕਿਸੇ ਨੂੰ ਕੁਝ ਦਿਸਦਾ ਆ, ਠੀਕ ਹੈ ਨਾ। ਕਿਸੇ ਗੋਰੇ ਨੂੰ ਬਾਬਾ ਨਾਨਕ ਤਾਂ ਦਿਸਿਆ ਨਹੀਂ, ਜੇ ਛੱਤੀ ਜਾਂਦੇ ਆ ਕਿਤੇ ਸੱਚਖੰਡ ਦੇ ਵਿੱਚ ਜਾਂ ਕਿਤੇ ਜਾਂਦੇ ਆ, ਠੀਕ ਹੈ ਨਾ, ਉਹਨੂੰ ਜੀਸਸ ਹੀ ਦਿਸਦਾ ਆ, ਰਾਈਟ। ਕਿਸੇ ਨੂੰ ਹੋਰ ਕਿਸੇ ਧਰਮ ਦੇ ਬੰਦੇ ਨੂੰ ਕਿਸੇ ਦੂਸਰੇ ਧਰਮ ਦਾ ਰਹਿਬਰ ਨਹੀਂ ਦਿਸਦਾ, ਆ ਕੇ ਦੱਸਦਾ ਨਹੀਂ, ਕਿਉਂਕਿ ਇਨਸਾਨ ਨੂੰ ਉਹੀ ਚੀਜ਼ ਦੱਸਦੀ ਆ ਜਿਹੜੀ ਚੀਜ਼ ਉਹਦੇ ਪਹਿਲਾਂ ਦਿਮਾਗ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਕਿਸੇ ਨਾ ਕਿਸੇ ਟਾਈਮ ਭਾਵੇਂ ਛੋਟੇ ਹੁੰਦਿਆਂ ਬੈਠੀ ਹੋਈ ਸੀਗੀ। ਹੁਣ ਤਾਂ ਆਪਾਂ ਗੱਲ ਕਰਦੇ ਨਾ ਕਿ ਮਾਂ ਦੇ ਪੇਟ ਦੇ ਵਿੱਚ ਵੀ ਜਦੋਂ ਬੱਚਾ ਹੁੰਦਾ ਆ ਉਦੋਂ ਵੀ ਜਿਹੜੀਆਂ ਬਾਹਰ ਗੱਲਾਂ ਹੁੰਦੀਆਂ ਨੇ, ਮਾਂ ਗੱਲ ਕਰਦੀ ਆ ਜਾਂ ਦੇਖਦੀ ਆ ਜਾਂ ਸੁਣਦੀ ਆ, ਉਹ ਵੀ ਰਿਕਾਰਡ ਹੋ ਕੇ ਬੰਦੇ ਦੇ ਸਬਕੌਂਸ਼ੀਅਸ ਦੇ ਵਿੱਚ ਜਾ ਕੇ ਬੈਠ ਜਾਂਦਾ ਆ। ਹੋ ਸਕਦਾ ਉਦੋਂ ਦੀ ਕੋਈ ਪੁਰਾਣੀ ਗੱਲ ਨਿਕਲ ਕੇ ਕੋਈ ਉਹਦੀ ਮਾਂ ਨੇ ਦੇਖੀ ਹੋਵੇ, ਕੋਈ ਸੁਣੀ ਹੋਵੇ, ਕੋਈ ਕੀਤੀ ਹੋਵੇ, ਤੇ ਜਦੋਂ ਬ੍ਰੇਨ ਨੇ ਮਿਸਫਾਇਰ ਕੀਤਾ ਉਹ ਚੀਜ਼ ਪਿੱਛੋਂ ਲਿਆ ਕੇ ਸਾਹਮਣੇ ਰੱਖ ਦਿੱਤੀ, ਕਿਉਂਕਿ ਸਾਡਾ ਮੇਨ ਜਿਹੜਾ ਲਾਈਫ ਦਾ ਡਰਾਈਵਿੰਗ ਫੋਰਸ, ਸਾਡਾ ਸਭ If you're raised in such a culture with imagery of Shiva, the third eye, the blue skin, the trident, that's what you're going to see. If you're raised looking at Baba Nanak like this, this is what you're going to see. ਠੀਕ ਹੈ ਨਾ ਜੇ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਆਹ ਫੋਟੋ ਹੈਗੀ ਆ ਵੀ ਮੈਂ ਆਹ ਭਗਵਾਨ ਨੂੰ ਮਿਲਣਾ ਤੁਹਾਨੂੰ ਇਹੀ ਭਗਵਾਨ ਦਿਸੇਗਾ ਜੇ ਤੁਹਾਡੇ ਦਿਮਾਗ ਦੇ ਵਿੱਚ ਆਹ ਫੋਟੋ ਆ ਵੀ ਇਦਾਂ ਦਾ ਬਾਬਾ ਨਾਨਕ ਸੀਗਾ ਫਿਰ ਤੁਹਾਨੂੰ ਇਹੋ ਜਿਹੇ ਬਾਬੇ ਨਾਨਕ ਸਾਹਮਣੇ ਤੁਹਾਡੇ ਖੜਾ ਹੋ ਕੇ ਤੁਹਾਨੂੰ ਦਿਸਣ ਲੱਗ ਪੈਣਾ ਬਾਬੇ ਨਾਨਕ ਨੇ ਇਦਾਂ ਮੇਰੇ 'ਤੇ ਹੱਥ ਕੀਤਾ ਤੁਸੀਂ ਸੁਣਦੇ ਆ ਪੋਡਕਾਸਟਾਂ ਦੇ ਵਿੱਚ ਕੱਲ੍ਹ ਮੈਂ ਸੁਣ ਰਿਹਾ ਸੀ ਕੋਈ ਕਹਿੰਦਾ ਮੈਂ ਜੀ ਚਲਾ ਗਿਆ ਮੈਂ ਉੱਪਰ ਚਲਾ ਗਿਆ ਉੱਪਰ ਚਲਾ ਗਿਆ ਅਤੇ ਜਮਦੂਤ ਮੈਨੂੰ ਕੁੱਟ ਰਹੇ ਸੀ ਠੀਕ ਆ ਅਤੇ ਕਹਿੰਦਾ ਜਮਦੂਤ ਕੁੱਟਣ ਲੱਗੇ ਅਤੇ ਕਿਸੇ ਬਾਬੇ ਦਾ ਨਾਂ ਲੈ ਤਾ ਵੀ ਫਲਾਨਾ ਬਾਬਾ ਉੱਥੇ ਵਰਸ਼ਾ ਲੈ ਕੇ ਖੜਾ ਸੀ ਕਹਿੰਦਾ ਨਹੀਂ ਇਹਨੂੰ ਛੱਡ ਦਿਉ ਇਹਨੇ ਹਜੇ ਮੇਰੇ ਪੈਸੇ ਦੇਣੇ ਆ ਲੈ ਦੱਸ ਕਿੰਨੀ ਹਾਸੋਹੀਣੀ ਗੱਲ ਉੱਤੇ ਜਾ ਕੇ ਬਾਬਾ ਪੈਸੇ ਮੰਗ ਰਿਹਾ ਅਤੇ ਬੰਦਾ ਇੱਦਾਂ ਦੱਸ ਰਿਹਾ ਵੀ ਪਤਾ ਨਹੀਂ ਕਿਹੜੀ ਕਮਾਲ ਦੀ ਗੱਲ ਹੋ ਗਈ ਆ ਅਤੇ ਸਾਰੇ ਲੋਕੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਉੱਥੇ ਪਹੁੰਚ ਕੇ ਵੀ ਪੈਸੇ ਮੰਗ ਰਿਹਾ ਬਾਬਾ ਮਤਲਬ ਕਿ ਕਿਸ ਹੱਦ ਤੱਕ ਸਾਡੀ ਕੌਮ ਦਾ ਦਿਮਾਗ ਕਰ ਦਿੱਤਾ ਵੀ ਅਸੀਂ ਕੀ ਕੀ ਬਣਾ ਦਿੱਤੇ ਗਏ ਹਾਂ ਕੀ ਸੀਗੇ ਤੇ ਕੀ ਬਣਾ ਦਿੱਤੇ ਗਏ ਠੀਕ ਹੈ ਨਾ ਬਾਕੀ ਜਿਹੜੀ ਗੱਲ ਆਉਂਦੀ ਆ ਆਊਟ ਆਫ ਬਾਡੀ ਐਕਸਪੀਰੀਅੰਸ ਦੀ ਥੋੜ੍ਹਾ ਜਿਹਾ ਹੋਰ ਜੁੜੇ ਰਹੋ ਆਊਟ ਆਫ ਬਾਡੀ ਐਕਸਪੀਰੀਅੰਸ ਦੀ ਕਿ ਮੈਂ ਆਪਣੇ ਸਰੀਰ ਚੋਂ ਨਿਕਲ ਕੇ ਕਿਤੇ ਹੋਰ ਚਲ ਗਿਆ ਮੈਂ ਚੰਦ ਤੇ ਚਲ ਗਿਆ ਮੈਂ ਮਾਰਸ ਤੇ ਚਲ ਗਿਆ ਮੈਂ ਏਲੀਅਨ ਦੇਖ ਲਿਆ ਮੈਂ ਟਰੈਵਲ ਕਰ ਰਿਹਾ ਸੀ ਮੈਂ ਉੱਡਦਾ ਫਿੱਟ ਰਿਹਾ ਸੀ ਸਮਾਨ ਦੇ ਵਿੱਚ ਇਹਦੇ ਪਿੱਛੇ ਵੀ ਕਾਰਨ ਹੈਗਾ ਇਹ ਕੋਈ ਬੰਦਾ ਸੱਚੀ ਬਾਹਰ ਨਹੀਂ ਜਾਂਦਾ ਤੁਹਾਡਾ ਦਿਮਾਗ ਹੀ ਤੁਹਾਨੂੰ ਇਸ ਤਰੀਕੇ ਦੀ ਫੀਲਿੰਗ ਦੇ ਰਿਹਾ ਆ ਕਿ ਤੁਸੀਂ ਸਰੀਰ ਚੋਂ ਨਿਕਲ ਗਏ ਹੋ ਅਤੇ ਤੁਸੀਂ ਦੇਖ ਰਹੇ ਹੋ ਸਭ ਕੁਛ ਆਲੇ ਦੁਆਲੇ ਚਾਰ ਚੁਫੇਰੇ ਕਿਉਂਕਿ ਹੁਣ ਬ੍ਰੇਨ ਨੇ ਸਾਰਾ ਹੁਣ ਮੈਂ ਇੱਥੇ ਬੈਠਾ ਮੇਰੇ ਬ੍ਰੇਨ ਦੇ ਅੰਦਰ ਸਾਰੀ ਇਨਫੋਰਮੇਸ਼ਨ ਹੈਗੀ ਆ ਵੀ ਆ ਚਾਰ ਚੁਫੇਰੇ ਕਮਰੇ ਦੇ ਵਿੱਚ ਕੀ ਹੈਗਾ ਆ ਜਦੋਂ ਤੁਸੀਂ ਸੁਪਨਾ ਦੇਖਦੇ ਹੋ ਬਾਹਰੋਂ ਥੋੜ੍ਹੀ ਕੁਝ ਦੇਖਦਾ ਆ ਆਪਣੇ ਅੰਦਰੋਂ ਹੀ ਕ੍ਰੀਏਟ ਕਰ ਲੈਂਦਾ ਘਰ ਵੀ ਕ੍ਰੀਏਟ ਕਰ ਲੈਂਦਾ ਸੀਨ ਵੀ ਕ੍ਰੀਏਟ ਕਰ ਲੈਂਦਾ ਜਿਵੇਂ ਫਿਲਮਾਂ 'ਚ ਸੀਨ ਹੁੰਦੇ ਆ ਹਰ ਇੱਕ ਮੂਵਮੈਂਟ ਸਭ ਕੁਝ ਕ੍ਰੀਏਟ ਹੁੰਦਾ ਆ ਠੀਕ ਹੈ ਨਾ ਉਹ ਇਸ ਚੀਜ਼ ਨੂੰ ਕ੍ਰੀਏਟ ਕਰਕੇ ਬ੍ਰੇਨ ਨੇ ਤੁਹਾਨੂੰ ਆਪੇ ਫੀਲ ਕਰ ਵੀ ਮੈਂ ਉੱਡ ਰਿਹਾ ਜਿੱਦਾਂ ਕੋਈ ਬੰਦਾ ਕਹਿੰਦਾ ਸੀ ਕਿ ਭਾਈ ਮੇਰਾ ਤਾਂ ਸਰੀਰ ਸੈਰੀ ਸਿਰ ਤੋਂ ਵੱਖ ਹੋ ਗਿਆ ਸੀ ਫਿਰ ਤੁਹਾਨੂੰ ਲੱਗਦਾ ਵੀ ਮੈਂ ਉੱਡ ਰਿਹਾ ਮੈਂ ਆਪਣੇ ਆਪ ਨੂੰ ਹੀ ਦੇਖ ਰਿਹਾ ਹਾਂ ਪਰ ਉਹ ਕੁਝ ਨਹੀਂ ਹੈਗਾ ਤੁਹਾਡਾ ਦਿਮਾਗ ਹੀ ਜਿਹੜੀ ਇਨਫੋਰਮੇਸ਼ਨ ਪਹਿਲਾਂ ਸੀਗੀ ਉਹ ਤੁਹਾਨੂੰ ਦਿਖਾ ਰਿਹਾ ਹੈ ਸੋ ਦ ਫੀਲਿੰਗ ਆਫ ਲੀਵਿੰਗ ਯੋਰ ਫਿਜ਼ੀਕਲ ਬਾਡੀ ਫਲੋਰਿੰਗ ਇਨ ਟੂ ਸਪੇਸ ਔਰ ਵਿਜ਼ਿਟਿੰਗ ਏਲੀਅਨ ਪਲੈਨਟਸ ਇਜ਼ ਕੌਜ਼ਡ ਬਾਈ ਅ ਵੈਰੀ ਸਪੈਸੀਫਿਕ ਨੋਡ ਇਨ ਦ ਬ੍ਰੇਨ ਇਹ ਚੀਜ਼ ਕਾਹਦੇ ਨਾਲ ਹੁੰਦੀ ਹੈ ਇਹ ਵੀ ਸਾਇੰਸਦਾਨਾਂ ਨੇ ਅੱਜ ਸਬੂਤ ਦੇ ਕੇ ਸਾਨੂੰ ਦੱਸ ਦਿੱਤਾ ਹੈ ਇਹਨੂੰ ਕਹਿੰਦੇ ਆ ਟੈਂਪਰੋਪੈਰਾਈਟਲ ਜੰਕਸ਼ਨ ਉੱਥੇ ਜਾ ਕੇ ਇਸ ਚੀਜ਼ ਦਾ ਜਦੋਂ ਮਿਸਫਾਇਰ ਹੁੰਦਾ ਆ ਉਦੋਂ ਸਾਨੂੰ ਐਕਸਪੀਰੀਅੰਸ ਹੁੰਦਾ ਆ TPJ deactivation ਠੀਕ ਆ ਇਹਦੇ ਬਾਰੇ ਗੱਲ ਕਰਦੇ ਹਾਂ ਆਪਾਂ ਸੋ ਜਿਹੜਾ ਇਲੂਜਨ ਜਿਵੇਂ ਹੁੰਦੇ ਆ ਸੋ ਇਹ ਉੱਥੇ ਜਾ ਕੇ ਹੁੰਦੇ ਆ TPJ ਇੱਥੇ ਤੁਹਾਡੇ ਬ੍ਰੇਨ ਦੇ ਵਿੱਚ ਨਾ ਇਹ ਬ੍ਰੇਨ ਦਾ ਪਾਰਟ ਹੈਗਾ ਆ ਇਹ ਬ੍ਰੇਨ ਦਾ ਪਾਰਟ ਕੀ ਕਰਦਾ ਆ ਇਹ ਬ੍ਰੇਨ ਦੇ ਪਾਰਟ ਨੇ ਤੁਹਾਡੀਆਂ ਅੱਖਾਂ ਤੋਂ ਤੁਹਾਡੇ ਕੰਨਾਂ ਤੋਂ ਤੁਹਾਡੇ ਬੈਲੈਂਸ ਸੈਂਟਰ ਜਿਹੜਾ ਇੱਥੇ ਹੈਗਾ ਆ ਉਹਨੇ ਸਾਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਬ੍ਰੇਨ ਨੂੰ ਇਹ ਦੱਸਣਾ ਕਿ ਹਾਂ ਹੁਣ ਮੈਂ ਕੁਰਸੀ ਤੇ ਬੈਠਾ ਹੋਇਆ ਹਾਂ ਜੇ ਮੇਰੇ ਦਿਮਾਗ ਦਾ ਆਹ ਹਿੱਸਾ ਸਹੀ ਕੰਮ ਕਰ ਰਿਹਾ ਆ ਤਾਂ ਮੈਨੂੰ ਲੱਗੇਗਾ ਕਿ ਹਾਂ ਮੈਂ ਕੁਰਸੀ ਤੇ ਬੈਠਾ ਹਾਂ ਜੇ ਮੇਰੇ ਇਸ ਦਿਮਾਗ ਦੇ ਹਿੱਸੇ ਦੇ ਵਿੱਚ ਕੋਈ ਗੜਬੜ ਹੋ ਗਈ ਤਾਂ ਹੋ ਸਕਦਾ ਮੈਨੂੰ ਲੱਗੇਗਾ ਵੀ ਕੁਰਸੀ ਵੀ ਉੱਡ ਰਹੀ ਹੈ ਅਤੇ ਮੈਂ ਵੀ ਉੱਡ ਰਿਹਾ ਜਾਂ ਮੈਂ ਹਿੱਲ ਰਿਹਾ ਜਾਂ ਕੁਛ ਹੋ ਰਿਹਾ ਇਹਦੀ ਸਿੰਪਲ ਜਿਹੀ ਇਗਜ਼ਾਮਪਲ ਆਪਾਂ ਦੇਖ ਲਈਏ ਜਦੋਂ ਤੁਸੀਂ ਗੋਲ ਗੋਲ ਥੋੜ੍ਹੇ ਚੱਕਰ ਕੱਢ ਲਓ ਤਾਂ ਤੁਸੀਂ ਖੜ੍ਹੇ ਹੋ ਜਾਓ ਤਾਂ ਤੁਹਾਨੂੰ ਇੱਦਾਂ ਲੱਗਦਾ ਨਾ ਤੁਹਾਡੇ ਆਲੇ ਦੁਆਲੇ ਸਾਰਾ ਕੁਛ ਘੁੰਮ ਰਹੇ ਜਿਹੜਾ ਆਪਣੇ ਚੱਕਰ ਆਉਂਦੇ ਆ ਇੱਦਾਂ ਲੱਗਦਾ ਵੀ ਧਰਤੀ ਘੁੰਮ ਰਹੀ ਆ ਤੁਹਾਡੇ ਸਾਰੇ ਪਾਸੇ ਐਨ ਬਿਲਕੁਲ ਰੀਅਲ ਲੱਗਦਾ ਨਾ ਪਰ ਕੀ ਧਰਤੀ ਸੱਚੀ ਘੁੰਮ ਰਹੀ ਹੁੰਦੀ ਹੈ ਤੁਹਾਡੇ ਆਲੇ ਦੁਆਲੇ ਕੰਧਾਂ ਘੁੰਮ ਰਹੀਆਂ ਹੁੰਦੀਆਂ ਨਹੀਂ ਘੁੰਮ ਰਹੀਆਂ ਹੁੰਦੀਆਂ ਸਿਰਫ ਬ੍ਰੇਨ ਤੁਹਾਨੂੰ ਇੱਕ ਫੀਲਿੰਗ ਦੇ ਰਿਹਾ ਕਿਉਂਕਿ ਉਹਦੇ ਅੰਦਰ ਕੈਮੀਕਲਸ ਥੋੜ੍ਹੇ ਜਿਹੇ ਇਮਬੈਲੈਂਸ ਹੋ ਗਏ ਨੇ ਅਤੇ ਜਦੋਂ ਉਹ ਸੈੱਟ ਹੋ ਜਾਂਦੇ ਨੇ ਫਿਰ ਉਹ ਘੁੰਮਣਾ ਸਾਰਾ ਬੰਦ ਹੋ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਦੇ ਇੱਥੇ ਦਿਮਾਗ ਦੇ ਵਿੱਚ ਖਰਾਬੀ ਹੋ ਜਾਂਦੀ ਹੈ ਇੱਥੇ ਮਿਸਫਾਇਰ ਹੋ ਜਾਂਦਾ ਆ ਉਦੋਂ ਉਹ ਬੰਦੇ ਇਹ ਚੀਜ਼ ਮਹਿਸੂਸ ਕਰਨ ਲੱਗ ਪੈਂਦੇ ਕਿਉਂਕਿ ਉਹਨਾਂ ਦੀ ਜਿਹੜੀ ਸੈਂਸ ਆਫ ਬੈਲੈਂਸ ਹੈਗੀ ਆ ਉਹ ਖਰਾਬ ਹੋ ਜਾਂਦੀ ਆ ਉਹ ਵਿਗੜ ਜਾਂਦੀ ਆ ਉਦੋਂ ਉਹਨਾਂ ਨੂੰ ਲੱਗਦਾ ਵੀ ਖਰੇ ਮੈਂ ਉੱਡ ਰਿਹਾ ਆ ਮੈਂ ਕੁਛ ਹੋ ਗਿਆ ਜਿੱਦਾਂ ਤੁਹਾਨੂੰ ਸੁਣਦੇ ਹੋਏ ਕਈ ਕਹਿੰਦੇ ਮੈਂ ਬੈਠਾ ਬੈਠਾ ਮੈਂ ਛੱਤ ਨੂੰ ਲੱਗ ਗਿਆ ਨਹੀਂ ਛੱਤ ਨੂੰ ਕੋਈ ਨਹੀਂ ਲੱਗਦਾ ਇਹਦਾ ਉੱਡਦਾ ਨਹੀਂ ਹੁੰਦਾ ਉੱਡਦੇ ਪੰਛੀ ਆ ਤੇ ਜਾਂ ਜਹਾਜ਼ ਹੁੰਦੇ ਆ ਠੀਕ ਹੈ ਨਾ ਜੇ ਉੱਡਣਾ ਤੇ ਤੁਹਾਨੂੰ ਪੱਖੇ ਲਾਉਣੇ ਪੈਣੇ ਆ ਜੈਟ ਟਰਬੋ ਲਾਉਣੇ ਪੈਣੇ ਆ ਇਨਸਾਨ ਨਹੀਂ ਉੱਡਦੇ ਹੁੰਦੇ ਪੰਛੀ ਰੱਬ ਨੇ ਜੋ ਬਣਾਏ ਆ ਉਹੀ ਉੱਡਦੇ ਆ ਪਰ ਤੁਹਾਡੇ ਬ੍ਰੇਨ ਨੂੰ ਇੰਜ ਲੱਗ ਰਿਹਾ ਕਿ ਮੈਂ ਉੱਡ ਕੇ ਛੱਤ ਨੂੰ ਲੱਗ ਗਿਆ ਉਹਦੇ ਵਾਸਤੇ ਐਕਸਪੀਰੀਅੰਸ ਰੀਅਲ ਆ ਹੁਣ ਆਪਾਂ ਕਿਸੇ ਨੂੰ ਪ੍ਰੂਵ ਨਹੀਂ ਕਰਨਾ ਜੇ ਕੋਈ ਕਹੇ ਕਿ ਮੈਂ ਉੱਡਿਆ ਠੀਕ ਆ ਭਾਈ ਤੂੰ ਉੱਡਿਆ ਕਿਉਂਕਿ ਉਹਦੇ ਵਾਸਤੇ ਉਹ ਰੀਅਲ ਆ ਉਹਨੂੰ ਸੱਚੀ ਲੱਗਿਆ ਕਿ ਉਹ ਉੱਡਿਆ ਆ ਉਹਨੂੰ ਸੱਚੀ ਮਹਿਸੂਸ ਹੋਇਆ ਕਿ ਉਹ ਉੱਡ ਕੇ ਗਿਆ ਛੱਤ ਨੂੰ ਲੱਗਿਆ ਆ ਅਸੀਂ ਉਹਨੂੰ ਨਹੀਂ ਚੇਂਜ ਕਰ ਸਕਦੇ ਕਿਉਂਕਿ ਉਹਦੇ ਬ੍ਰੇਨ ਨੇ ਉਹ ਰਿਐਲਿਟੀ ਉਹਨੂੰ ਇੰਨੇ ਵਿਜੂਅਲ ਤਰੀਕੇ ਦੇ ਨਾਲ ਇੰਨੇ ਵਧੀਆ ਤਰੀਕੇ ਨਾਲ ਦਿਖਾਈ ਹੈ ਕਿ ਉਹਨੂੰ ਉਹ ਸੱਚੀ ਐਕਸਪੀਰੀਅੰਸ ਲੱਗ ਰਿਹਾ ਆ ਪਰ ਉਹ ਹੈ ਕੁਝ ਨਹੀਂ ਉਹ ਸਿਰਫ ਤੁਹਾਡੇ ਦਿਮਾਗ ਦਾ ਹੀ ਅੰਦਰ ਦਾ ਖੇਲ ਹੈਗਾ ਆ ਸੋ ਬੇਸਿਕਲੀ ਦਿਸ ਐਸਟ੍ਰਲ ਟਰੈਵਲ ਇਜ਼ ਐਨ ਇਲੂਜਨ ਸੋ ਟੈਂਪਰੋਪੈਰਾਈਟਲ ਜੰਕਸ਼ਨ ਤੁਹਾਡੇ ਦਿਮਾਗ ਦੇ ਵਿੱਚ ਇੱਥੇ ਉਹ ਹਿੱਸਾ ਆ ਜਦੋਂ ਇੱਥੇ ਗੜਬੜ ਹੁੰਦੀ ਆ ਉਦੋਂ ਤੁਹਾਨੂੰ ਲੱਗਦਾ ਕਿ ਮੈਂ ਸਰੀਰ ਚੋਂ ਨਿਕਲ ਕੇ ਉੱਡ ਗਿਆ ਮੈਂ ਸੂਰਜ 'ਤੇ ਜਾ ਆਇਆ ਤਾਂ ਮੈਂ ਇੱਥੇ ਜਾ ਆਇਆ ਤਾਂ ਮੈਂ ਉੱਥੇ ਜਾ ਆਇਆ ਠੀਕ ਹੈ ਜੀ ਸੋ ਜਦੋਂ ਤੁਸੀਂ ਅਜਿਹੇ ਭਰਮ ਦੇ ਵਿੱਚ ਬੈਠਦੇ ਹੋ ਇਸ ਤਰੀਕੇ ਨਾਲ ਕਰਦੇ ਹੋ ਤਾਂ ਇਹ ਠੀਕ ਹੈ ਨਾ, ਉਹ ਕੀ ਕਰਦੇ ਨੇ, ਉਹ ਸਿਰਫ ਤੁਹਾਡੇ ਦਿਮਾਗ ਦੇ GPS ਨੂੰ ਖਰਾਬ ਕਰਦੇ ਨੇ। ਇਹਨਾਂ ਨੂੰ ਪਤਾ ਆ ਕਿ ਤੁਹਾਡਾ ਦਿਮਾਗ ਦਾ GPS ਖਰਾਬ ਕਿਵੇਂ ਹੋਣਾ ਆ। ਉਹ ਆਪਾਂ ਅੱਗੇ ਜਾ ਕੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ, ਹੋਰ 15 ਕੁ ਮਿੰਟ ਮੇਰੇ ਨਾਲ ਜੁੜੇ ਰਹੋ, ਅਗਲੇ ਹਫ਼ਤੇ ਆਪਾਂ ਇਹਨੂੰ ਕੰਟੀਨਿਊ ਕਰਾਂਗੇ, ਪਰ ਅੱਜ ਦੀ ਵਿਚਾਰ ਲਈ 15 ਕੁ ਮਿੰਟ ਹੋਰ ਜੁੜੇ ਰਹੋ। ਸੋ ਅਸਲ ਵਿੱਚ ਕੀਤਾ ਕੀ ਜਾਂਦਾ, ਇਹਨਾਂ ਲੋਕਾਂ ਨੂੰ ਪਤਾ ਆ ਕਿ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਜਾਪ ਕਰਾਵਾਂਗੇ, ਜਦੋਂ ਅਸੀਂ ਆਹ ਚੀਜ਼ਾਂ ਨਾਲ ਤੋਂ ਕਰਾਵਾਂਗੇ, ਤਾਂ ਇਹਨਾਂ ਨੂੰ ਪਤਾ ਆ ਕਿ ਤੁਹਾਡਾ ਆਹ GPS ਆਹ ਪਾਰਟ ਖਰਾਬ ਹੋ ਜਾਣਾ, ਅਤੇ ਤੁਹਾਨੂੰ ਆਹ ਚੀਜ਼ ਐਕਸਪੀਰੀਅੰਸ ਹੋਣ ਲੱਗ ਪੈਣੀ ਆ। ਜਿਹੜੀ ਖਰਾਬ ਹੋਈ ਚੀਜ਼ ਤੁਹਾਨੂੰ ਬਾਅਦ ਤੁਸੀਂ ਐਕਸਪੀਰੀਅੰਸ ਕਰਦੇ ਹੋ, ਉਹਨੂੰ ਇਹ ਲੋਕ ਤੁਹਾਨੂੰ ਪਹਿਲਾਂ ਪ੍ਰਾਈਮ ਕੀਤਾ ਹੁੰਦਾ ਆ ਕਿ ਭਾਈ ਆਹ ਤੈਨੂੰ ਸਪਿਰਚੁਅਲ ਐਕਸਪੀਰੀਅੰਸ ਹੋ ਗਿਆ, ਅਤੇ ਬੰਦਾ ਬਿਲੀਵ ਕਰਨ ਲੱਗ ਪੈਂਦਾ ਵੀ ਸੱਚੀ ਮੈਨੂੰ ਸਪਿਰਚੁਅਲ ਐਕਸਪੀਰੀਅੰਸ ਹੋਇਆ, ਪਰ ਹੋਇਆ ਸਪਿਰਚੁਅਲ ਐਕਸਪੀਰੀਅੰਸ ਨਹੀਂ ਹੁੰਦਾ, ਇਹਨਾਂ ਨੇ ਤਰੀਕੇ ਦੇ ਨਾਲ ਤੁਹਾਡੇ ਦਿਮਾਗ ਦੇ GPS ਨੂੰ ਖਰਾਬ ਕੀਤਾ। ਅਖੀਰਲਾ ਸੈਕਸ਼ਨ ਆਪਣਾ ਫੀਲਿੰਗ ਸਪਿਰਚੁਅਲ ਹਾਈ ਔਰ ਕਨੈਕਸ਼ਨ ਟੂ ਦ ਡਿਵਾਈਨ। ਇੱਥੇ ਜਾ ਕੇ ਹੁਣ ਆਪਾਂ ਗੱਲ ਖੋਲਾਂਗੇ ਕਿ ਕਿਵੇਂ ਤੁਹਾਡੇ ਅੰਦਰ ਕੈਮੀਕਲਸ ਚੇਂਜ ਹੁੰਦੇ ਨੇ, ਕਿਹੜੀ ਚੀਜ਼ ਦੇ ਉੱਤੇ ਇਹ ਜ਼ੋਰ ਲਾ ਰਹੇ ਨੇ ਵੀ ਆਹੀ ਤਰੀਕਾ ਆ, ਆਹੀ ਵਿਧੀ ਆ, ਜਿਹੜੀ ਵਿਧੀ ਇਹ ਸਿਖਾਉਂਦੇ ਨੇ ਤੁਹਾਨੂੰ ਸਿਮਰਨ ਕਰਨ ਦੀ, ਉਹ ਵਿਧੀ ਹੀ ਤੁਹਾਡੇ ਦਿਮਾਗ ਨੂੰ ਖਰਾਬ ਕਰਨ ਦਾ ਤਰੀਕਾ ਆ, ਸਾਇੰਸ ਨੇ ਸਿੱਧ ਕੀਤਾ ਆ। ਆਓ ਆਪਾਂ ਸੁਣਦੇ ਹਾਂ। ਸੋ ਹੁੰਦਾ ਕੀ ਆ, ਹੁਣ ਇਹ ਕਹਿੰਦੇ ਆ ਜੀ ਜਿਹੜਾ ਸਾਡਾ ਤਰੀਕਾ ਆ ਉੱਦਾਂ ਹੀ ਨਾਮ ਜਪਣਾ ਤੁਸੀਂ, ਜਿੱਦਾਂ ਆਮ ਆਪਾਂ ਕਹਿ ਦਈਏ ਕਿ ਇਹ ਵਾਹਿਗੁਰੂ ਤੇਰਾ ਸ਼ੁਕਰ ਆ, ਕਹਿੰਦੇ ਇਹ ਭਗਤੀ ਨਹੀਂ ਹੈਗੀ, ਉੱਦਾਂ ਹੀ ਆਪਾਂ ਕਹਿ ਦਈਏ ਵਾਹਿਗੁਰੂ, ਆਪਾਂ ਨਾਮ ਜਪ ਲਈਏ ਵਾਹਿਗੁਰੂ, ਕਹਿਣਾ ਮਾੜਾ ਖੜੀ ਆ, ਰਾਮ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਗੋਬਿੰਦ ਕਹਿ ਲਓ, ਸਵੇਰ ਤੋਂ ਸ਼ਾਮ ਤਾਈਂ ਕਹੀ ਜਾਓ, ਸਵੇਰ ਤੋਂ ਸ਼ਾਮ ਤਾਈਂ ਰੱਬ ਦਾ ਸ਼ੁਕਰ ਕਰੋ, ਠੀਕ ਹੈ ਨਾ। ਇਕੱਲੇ ਕਹਿਣ ਦੇ ਨਾਲੋਂ ਵਿੱਚ ਵਿਚਾਰ ਵੀ ਰੱਖੋ, ਫਿਰ ਤੁਹਾਡਾ ਵਿਚਾਰ ਬਦਲੇਗਾ, ਮਨ ਦੇ ਵਿਚਾਰ ਵੀ ਬਦਲਣਗੇ। ਗੁਰੂ ਪਾਤਸ਼ਾਹ ਨੇ ਤਾਂ ਬੜਾ ਸਾਨੂੰ ਸੁਖਮਨੀ ਸਾਹਿਬ ਦੇ ਵਿੱਚ ਕਿਵੇਂ ਸਮਝਾਇਆ, ਸਵੇਰੇ ਉੱਠਣਾ, ਵਾਹਿਗੁਰੂ ਤੇਰਾ ਸ਼ੁਕਰ ਆ ਮੈਨੂੰ ਅੱਜ ਜਿਉਣ ਦਾ ਇੱਕ ਹੋਰ ਦਿਨ ਦੇ ਦਿੱਤਾ, ਵਾਹਿਗੁਰੂ ਸ਼ੁਕਰ ਆ ਤੂੰ ਸੋਹਣਾ ਬੈੱਡ ਦਿੱਤਾ ਰਾਤ ਨੂੰ ਸੌਣ ਲੱਗੇ, ਹੈਂ ਵਾਹਿਗੁਰੂ ਸ਼ੁਕਰ ਆ ਤੂੰ ਕਿੰਨੇ ਸੋਹਣੇ ਬੱਚੇ ਦਿੱਤੇ, ਬੱਚਿਆਂ ਵੱਲ ਦੇਖ ਕੇ ਇਸ ਤਰ੍ਹਾਂ ਵਾਹਿਗੁਰੂ ਦਾ ਸ਼ੁਕਰ ਕਰ ਦਿਉ। ਹੇ ਕਾਲਪੁਰਖ ਤੇਰਾ ਸ਼ੁਕਰ ਆ ਮੈਨੂੰ ਸੋਹਣਾ ਪਰਿਵਾਰ ਦਿੱਤਾ, ਹੇ ਸੱਚਿਆ ਪਾਤਸ਼ਾਹ ਕੰਮ ਤੇ ਜਾਣ ਲੱਗੇ ਸ਼ੁਕਰ ਆ ਤੂੰ ਮੈਨੂੰ ਨੌਕਰੀ ਦਿੱਤੀ ਆ। ਸ਼ੁਕਰ ਕਰਨਾ ਤਾਂ ਸਿਖਾਇਆ ਬਾਣੀ ਨੇ, ਹਰ ਵੇਲੇ ਸ਼ੁਕਰ ਦੇ ਵਿੱਚ ਰਹਿ, ਹਰ ਵੇਲੇ ਸ਼ੁਕਰ ਕਰਦਾ ਰਹਿ, ਕੋਸ਼ਿਸ਼ ਕਰ ਆਪਣੀ ਜ਼ਿੰਦਗੀ ਦੇ ਵਿੱਚ, ਤੁਸੀਂ ਲਿਖ ਲਓ ਵੀ ਮੈਂ ਅੱਜ 20 ਵਾਰੀ ਸ਼ੁਕਰ ਕਰਨਾ, ਇਹ ਹੈਬਿਟ ਬਣਾਓ, ਫਿਰ ਤੁਹਾਡੀ ਹੈਬਿਟ ਕੀ ਬਣ ਜਾਏਗੀ, ਤੁਹਾਡੇ ਮਨ ਦਾ ਸੁਭਾਅ ਕੀ ਬਣ ਜਾਏਗਾ, ਸ਼ੁਕਰ ਕਰਨਾ ਨਿਮਰਤਾ ਵਿੱਚ ਰਹਿਣਾ, ਇਹ ਤੁਹਾਡੇ ਮਨ ਦਾ ਸੁਭਾਅ ਬਣ ਜਾਏਗਾ। ਤੇ ਜੇ ਉਦਾਂ ਹੀ ਅਸੀਂ ਬਿਨਾਂ ਸਮਝੇ ਤੋਂ ਹੀ ਬਸ ਰੱਟਾ ਹੀ ਲਾਈ ਜਾ ਰਹੇ ਹਾਂ, ਉਹਦੇ ਨਾਲ ਮਨ ਦੇ ਅੰਦਰ ਕੋਈ ਵਿਚਾਰ ਨਹੀਂ ਆ ਰਹੇ, ਕੋਈ ਚੇਂਜ ਨਹੀਂ ਆ ਰਹੀ, ਕੋਈ ਤਬਦੀਲੀ ਨਹੀਂ ਆ ਰਹੀ, ਉੱਥੇ ਦੀ ਉੱਥੇ ਹੀ ਖੜੀ ਆ, ਭਾਵੇਂ 50 ਸਾਲ ਪਾਠ ਕਰ ਰਹੇ ਹਾਂ, ਭਾਵੇਂ 80 ਸਾਲ ਪਾਠ ਕਰ ਰਹੇ। ਸੋ ਹੁੰਦਾ ਕੀ ਆ, ਹੁਣ ਜਿਹੜੀ ਟੈਕਨੀਕ ਇਹ ਦੱਸਦੇ ਆ, ਇਹ ਕਹਿੰਦੇ ਆ ਨਹੀਂ ਜੀ ਅੰਦਰ ਨੂੰ ਸਾਹ ਖਿਚੋਵਾ ਤੇ ਬਾਹਰ ਨੂੰ ਕਰੋ ਹਰੂ, ਜ਼ੋਰ ਨਾ ਕਰਨਾ। ਅਮਨਦੀਪ ਸਿੰਘ ਜੋਗੀ ਵੀ ਇਹ ਗੱਲ ਕਰਦਾ, ਇਹ ਵੀ ਕਰਦੇ ਜੀ ਨਾਭੀ ਤੋਂ ਪ੍ਰੈਸ਼ਰ ਪਾਉਣਾ ਨਾਭੀ ਤੋਂ। ਹੁਣ ਇਹਦੇ ਪਿੱਛੇ ਚਾਲ ਕੀ ਹੈ ਇਹਨਾਂ ਦੀ, ਜਦੋਂ ਤੁਸੀਂ ਇਸ ਤਰੀਕੇ ਨਾਲ ਕਰਦੇ ਆ ਨਾਭੀ ਤੋਂ, ਤਾਂ ਬਹੁਤ ਜ਼ੋਰ ਦੇ ਨਾਲ ਇੱਕ ਪ੍ਰੈਸ਼ਰ ਦੇ ਨਾਲ ਤੁਹਾਡੇ ਅੰਦਰੋਂ ਹਵਾ ਬਾਹਰ ਜਾਂਦੀ ਆ। ਜਿੰਨੀ ਤੇਜ਼ ਪ੍ਰੈਸ਼ਰ ਦੇ ਨਾਲ ਇਸ ਤਰੀਕੇ ਨਾਲ ਜਪਣ ਦੇ ਨਾਲ ਤੁਹਾਡੇ ਅੰਦਰੋਂ ਆਵਾਜ਼ ਹਵਾ ਬਾਹਰ ਜਾਂਦੀ ਆ, ਓਨੇ ਪ੍ਰੈਸ਼ਰ ਦੇ ਨਾਲ ਅੰਦਰ ਨਹੀਂ ਆ ਰਹੀ। ਜੇ ਤੁਸੀਂ ਕਰਦੇ ਹੋ ਤਾਂ ਅੰਦਰ ਇੱਦਾਂ ਨਹੀਂ ਖਿੱਚਦੇ, ਫਿਰ ਬੈਲੈਂਸ ਹੋਏਗਾ ਨਾ। ਇਹਨਾਂ ਨੂੰ ਪਤਾ ਆ ਇਸ ਚੀਜ਼ ਦੇ ਬਾਰੇ, ਕਿਉਂਕਿ ਇਹਨਾਂ ਨੇ ਉਹ ਯੋਗ ਮਤ ਜੀ ਪੜ੍ਹ ਲਈ ਆ ਤੇ ਸਾਇੰਸ ਪੜ੍ਹ ਲਈ ਆ, ਤਾਂ ਉਹਨਾਂ ਨੂੰ ਪਤਾ ਆ। ਪਰ ਹੁਣ ਕੰਨੀ ਕਤਰਾਉਂਦੇ ਕਿ ਨਹੀਂ ਜੀ ਇਹ ਯੋਗ ਮਤ ਨਹੀਂ ਹੈ, ਗੁਰਬਾਣੀ ਲਿਖੀ ਆ, ਗੁਰਬਾਣੀ ਦੇ ਵਿੱਚ ਲਿਖਿਆ। ਹੁੰਦਾ ਕੀ ਆ, ਜਦੋਂ ਜ਼ੋਰ ਦੇ ਨਾਲ ਹਵਾ ਬਾਹਰ ਨਿਕਲਦੀ ਆ, ਉਹਦੇ ਨਾਲ ਹੁੰਦਾ ਕਿ ਤੁਹਾਡੇ ਅੰਦਰ ਜਿਹੜੀ CO2 ਆ, ਕਾਰਬਨ ਡਾਈਆਕਸਾਈਡ ਆ, ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਬਾਹਰ ਜਾ ਰਹੀ ਆ। ਜਦੋਂ ਬਾਰ ਬਾਰ ਕਰਦੇ ਆ ਤੁਹਾਡੇ ਸਰੀਰ ਦੇ ਅੰਦਰ ਜਿਹੜੇ CO2 ਦੇ ਲੈਵਲ ਹੁੰਦੇ ਨੇ ਉਹ ਕ੍ਰੈਸ਼ ਹੋ ਜਾਂਦੇ ਨੇ, ਘੱਟ ਜਾਂਦੀ ਆ। ਸੋ ਸਾਨੂੰ ਇਹ ਨਹੀਂ ਕਿ ਇਕੱਲਾ ਆਕਸੀਜਨ ਹੀ ਚਾਹੀਦੀ ਆ, ਸਾਡੇ ਸਰੀਰ ਨੂੰ ਕਾਰਬਨ ਡਾਈਆਕਸਾਈਡ ਵੀ ਚਾਹੀਦੀ ਆ। ਜੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਸਾਡੇ ਸਰੀਰ ਦੇ ਵਿੱਚੋਂ ਘੱਟ ਜਾਵੇ ਤਾਂ ਸਾਡੇ ਵਾਸਤੇ ਨੁਕਸਾਨਦਾਇਕ ਆ। ਜਦੋਂ ਤੁਸੀਂ ਇਸ ਤਰੀਕੇ ਨਾਲ ਬਰੀਦਿੰਗ ਕਰਕੇ ਨਾਮ ਜਪਦੇ ਹੋ, ਸਿਮਰਨ ਕਰਦੇ ਹੋ, ਉਦੋਂ ਕੀ ਹੁੰਦਾ, ਤੁਹਾਡੇ ਅੰਦਰੋਂ CO2 ਘੱਟ ਜਾਂਦੀ ਆ। ਜਦੋਂ ਤੁਹਾਡੇ ਅੰਦਰੋਂ CO2 ਘੱਟ ਜਾਵੇ, ਉਦੋਂ ਤੁਹਾਡੇ ਬਲੱਡ ਦੀ pH ਤਾਂ ਚੜ ਜਾਂਦੀ ਆ, ਕਿਉਂਕਿ CO2 ਜਿਹੜੀ ਹੈਗੀ ਆ, ਜਿਹੜੀ ਗੈਸ ਆ, ਇਹ ਐਸਿਡਿਕ ਹੁੰਦੀ ਆ, ਉਹਦੀ ਮਾਤਰਾ ਘੱਟ ਗਈ, ਤੁਹਾਡੇ ਬਲੱਡ ਦਾ pH ਜਿਹੜਾ ਉਹ ਉੱਪਰ ਚਲਾ ਗਿਆ। CO2 ਦੀ ਮਾਤਰਾ ਹੋਰ ਕੀ ਕਰਦੀ ਆ, ਜਿਹੜੀ ਕਾਰਬਨ ਡਾਈਆਕਸਾਈਡ ਆ ਤੁਹਾਡੀ ਜਿਹੜੀਆਂ ਖੂਨ ਦੀਆਂ ਨਾੜੀਆਂ ਨੇ ਉਹਨਾਂ ਨੂੰ ਖੁੱਲ੍ਹਾ ਰੱਖਦੀ ਆ, ਇੱਕ ਵੇਜ਼ੋ ਡਾਇਲੇਟਰ ਦਾ ਕੰਮ ਕਰਦੀ ਆ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ, ਕੈਲਗਰੀ। प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इन्हां तों किसी भी तरह दे नवें ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीआं सेवावां लैण लई तुसीं मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी।
2: प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तों लै के बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा। ए सिद्धा सरकार नू बिल करदे ने। होर जानकारी लई कॉल करो 825-760-0983, 825-760-0983। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट, कैलगरी।
1: वाहेगुरु जी का खालसा, वाहेगुरु जी की फतेह। कैलगरी च 24 घंटे सत्तो दिन चलन वाले इको एक धार्मिक पंजाबी रेडियो 102.7 FM तो हुण सरवण करो जी आदि गुरु जुगो जुग अटल सत गुरु धन धन साहिब श्री गुरु ग्रंथ साहिब जी दा सच खंड श्री हरमंदर साहिब श्री अमृतसर साहिब जी विखे होया अज अमृत वेले दा मुख वाक ते व्याख्या। वाहेगुरु जी का खालसा, वाहेगुरु जी की फतेह।
3: ਸਤਨਾਮ

ਫਤਿਹ ਹਲਤ ਪਲਤ ਦੇ ਰਾਖੇ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਗਰੀਬਨਵਾਜ ਪ੍ਰਗਟ ਗੁਰਾਂ ਕੀਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜਿੱਥੇ ਆਪ ਸੰਗਤਾਂ ਇੱਥੇ ਬੈਠ ਕਰਕੇ ਉੱਥੇ ਦੇਸ਼ ਵਿਦੇਸ਼ ਚੈਨਲ ਮਾਧਿਅਮ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਅੰਮ੍ਰਿਤ ਵੇਲੇ ਦੇ ਮੁੱਖ ਵਾਕ ਜੋ ਜਗਤ ਜਲੰਦੇ ਨੂੰ ਠਾਰਨ ਹਿੱਤ ਸਭਨਾਂ ਦੀਆਂ ਆਸਾਂ ਮੁਰਾਦਾਂ ਨੂੰ ਪੂਰੀਆਂ ਕਰਨ ਹਿੱਤ ਸਤਿਗੁਰਾਂ ਨੇ ਤਰੁੱਠ ਕੇ ਆਪ ਪ੍ਰਕਾਸ਼ਮਾਨ ਹੋ ਕਰਕੇ ਜੋ ਪਾਵਨ ਮੁਖਾਰ ਵਿੰਗ ਮੁੱਖ ਵਾਕ ਰੂਪ ਵਿੱਚ ਹੁਕਮਨਾਮੇ ਦੇ ਰੂਪ ਵਿੱਚ ਆਵਾਜ਼ੇ ਦੇ ਰੂਪ ਵਿੱਚ ਸ਼ਬਦ ਸਤਿਗੁਰਾਂ ਨੇ ਬਖਸ਼ਿਆ ਉਸ ਸ਼ਬਦ ਦੀ ਗੁਰੂ ਕਾਲ ਤੋਂ ਹੀ ਇਸ ਅਸਥਾਨ ਤੇ ਵਿਚਾਰ ਸਰਵਣ ਕਰਦੇ ਹੋ। ਅੱਜ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਮੁੱਖ ਵਾਕ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਪਾਵਨ ਅੰਗ 650 ਉੱਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਸ਼ੋਭਿਤ ਕੀਤਾ ਹੈ। ਸੂਰਠ ਦੀ ਵਾਰ ਦੀ 21ਵੀਂ ਪੌੜੀ ਹੈ। 2 ਸਲੋਕ ਹਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਲੋਕ ਨੇ। ਪਹਿਲਾ ਸਲੋਕ ਜੋ ਪਾਠ ਰੂਪ ਵਿੱਚ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਜੋ ਬਖਸ਼ਿਸ਼ ਕਰਦੇ ਹਨ, ਕਿਉਂਕਿ ਵਾਰ ਦੇ ਸਲੋਕ ਅੰਦਰ ਜੋ ਵਿਚਾਰ ਹੈ ਉਸਨੂੰ ਸਤਿਗੁਰੂ ਪੌੜੀ ਦੇ ਵਿੱਚ ਖੋਲ੍ਹ ਕੇ ਬਖਸ਼ਿਸ਼ ਕਰਦੇ ਹੈ। ਜਿਸ ਤਰ੍ਹਾਂ ਸ਼ਬਦ ਦਾ ਸਿਧਾਂਤ ਰਹਾਉ ਦੀਆਂ ਤੁਕਾਂ ਵਿੱਚ ਮੰਨਿਆ ਜਾਂਦਾ, ਇਸੇ ਤਰ੍ਹਾਂ ਵੱਖ ਵੱਖ ਵਿਦਵਾਨ ਪੌੜੀ ਦੀ ਅਖੀਰਲੀ ਤੁਕ ਦੇ ਵਿੱਚ ਵਾਰ ਦਾ ਸ਼ਬਦ ਦਾ ਸਿਧਾਂਤ ਮੰਨਦੇ ਹੈ। ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ, ਹਰ ਹਰ ਦਇਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਣਕਾ। ਜਿਸ ਤੇ ਸਤਿਗੁਰੂ ਦਇਆ ਦੇ ਘਰ ਵਿੱਚ ਆ ਕਰਕੇ ਮਿਹਰ ਕਰ ਦੇਣ, ਪੂਰਨ ਕਿਰਪਾ ਕਰ ਦੇਣ, ਉਸ ਸਿੱਖ ਨੂੰ ਆਪਣੇ ਸਨਮੁਖ ਕਰ ਲੈਣ, ਗੁਰਮੁਖ ਬਣ ਜਾਵੇ, ਗੁਰਮੁਖ ਬਣ ਕਰਕੇ ਜਪੇ, ਉਹ ਜਿਣਕਾ ਕਹੀਏ ਜੀਵਨ ਦੀ ਬਾਜੀ ਨੂੰ ਜਿੱਤ ਜਾਂਦਾ ਹੈ। ਸੰਸਾਰ ਦੇ ਵਿੱਚ ਆ ਕਰਕੇ ਜੀਵਨ ਦੀ ਬਾਜੀ ਜਿੱਤਣਾ ਇਹ ਪੂਰਨ ਭਾਗਾਂ ਦੀ ਨਿਸ਼ਾਨੀ ਹੈ। ਬਹੁਤਾਤ ਵਿੱਚ ਤਾਂ ਲੋਕਾਈ ਨੂੰ ਸੋਝੀ ਹੋਈ ਨਹੀਂ ਹੈ ਕਿ ਅਸੀਂ ਆਏ ਕਿਸ ਲਈ ਹਾਂ, ਕਿਸ ਕਾਰਜ ਲਈ ਸੰਸਾਰ ਵਿੱਚ ਆਏ ਹਾਂ ਤੇ ਕਰ ਕੀ ਰਹੇ ਹਾਂ। ਇਹ ਮਨੁੱਖ ਮਾਤਰ ਦੇ ਵਿੱਚ ਵਿਰਲਿਆਂ ਨੂੰ ਸੋਝੀ ਹੈ ਜਿਹੜੇ ਪੂਰਨ ਗੁਰੂ ਦੀ, ਪੂਰਨ ਸਤਿਗੁਰੂ ਦੀ ਸ਼ਰਨ ਪੈਂਦੇ ਹੈ। ਸਤਿਗੁਰੂ ਸ਼ਬਦ ਬਖਸ਼ਿਸ਼ ਕਰਕੇ ਮਨੁੱਖ ਦਾ ਗਿਆਨਤਾ ਦਾ ਹਨੇਰਾ ਮੇਟ ਕਰਕੇ ਗਿਆਨ ਬਖਸ਼ ਦਿੰਦੇ ਆ। ਬਲਿਹਾਰੀ ਗੁਰ ਆਪਣੇ ਵਿਹਾਰੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਆਵਾ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ।
ਸੋ ਸਤਿਗੁਰੂ ਪੂਰੇ ਦੀ ਸ਼ਰਨ ਵਿੱਚ ਪਿਆ। ਸਤਿਗੁਰੂ ਅਗਿਆਨਤਾ ਦਾ ਹਨੇਰਾ ਭਰਮ ਦੇ ਫੋਲੇ ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿੱਚੋਂ ਮੇਟ ਕੇ ਗਿਆਨ ਦਾ ਸੁਰਮਾ ਪਾ ਦਿੰਦੇ ਆ। ਸਤਿਗੁਰੂ ਕਿਰਪਾ ਕਰ ਦਿੰਦੇ ਆ, ਗਿਆਨ ਸਿੱਖ ਨੂੰ ਤਤ ਬੁੱਧੀ ਬਖਸ਼ ਦਿੰਦੇ ਆ। ਆਓ ਸਤਿਗੁਰੂ ਪਾਵਨ ਪਵਿੱਤਰ ਇਸ ਜੋ ਵਾਰ ਦਾ ਸ਼ਬਦ ਹੈ, ਦੋ ਸਲੋਕ ਇੱਕ ਪੌੜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਵਿਚਾਰ ਰੂਪ ਵਿੱਚ ਪ੍ਰਾਰੰਭ ਤੋਂ

ਕਿਰਪਾਲੂ ਪਰਮ ਦਇਆਲੂ ਸਤਿਗੁਰੂ ਜਿਨ੍ਹਾਂ ਤੇ ਬਾਬਤ ਭੱਟ ਸਾਹਿਬਾਨ ਅੰਮ੍ਰਿਤਮਈ ਬਾਣੀ ਚ ਫਰਮਾਉਂਦੇ ਆ, ਘਨ ਹਰ ਬੂੰਦ ਵਸੋ ਰਮਾਵਲ ਕੁਸਮ ਬਸੰਤ ਗਨੰਤਨ ਆਵੈ, ਰਉ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵ ਜਾਣ ਭਲ ਉਨ੍ਹਾਂ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹ ਬਣ ਆਵੈ, ਭੱਲਿਆਂ ਦੀ ਕੁਲ ਦੇ ਸ੍ਰੋਮਣੀ ਧੁਜਾ ਸਰੂਪ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ।

0: ਜਿੱਥੇ ਉਹ ਸਥਾਨ ਦੇ ਦਰਸ਼ਨ ਕਰਕੇ ਮਨ ਪ੍ਰਸੰਨ ਹੋਇਆ, ਉੱਥੇ ਮਨ ਬੜਾ ਦੁਖੀ ਹੋਇਆ ਜਦੋਂ ਉੱਥੋਂ ਦੇ ਵਸਿੰਦੇ ਪ੍ਰਬੰਧਕਾਂ ਨੇ ਦਾਸ ਨੂੰ ਇਹ ਬਚਨ ਦੱਸਿਆ ਕਿ ਇਹੋ ਹੀ ਅਸਥਾਨ ਹੈ ਜਿੱਥੋਂ ਔਰੰਗੇ ਦੇ ਦੁਖੀ ਹੋਏ ਹੋਏ ਬ੍ਰਾਹਮਣ, ਕਸ਼ਮੀਰੀ ਬ੍ਰਾਹਮਣ ਇੱਥੋਂ ਚੱਲੇ ਸੀ, ਉਸੇ ਅਸਥਾਨ ਦੀ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ। ਤੇ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਚ ਆਏ, ਸ਼ਰਨ ਚ ਆਇਆ ਜਾਣ ਕੇ ਮਹਾਰਾਜ ਨੇ ਹਿੰਦੂ ਧਰਮ ਦੀ ਰਾਖੀ ਲਈ ਸ਼ਹਾਦਤ ਦਿੱਤੀ। ਤੇ ਉੱਥੇ ਉਹ ਗੁਰਸਿੱਖ ਉੱਥੋਂ ਦੇ ਲੋਕਲ ਬਸਿੰਦੇ ਦੱਸ ਰਹੇ ਸੀ ਕਿ ਸਿੰਘ ਸਾਹਿਬ ਜੀ ਉਹ ਅਸਥਾਨ ਬਿਲਕੁਲ ਇੱਕ ਕਮਰਾ ਹੈ ਕਿ ਅਸਥਾਨ ਨੂੰ ਸੁੰਦਰ ਬਣਾਉਣ ਲਈ ਕਾਰ ਸੇਵਾ ਵਾਲੇ ਮਹਾਂਪੁਰਖ ਬੜੇ ਸਮੇਂ ਤੋਂ ਯਤਨ ਕਰ ਰਹੇ ਹੈ। ਉਹ ਕਿਰਪਾ ਰਾਮ ਦੇ ਜਿਹੜੇ ਅੱਗੇ ਅੰਸ਼ ਵੰਸ਼ਜ ਹਨ, ਉਹਨਾਂ ਬ੍ਰਾਹਮਣਾਂ ਦੇ ਅੰਸ਼ ਵੰਸ਼ਜ, ਉਹਨਾਂ ਨੂੰ ਕਈ ਵਾਰ ਕਿਹਾ ਜਾ ਚੁੱਕਿਆ ਵੀ ਜਿੱਥੇ ਤੁਸੀਂ ਕਹੋ ਸੁੰਦਰ ਮਕਾਨ ਤੁਹਾਨੂੰ ਬਣਾ ਦਿੰਦੇ ਹਾਂ, ਇਹ ਜਗ੍ਹਾ ਦੇ ਦਿਓ। ਤਾਂ ਕਰਕੇ ਗੁਰੂ ਨਾਨਕ ਸਾਹਿਬ ਦਾ ਇਹ ਅਸਥਾਨ, ਇਤਿਹਾਸਕ ਅਸਥਾਨ ਸੁੰਦਰ ਬਣ ਸਕੇ। ਜਿਨ੍ਹਾਂ ਦੇ ਧਰਮ ਖਾਤਰ ਮਹਾਰਾਜ ਨੇ ਸ਼ਹਾਦਤ ਦਾ ਜਾਮ ਪੀਤਾ, ਅਗਰ ਤੇਰੀ ਜੋਤ ਦੁਨੀਆਂ ਮੇਂ ਆਈ ਨਾ ਹੋਤੀ, ਜ਼ੁਲਮ ਬਾ ਜਬਰ ਕੀ ਸਫਾਈ ਨਾ ਹੋਤੀ, ਹਰ ਤਰਫ ਝੰਡਾ ਝੂਲ ਜਾਤਾ ਇਸਲਾਮ ਕਾ, ਹਰ ਜੁਬਾ ਪੇ ਕਲਮਾ ਹੋਤਾ ਇਲਾਮ ਕਾ, ਅਗਰ ਗੁਰੂ ਨੇ ਬਾਣੀ ਗਾਈ ਨਾ ਹੋਤੀ, ਤੋ ਵੇਦੋਂ ਕੀ ਕਾਨੂੰ ਮੇਂ ਸੁਣਾਈ ਨਾ ਹੋਤੀ। ਅੱਜ ਉਹੀ ਲੋਕ ਉਸ ਸਤਿਗੁਰਾਂ ਦੇ ਪਾਵਨ ਸਥਾਨ ਬਣਾਉਣ ਲਈ ਜਗ੍ਹਾ ਨਹੀਂ ਛੱਡ ਰਹੇ। ਇੱਕ ਵੱਡਾ ਦੁਖਾਂਤ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਵੀ ਬਖਸ਼ਿਸ਼ ਕਰ ਰਹੇ, ਪੜ੍ਹਨਾ ਗੁੜਨਾ, ਪੜ੍ਹਨਾ ਪੜ੍ਹ ਕੇ ਗੁੜਨਾ ਵਿਚਾਰਨਾ। ਮਹਾਰਾਜ ਕਹਿੰਦੇ ਫਿਰ ਉਹਦੇ ਉੱਤੇ ਹੋਮੈ ਕਰਨੀ, ਉਹ ਪੜ੍ਹ ਕੇ ਫਿਰ ਅੰਦਰ ਤ੍ਰਿਸ਼ਨਾ ਦੇ ਵਿਕਾਰ ਪੈਦਾ ਹੋਣੇ, ਇਹ ਸੰਸਾਰ ਕੀ ਕਾਰ ਹੈ, ਇਹ ਭਗਤੀ ਨਹੀਂ, ਇਹ ਸੰਸਾਰੀ ਮਾਇਆ ਦੀ ਪ੍ਰਾਪਤੀ ਵਾਸਤੇ ਕਾਰ ਕੰਮ ਹੈ। ਇਹਨੂੰ ਅਸੀਂ ਮਹਾਰਾਜ ਕਹਿੰਦੇ ਭਗਤੀ ਨਹੀਂ ਕਹਿ ਸਕਦੇ,
1: ਅੰਦਰ ਤ੍ਰਿਸ਼ਨਾ ਵਿਕਾਰ,
0: ਕਿਉਂਕਿ ਸੰਸਾਰੀ ਜਿਹੜੀ ਪੜ੍ਹਾਈ ਹੈ ਅੰਦਰ ਦੀ ਤ੍ਰਿਸ਼ਨਾ ਨੂੰ ਨਹੀਂ ਬੁਝਾਉਂਦੀ, ਅੰਦਰਲੀ ਤ੍ਰਿਸ਼ਨਾ ਨੂੰ ਸ਼ਾਂਤ ਨਹੀਂ ਕਰਦੀ, ਉਹ ਤਾਂ ਨਾਮ ਅੰਮ੍ਰਿਤ ਹੀ ਸ਼ਾਂਤ ਕਰਦਾ ਨਾ। ਜਿਹੜੀ ਸੰਸਾਰੀ ਪੜ੍ਹਾਈ ਹੈ ਉਹ ਤਦ ਹੀ ਸਫਲੀ ਹੈ, ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਵਿਚਾਰੀ ਹੋਏ ਤਦ ਹੀ ਸਫਲੀ ਹੈ ਜੇ ਪਰਉਪਕਾਰ ਕੋਈ ਕਰੇ। ਜੇ ਵਿਦਿਆ ਪੜ੍ਹ ਕੇ ਅਭਿਮਾਨ ਹੰਕਾਰ ਕਰੇ, ਕੰਸੀ ਦੇ ਵਿੱਚ ਅੱਜ ਵੀ ਅਸਥਾਨ ਸੁਸ਼ੋਭਤ ਹੈ, ਉੱਥੇ ਇੱਕ ਵਿਦਿਆ ਅਭਿਮਾਨੀ ਹੰਕਾਰ ਵਿੱਚ ਆ ਕਰਕੇ ਚੜ੍ਹਾਈ ਕੀਤਾ, ਕੂਕਰ ਦੀ ਜੂਨ ਚ ਪਿਆ ਹੋਇਆ। ਉੱਥੋਂ ਦਾ ਇਤਿਹਾਸ ਪੜ੍ਹ ਸੁਣ ਲੈਣਾ ਤੁਸੀਂ, ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਹਦਾ ਉਧਾਰ ਕੀਤਾ ਤੇ ਸ਼ਬਦ ਉਚਾਰਿਆ, ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਵਿਭੂਖਣ ਸਾਰੰ, ਤ੍ਰਾਪਾਲ ਤਿਉਹਾਰ ਵਿਚਾਰੰ, ਗਲ ਮਾਲਾ ਤਿਲ ਕਰਲਾਦੰ, ਦੋ ਧੋਤੀ ਵਸਤਰ ਕਪਾਟੰ, ਜੇ ਜਾਣ ਸਬ੍ਰਹਮੰ ਕਰਮੰ, ਸਫੋਕ ਨਿਹਚੋ ਕਰਮੰ, ਕਹੋ ਨਾਨਕ ਨਿਹਚੋ ਧਿਆਵੈ, ਬਿਨ ਸਤਿਗੁਰ ਬਾਤ ਨਾ ਪਾਵੈ। ਉਸ ਹੰਕਾਰੀ ਜੀਵ ਦਾ ਮਾਰਾ ਜੋ ਕੂਕਰ ਦੀ ਜੂਨੀ ਚ ਪਿਆ, ਸਤਿਗੁਰੂ ਉਧਾਰ ਕਰਦੇ ਆ ਪਹਿਲੇ ਜਾਮੇ ਵਿੱਚ। ਵਿਦਿਆ ਪੜ੍ਹ ਕੇ ਅੱਗੇ ਭਲਾ ਕਰਨਾ, ਪਰਉਪਕਾਰ ਕਰਨਾ, ਉਹ ਤਾਂ ਹੈ ਭਲੇ ਦਾ ਕਾਰਜ। ਦੂਸਰੇ ਜਿਹੜੇ ਵਿਦਿਆ ਪੜ੍ਹ ਕੇ ਅੰਦਰ ਤ੍ਰਿਸ਼ਨਾ ਦਾ ਵਿਕਾਰ, ਕੋਟ ਜੋਰੇ ਲੱਖ ਕਰੋੜੇ ਪਰਾ ਹੀ ਪਰਾ ਕੋ ਲੁਜੀ ਹੈ, ਟੇਢੇ ਵਿੰਗੇ ਢੰਗਾਂ ਦੇ ਨਾਲ ਮਾਇਆ ਇਕੱਠੀ ਕਰਦੇ ਆ, ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਤ੍ਰਿਸ਼ਨਾ ਦਾ ਵਿਕਾਰ, ਤ੍ਰਿਸ਼ਨਾ ਦਾ ਬਹਿਣ ਮਹਿ ਰਿਹਾ।
1: ਮੈਂ ਵਿੱਚ ਸਭ ਪੜ ਥੱਕੇ,
0: ਮਹਾਰਾਜ ਕਹਿੰਦੇ ਬੜੀ ਦੁਨੀਆ ਹਾਂ ਮੈਂ, ਹੋਮੈ ਭਾਵ ਮੈਂ ਹਾਂ, ਨਹੀਂ ਹਾਂ, ਮੇਰੇ ਬਿਨਾਂ ਕੋਈ ਇੰਨਾ ਸਿਆਣਾ ਨਹੀਂ ਹੈ, ਮੇਰੇ ਬਿਨਾਂ ਕੋਈ ਵਿਦਵਾਨ ਨਹੀਂ ਹੈ। ਵਿਦਿਆ ਦਾ ਅਭਿਮਾਨ ਹੋਮੈ ਆ ਜਾਣੀ, ਜਿਹੜਾ ਹੋਮੈ ਚ ਪੜ੍ਹਦਾ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪ੍ਰਵਾਨ ਨਹੀਂ ਹੈ, ਉਹ ਪੜ੍ਹ ਪੜ ਥੱਕੇ ਥੱਕ ਜਾਂਦੇ ਆ, ਹੰਭ ਜਾਂਦੇ ਆ, ਪਰ ਤੱਤਵ ਗਿਆਨ ਨਹੀਂ ਪ੍ਰਾਪਤ ਹੁੰਦਾ। ਜਿਸ ਤਰ੍ਹਾਂ

0: ਜ਼ਿਕਰ ਮਿਲਦਾ ਹੈ ਬ੍ਰਹਮਾ ਜੀ ਦੇ ਜਿਹੜੇ ਪੁੱਤਰ ਨੇ ਉਹਨਾਂ ਦੇ ਨਾਮ ਗੁਰਬਾਣੀ ਚ ਵੀ ਆਇਆ। ਨਾਰਦ ਮੁਨੀ ਕਹਿੰਦੇ ਜਿੰਨੀ ਵਿਦਿਆ ਸੀ ਸਾਰੀ ਪੜ੍ਹ ਕੇ ਮੁਕਾ ਦਿੰਦਾ ਆਪਣੇ ਭਰਾ ਸਨਕ ਸਨੰਦ ਸਨਾਤਨ ਤੇ ਸੰਤ ਕੁਮਾਰ ਉਹਨਾਂ ਨੂੰ ਆ ਕੇ ਕਹਿੰਦਾ ਵੀ ਭਰਾਓ ਮੈਂ ਜਿੰਨੀ ਵਿਦਿਆ ਹੈ ਦੁਨੀਆਂ ਦੀ ਉਹ ਸਾਰੀ ਪੜ੍ਹ ਕੇ ਮੁਕਾ ਦਿੱਤੀ ਹੈ, ਹੋਰ ਕੋਈ ਵਿਦਿਆ ਹੀ ਨਹੀਂ ਹੈ। ਉਹ ਕਹਿੰਦੇ ਫਿਰ ਤੇਰੇ ਮਨ ਦੇ ਕੀ ਹਾਲਾਤ ਨੇ, ਕੀ ਮਨ ਬਸ ਵਿੱਚ ਆ ਗਿਆ, ਵਿਕਾਰ ਫਿਰਦੇ ਹੈ ਕਿ ਅੰਦਰ ਟਿਕਾ ਸ਼ਾਂਤੀ ਹੈ। ਕਹਿਣ ਲੱਗਿਆ ਵੀ ਨਹੀਂ, ਮਨ ਸ਼ਾਂਤ ਨਹੀਂ ਹੋਇਆ, ਇਹ ਤਾਂ ਸਗੋਂ ਹੋਰ ਜ਼ਿਆਦਾ ਵਿਕਾਰ ਫਿਰਨ ਲੱਗ ਪਏ ਆ, ਹੰਕਾਰ ਵਿੱਚ ਆ ਗਿਆ। ਤਾਂ ਸਨਕ ਸਨੰਦ ਸਨਾਤਨ ਸੰਤ ਕੁਮਾਰ ਚਾਰੇ ਕਹਿਣ ਲੱਗੇ ਵੀ ਤੂੰ ਜਿਹੜੀ ਅਸਲੀ ਵਿਦਿਆ ਹੈ ਗੁਰਮਤਿ ਦੀ ਵਿਦਿਆ, ਅਧਿਆਤਮ ਦੀ ਵਿਦਿਆ ਜਿਹੜੀ ਮਨ ਨੂੰ ਟਿਕਾਉਣ ਵਾਲੀ, ਕਿਉਂਕਿ ਸ੍ਰੀ ਗੁਰਬਾਣੀ ਜਦੋਂ ਪੜ੍ਹਦੇ ਆ ਨਾ ਮਹਾਰਾਜ ਨੇ ਬਹੁਤਾਤ ਵਿੱਚ ਬਾਣੀ ਮਨ ਨੂੰ ਸੰਬੋਧਿਤ ਹੋ ਕੇ ਉਚਾਰਨ ਕੀਤੀ ਹੈ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਮਨ ਨੂੰ ਸੰਬੋਧਨ ਹੋਇਆ, ਕਹਿ ਨਾਨਕ ਮਨ ਮੇਰੇ ਤੂੰ ਸਦਾ ਰਹੇ ਗੁਰੂ ਨਾਲੇ। ਮਨ ਨੂੰ ਮਹਾਰਾਜ ਨੇ ਸਿੱਖਿਆ ਦਿੱਤੀ ਹੈ, ਤਨ ਨੂੰ ਨਹੀਂ, ਤਨ ਨੂੰ ਹੈ ਪਰ ਬਹੁਤਾਤ ਕਰਕੇ ਮਨ ਨੂੰ, ਕਿਉਂਕਿ ਖੇਡ ਸਾਰੀ ਮਨ ਦੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਦੁਨੀਆਂ ਦੀ ਜਿਹੜੀ ਵਿਦਿਆ ਉਹ ਪੜ੍ਹ ਪੜ੍ਹ ਕੇ ਹੋਮਾਂ ਦੇ ਵਿੱਚ ਮਨੁੱਖ ਥੱਕ ਗਿਆ,
1: ਜੈ ਭਾਏ ਖੁਆਰ,
0: ਪਰ ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰਾਉਂਦੀ, ਦਵੈਤ ਭਾਅ ਦੇ ਵਿੱਚ ਪਾ ਦਿੰਦੀ ਹੈ ਮਨੁੱਖ ਨੂੰ, ਦੁਬਧਾ ਚ ਪਿਆ ਹੋਇਆ ਖੁਆਰ ਹੁੰਦਾ। ਕਈ ਵਾਰੀ ਪੜ੍ਹ ਪੜ੍ਹ ਕੇ ਲੋਕ ਨਾਸਤਕ ਜੇ ਹੋ ਜਾਂਦੇ ਆ, ਉਹ ਫਿਰ ਵਾਹਿਗੁਰੂ ਤੇ ਵੀ ਸਵਾਲ ਕਰਨ ਲੱਗ ਜਾਂਦੀ ਹੈ, ਤਰਕ ਕਰਦੇ ਆ ਵੀ ਇਹ ਕਿਵੇਂ ਹੋ ਸਕਦਾ, ਸਾਇੰਸ ਦੇ ਵਿੱਚ ਤਾਂ ਇਹ ਹੈ ਨਹੀਂ, ਕਹਿੰਦੇ ਨਾ ਅੱਜ ਕੱਲ੍ਹ ਦੇ ਵਿਦਵਾਨ ਉਹ ਹੰਕਾਰ ਚ ਹੁੰਦੇ ਆ ਵੀ ਜੋ ਸਾਇੰਸ ਕਹਿੰਦੇ ਆ ਵੀ ਉਹਦੇ ਅਨੁਸਾਰ ਹੀ ਆ ਸਾਰਾ ਕੁਝ। ਪਰ ਆਪਾਂ ਵੇਖ ਲਈਏ ਵੀ ਆਪਣੇ ਵੇਖਦਿਆਂ ਵੇਖਦਿਆਂ ਸਾਇੰਸ ਦੀਆਂ ਕਈ ਥਿਓਰੀਆਂ ਸਾਇੰਸ ਦਾ ਉਹਨਾਂ ਨੇ ਆਪ ਹੀ ਬਦਲ ਦਿੱਤੀਆਂ। ਦਸ ਕੁ ਸਾਲ ਪਹਿਲਾਂ ਜਿਹੜੀ ਗੱਲ ਸਾਇੰਸਦਾਨ ਕਹਿੰਦੇ ਸੀ ਉਹ ਕਹਿੰਦੇ ਵੀ ਹੁਣ ਨਵੀਂ ਖੋਜ ਹੋ ਗਈ, ਜਿਹੜੀ ਅਸੀਂ ਪਹਿਲਾਂ ਗੱਲ ਕਹੀ ਸੀ ਉਹ ਗਲਤ ਸੀ, ਆਹ ਗੱਲ ਹੁਣ ਜਿਹੜੀ ਕਹਿ ਰਹੇ ਠੀਕ ਹੈ। ਪਰ ਮਹਾਰਾਜ ਸਭ ਕੁਝ ਪਹਿਲਾਂ ਹੀ ਦੱਸ ਗਏ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ

ਸਾਰੀ ਵਿੱਦਿਆ ਹੈ ਬਾਹਰ ਦੀ ਖੋਜ ਹੈ, ਜਿਹੜੀ ਅਧਿਆਤਮ ਦੀ ਵਿੱਦਿਆ ਹੈ, ਗੁਰਮਤਿ ਦੀ ਵਿੱਦਿਆ ਹੈ, ਅੰਦਰ ਦੀ ਯਾਤਰਾ ਕਰਾਉਂਦੀ ਆ। ਇਹ ਗੁਰਮਤਿ ਦੀ ਵਿੱਦਿਆ ਸੁਰੂ ਹੀ ਅੰਦਰ ਦੀ ਯਾਤਰਾ ਤੋਂ ਹੁੰਦੀ ਆ, ਬਾਹਰ ਦੀ ਵਿੱਦਿਆ ਸਿਖਾਉਂਦੀ ਇਹ ਆ ਵੀ ਮਾਇਆ ਕਿਵੇਂ ਇਕੱਠੀ ਕਰਨੀ ਆ, ਮਾਇਆ ਖੱਟਣੀ ਕਿਵੇਂ ਆ, ਮਾਇਆ ਪੈਦਾ ਕਿਵੇਂ ਕਰਨੀ ਆ, ਬਹੁਤੀ ਕਿਵੇਂ ਬਣਾਉਣੀ ਆ। ਬਾਹਰ ਦੀ ਵਿੱਦਿਆ ਮਾਇਆ ਨਾਲ ਜੋੜਦੀ ਹੈ, ਜਿਹੜੀ ਅੰਦਰ ਦੀ ਵਿੱਦਿਆ ਗੁਰਮਤਿ ਦੀ ਵਿੱਦਿਆ ਨਿਰੰਕਾਰ ਨਾਲ ਜੋੜਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜਿਹੜਾ ਗੁਰੂ ਦੇ ਸ਼ਬਦ ਦੁਆਰਾ ਅੰਦਰ ਖੋਜਾ ਹੈ, ਅੰਦਰ ਦੀ ਖੋਜ ਕਰਦਾ, ਤੱਤ ਲਹਿ ਉਹ ਜਿਵੇਂ ਦੁੱਧ ਕੁਆਂਟਲਾਂ ਵਾਂਗੂ ਭਰਿਆ ਪਿਆ ਹੋਵੇ ਕਿਸੇ ਬਰਤਨ ਦੇ ਵਿੱਚ, ਉਹਦੇ ਵਿੱਚ ਘਿਓ ਓਨਾ ਨਹੀਂ ਹੁੰਦਾ ਜਿੰਨਾ ਦੁੱਧ ਹੈ। ਉਹਨੂੰ ਪਹਿਲਾਂ ਜਾਗ ਲਾਉਣਾ ਪੈਂਦਾ, ਫਿਰ ਰਿੜਕਣਾ ਪੈਂਦਾ, ਫਿਰ ਉਹ ਚੋਂ ਮੱਖਣ ਨਿਕਲਦਾ, ਮੱਖਣ ਫਿਰ ਗਰਮ ਕਰੀਦਾ, ਫਿਰ ਉਹਦੇ ਵਿੱਚੋਂ ਤੱਤ ਵਸਤੂ ਘਿਓ ਨਿਕਲਦਾ। ਇਸੇ ਤਰ੍ਹਾਂ ਸੰਸਾਰ ਹੈ, ਸੰਸਾਰ ਰੇਤੇ ਦੀ ਨਹੀਂ ਆਈ ਆ, ਜਿਵੇਂ ਰੇਤੇ ਚ ਖੰਡ ਵਿਖਰੀ ਹੋਵੇ, ਹਰ ਹੈ ਖੰਡ ਰੇਤ ਮਹਿ ਵਿਖਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਰੇਤੇ ਦੀ ਨਹੀਂ ਆਈ ਆ, ਇਹਦੇ ਵਿੱਚ ਹਰੀ ਵਾਹਿਗੁਰੂ ਜਿਵੇਂ ਖੰਡ ਵਿੱਚ ਵਿਖਰੀ ਪਈ ਹੋਵੇ, ਵਿੱਚੋਂ ਚੁਣਨੀ ਹੋਵੇ। ਗੁਰਮੁਖ ਤੱਤਵ ਗਿਆਨ ਪ੍ਰਾਪਤ ਕਰ ਲੈਂਦਾ ਜਦੋਂ ਅੰਦਰ ਦੀ ਖੋਜ ਕਰ ਲੈਂਦਾ। ਇਉਂ ਸਤਿਗੁਰੂ ਮਹਾਰਾਜ ਕਹਿੰਦੇ ਅੰਦਰ ਖੋਜਾ ਤੱਤ ਲਹਿ ਪਾਏ ਮੋਖ ਦੁਆਰ। ਜਿਹੜਾ ਅੰਦਰ ਦੀ ਖੋਜ ਕਰਦਾ ਤੱਤ ਵਸਤੂ ਬ੍ਰਹਮ ਗਿਆਨ ਪਾ ਕਰਕੇ, ਉਹ ਮਹਾਰਾਜ ਕਹਿੰਦੇ ਮੁਕਤੀ ਦਾ ਦੁਆਰ।

ਜਿੱਤ ਉਹ ਹੀ ਸਕਦਾ ਹੈ ਜਿਹਨੇ ਮਨ ਨੂੰ ਮਾਰ ਲਿਆ। ਵਿਦਵਾਨ ਕਹਿੰਦੇ ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰੂਪੀ ਰਿਪ ਬੈਰੀ ਨੂੰ ਜੇ ਜਿੱਤ ਲਿਆ ਤਾਂ ਸਮਝ ਲਓ ਵੀ ਸਾਰੇ ਬੈਰੀ ਜਿੱਤ ਲਏ। ਮਨ ਰਿਪ ਜੀਤੇ ਸਭ ਰਿਪ ਜੀਤੇ, ਜੇ ਮਨ ਰੂਪੀ ਬੈਰੀ ਨਹੀਂ ਜਿੱਤਿਆ ਗਿਆ, ਜਿਉਂਦਾ ਹੈ ਜੇ ਮਨ ਤਾਂ ਸਮਝ ਲਓ ਵੀ ਅਜੇ ਸਾਰੇ ਬੈਰੀ ਜਿਉਂਦੇ ਆ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਬਿਨਾਂ ਮਨ ਨੂੰ ਮਾਰੇ, ਬਿਨਾਂ ਮਨ ਨੂੰ ਬਸ ਕੀਤੇ ਆ

0: ਤੜਕੇ ਵੀ ਮਾਰਿਆ ਸੱਚੇ ਪਾਤਸ਼ਾਹ ਕਹਿੰਦੇ ਮਨ ਨਹੀਂ ਮਾਰਿਆ ਜਾਂਦਾ
1: ਮੁਖ ਇਹੋ ਮਨ ਜੀਵਤ ਮਾਰਾ
0: ਜਿਹੜਾ ਗੁਰੂ ਦੇ ਸਨਮੁਖ ਹੋ ਜਾਵੇ ਗੁਰਮੁਖ ਬਣ ਕੇ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਜੀਵਤ ਭਾਅ ਤੋਂ ਮਰ ਜਾਵੇ ਜੀਵਤ ਭਾਅ ਤੋਂ ਮਰਨਾ ਜਿਉਂਦਿਆਂ ਮਰਨਾ ਇਹ ਸੰਸਾਰ ਦੇ ਸੁੱਖ ਹੁੰਦਿਆਂ ਹੋਇਆਂ ਮਨ ਨੂੰ ਸੁਰਤ ਨੂੰ ਅੰਦਰ ਮੋੜ ਕੇ ਰੱਖਣਾ ਜਿਵੇਂ ਕੱਛੂ ਨੂੰ ਵੇਖਦੇ ਆਂ ਕੱਛੂ ਜਿਸ ਵੇਲੇ ਵੀ ਖਤਰਾ ਵੇਖਦਾ ਉਸੇ ਵੇਲੇ ਜਿਹੜੇ ਇਹਦੇ ਉੱਪਰ ਸੇਫਟੀ ਵਾਲੀ ਲੇਅਰ ਜੀ ਹੈ ਉਹਨੂੰ ਵੱਖ ਵੱਖ ਇਲਾਕਿਆਂ ਦੀ ਬੋਲੀ ਚ ਵੱਖ ਵੱਖ ਨਾਮ ਦਿੱਤੇ ਗਏ ਆ ਉਹਦੇ ਉੱਪਰ ਜਿਹੜੀ ਪਾਥੀ ਵੀ ਕਹਿ ਦਿੰਦੇ ਆ ਚੱਪਣੀ ਵੀ ਕਹਿ ਦਿੰਦੇ ਆ ਵੱਖ ਵੱਖ ਨਾਮ ਨੇ ਜਦੋਂ ਖਤਰਾ ਵੇਖਦਾ ਉਦੋਂ ਧੌਣ ਜੀ ਅੰਦਰ ਕਰ ਲੈਂਦਾ ਤੇ ਜਿਸ ਵੇਲੇ ਵੇਖਦਾ ਵੀ ਹੁਣ ਕੋਈ ਖਤਰਾ ਨਹੀਂ ਉਹ ਫਿਰ ਧੌਣ ਬਾਹਰ ਕੱਢ ਲੈਂਦਾ ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਸੁਰਤ ਨੂੰ ਅੰਤਰਮੁਖੀ ਰੱਖਦੇ ਆ ਨਾਮ ਦੇ ਵਿੱਚ ਰੱਖਦੇ ਆ ਅੰਦਰੋਂ ਨਾਮ ਸੁਣਦੇ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਬੈਠੇ ਸੰਸਾਰ ਚ ਹੀ ਹੈ ਉਹ ਗੁਰਮੁਖਾਂ ਦੀ ਅਵਸਥਾ ਹਰ ਸਿਮਰਨ ਬਹੁ ਮਾਹੀ ਅਕੇਲਾ ਬਹੁਤੇ ਇਕੱਠ ਚ ਬੈਠਿਆ ਵੀ ਉਹ ਇਕੱਲਾ ਹੈ ਇਕਾਂਤ ਧਾਰੀ ਹੈ ਜਿੰਨਾ ਮਰਜ਼ੀ ਰੌਲਾ ਪਈ ਜਾਵੇ ਉਹਦੇ ਅੰਦਰ ਇਕਾਂਤ ਹੈ ਕਿਉਂਕਿ ਅਭਿਆਸ ਕੀਤਾ ਗੁਰੂ ਦੀ ਕਿਰਪਾ ਨਾਲ ਹਾਂ ਜਦੋਂ ਵੇਖਦਾ ਹੈ ਵੀ ਸਾਹਮਣੇ ਵੀ ਕੋਈ ਗੁਰਮੁਖ ਹੈ ਸਤਸੰਗੀ ਹੈ ਇੱਥੇ ਕੋਈ ਸੰਗ ਨਹੀਂ ਹੈ ਉਹ ਫਿਰ ਸੁਰਤ ਨੂੰ ਬਾਹਰ ਵੀ ਲਿਆਉਂਦਾ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਕੋਈ ਗੁਰਮੁਖ ਬਣ ਕੇ ਇਸ ਸੰਸਾਰ ਤੋਂ ਜੀਵਤ ਭਾਅ ਤੋਂ ਭਾਵ ਸੰਸਾਰੀ ਪਦਾਰਥਾਂ ਤੋਂ ਸੁਰਤ ਨੂੰ ਮੋਹ ਆਦਿਕ ਤੋਂ ਉੱਚੀਆਂ ਚੁੱਕ ਲੈਂਦਾ
1: ਸੱਚ ਰਹਿ ਲਿਵਲਾਏ
0: ਸੱਚ ਸਰੂਪ ਦੇ ਵਿੱਚ

0: ਨਾਮ ਵਿੱਚ ਲੇਵਲ ਆਉਂਦਾ ਉਹਦੇ ਮਨ ਦੀ ਮੈਲ ਇਉਂ ਉਤਰ ਜਾਂਦੀ
1: ਹੈ। ਸ਼ਬਦ ਜਲਾਏ
0: ਗੁਰੂ ਦਾ ਸ਼ਬਦ ਉਹਦੇ ਅੰਦਰ ਜਿਹੜੀ ਹਉਮੈ ਹੈ ਮੈਂ ਮੇਰੀ ਹੰਗਤਾ ਸੀ ਉਹਨੂੰ ਗੁਰੂ ਦਾ ਸ਼ਬਦ ਸਾੜ ਦਿੰਦਾ ਹੈ, ਇਉਂ ਹਉਮੈ ਤੋਂ ਰਹਿਤ ਹੋ ਜਾਂਦਾ ਹੈ। ਹਉਮੈ ਦੀਰਘ ਰੋਗ ਦਾਰੂ ਭੀ ਸਮਾਹੇ, ਮਹਾਰਾਜ ਕਹਿੰਦੇ ਇਹਦੇ ਵਿੱਚ ਦਾਰੂ ਦਵਾਈ ਹੈ। ਕਿਰਪਾ ਕਰੇ ਜੇ ਆਪਣੀ ਗੁਰ ਕਾ ਸ਼ਬਦ ਕਮਾਏ, ਇਹ ਦਾਰੂ ਹੈ ਇਹ ਦਵਾਈ ਹੈ ਗੁਰੂ ਦਾ ਸ਼ਬਦ ਕਮਾਈ ਕਰਨੀ। ਬੜੇ ਲੋਕ ਪੁੱਛਦੇ ਆ ਵੀ ਨਾਮ ਕਿਵੇਂ ਜਪੀਏ, ਕਿੰਨਾ ਕੁ ਜਪੀਏ, ਕਿਹੜੇ ਟਾਈਮ ਜਪੀਏ, ਬਹੁਤੀ ਉਮਰ ਤਾਂ ਇਹ ਸਵਾਲਾਂ ਚ ਲੰਘ ਜਾਂਦੀ ਹੈ। ਇੱਕ ਵਡੇਰੀ ਉਮਰ ਦਾ ਮਨੁੱਖ ਆ ਕੇ ਮੈਨੂੰ ਕਹਿਣ ਲੱਗਿਆ ਗਿਆਨੀ ਜੀ ਕਿਹੜੇ ਟਾਈਮ ਨਾਮ ਜਪਿਆ ਕਰੀਏ। ਮੈਂ ਕਿਹਾ ਉਮਰ ਕਿੰਨੀ ਹੋ ਗਈ? ਕਹਿਣ ਲੱਗਿਆ 60 ਨੂੰ ਢੋਕੇ ਹਾਂ। ਮੈਂ ਕਿਹਾ ਬੜੀ ਛੇਤੀ ਟਾਈਮ ਪੁੱਛਣ ਆ ਗਿਆ, ਹੁਣ ਤਾਂ ਟਾਈਮ ਹੀ ਥੋੜਾ ਰਹਿ ਗਿਆ ਤੇਰੇ ਕੋਲ। ਟਾਈਮ ਮਹਾਰਾਜ ਕਹਿੰਦੇ ਜੇ ਤੂੰ ਨਾਮ ਦਾ ਪੁੱਛਣਾ ਤਾਂ ਦਿਨ ਰਾਤੀ ਆਰਾਧ ਹੋ ਪਿਆਰੇ, ਨਿਮਖ ਨਾ ਕੀਜਾ ਢੀਲਾ। ਕਿਵੇਂ ਜਪਣਾ? ਜਿਵੇਂ ਪੰਜ ਪਿਆਰੇ ਕਹਿੰਦੇ ਆ, ਉਹ ਕਹਿੰਦੇ ਵਾਹਿਗੁਰੂ ਵਾਹਿਗੁਰੂ ਪੰਜ ਵਾਰੀ ਕਹਾਉਂਦੇ ਆ, ਤੇਰੇ ਅੰਦਰ ਬੀਜ ਬੀਜ ਦਾ ਦ੍ਰਿੜ ਕਰਾਉਂਦੇ ਆ। ਸੋ ਬਹੁਤ ਖਿਆਲਾਂ ਚ ਨਹੀਂ ਪੈਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਕਾਂਤ ਜਿੰਨਾ ਬੈਠ ਕੇ ਅੰਮ੍ਰਿਤ ਵੇਲੇ ਕਰ ਲਓਗੇ ਉਨਾ ਹੀ ਥੋੜਾ ਹੈ। ਗੁਰੂ ਅੱਗੇ ਅਰਦਾਸਾਂ ਰਜੋਈਆਂ ਸਤਿਗੁਰੂ ਕਿਰਪਾ ਕਰੇ ਫਿਰ ਚੱਲ ਪੈਂਦਾ ਹੈ। ਜਦੋਂ ਚੱਲ ਪਿਆ ਜਾਪਾ ਜਾ ਫਿਰ ਜਿੱਥੇ ਮਰਜ਼ੀ ਆਉਂ, ਖਾਂਦਿਆਂ ਪੀਂਦਿਆਂ ਹੱਸਦਿਆਂ ਖੇਡਦਿਆਂ ਮਹਾਰਾਜ ਕਹਿੰਦੇ ਭਾਈ ਸੰਸਾਰ ਚ ਰਹਿੰਦੇ ਵਿੱਚ ਹੀ ਮੁਕਤੀ ਹੋ ਜਾਣੀ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਉਂ ਭਾਈ ਸ਼ਬਦ ਦੁਆਰਾ

0: ਜਿਨ੍ਹਾਂ ਨੇ ਜਗਤ ਦਾ ਜੀਵਨ ਮਾਲਕ ਸਰੂਪ ਆਦਿਕ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਪੁਰਖ ਪੁਰਸ਼ਾਰਥ ਦੇ ਦੇਣ ਵਾਲਾ ਉਹਨੂੰ ਤਿਆਗ ਕੇ ਉਹਨੂੰ ਛੱਡ ਕੇ ਮਾਨਸ ਮਾਨਸ ਕਹੀਏ ਬੰਦੇ ਦੀ ਆਸ ਰੱਖੀ ਆ ਮਾਨੁਕ ਕੇ ਟੇਕ ਬਿਰਥੀ ਸਭ ਜਾਨ ਦੇਵਨ ਕਹੋ ਇੱਕ ਹੈ ਭਗਵਾਨ ਮਹਾਰਾਜ ਕਹਿੰਦੇ ਨਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਪਰ ਮਨੁੱਖ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਬੰਦੇ ਦਾ ਬੰਦਾ ਮੂਰਖ ਹੈ ਜਿਹੜਾ ਬੰਦੇ ਤੇ ਆਸ ਰੱਖਦਾ ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਮਨੁੱਖ ਤੇ ਆਸ ਰੱਖੀ
1: ਭਾਏ ਵਿਗੁੱਚੀ ਹੈ
0: ਉਹ ਦਵੈਤ ਭਾਅ ਚ ਵਿਗੁੱਚੀ ਹੈ ਕਹੀਏ ਖੁਆਰ ਹੋ ਰਹੇ ਹਨ
1: ਜਿਹੜੇ
0: ਵਾਹਿਗੁਰੂ ਦਾ ਗੁਰੂ ਦਾ ਪੱਲਾ ਛੱਡ ਕੇ ਬੰਦੇ ਦੇ ਸ਼ਰਨ ਪੈਂਦੇ ਆ ਬੰਦੇ ਦੀ ਆਸ ਓਟ ਰੱਖਦੇ ਆ ਅੰਤ ਨੂੰ ਉਹਨਾਂ ਦੇ ਗਲ ਵਿਚ ਜਮਾਂ ਦੀ ਫਾਹੀ ਬੰਧਨ ਪੈਂਦੇ ਹਨ ਮਹਾਰਾਜ ਕਹਿੰਦੇ ਜਿਹੋ ਜਾ ਜੀਵਨ ਵਿਚ ਕਰਮਾ ਰੂਪੀ ਬੀਜ ਬੀਜਦੇ ਆ ਉਹ ਜਾ ਲੂਣਾ ਵੱਢਦੇ ਆ ਪਾਉਂਦੇ ਹਨ
1: ਜੋ ਲਿਖਿਆਸ
0: ਜੋ ਕਰਮ ਕਰਦੇ ਉਹ ਮਸਤਕ ਦਾ ਲੇਖ ਬਣ ਜਾਂਦਾ ਉਹੀ ਮਹਾਰਾਜ ਕਹਿੰਦੇ ਫਿਰ ਭੋਗਦੇ ਹਨ
1: ਵਿਹਾਨੀ ਪਛਤਾਣੀ
0: ਇਹ ਜੀਵਨ ਜ਼ਿੰਦਗੀ ਰੂਪੀ ਰਹਿਣ ਰਾਤਰੀ ਜਿਸ ਵੇਲੇ ਬਤੀਤ ਹੋ ਜਾਂਦੀ ਹੈ ਫਿਰ ਉਸ ਵੇਲੇ ਜਦੋਂ ਅੱਗਾ ਨੇੜੇ ਆ ਜਾਂਦਾ ਹੈ ਉਸ ਵੇਲੇ ਫਿਰ ਪਰਲੋਕ ਦਾ ਭੈ ਸਤਾਉਂਦਾ ਹੈ ਉਦੋਂ ਫਿਰ ਮਹਾਰਾਜ ਕਹਿੰਦੇ ਪਛਤਾਉਂਦਾ ਹੈ ਇਸ ਲਈ ਧੰਨ ਗੁਰੂ ਅਮਰਦਾਸ ਜੀ ਨੇ ਸਿੱਖਿਆ ਦਿੱਤੀ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਤਾਈ ਹੈ ਇਹੋ ਜਿਹਾ ਕੰਮ ਹੀ ਨਾ ਕਰੋ ਜਿਹਦੇ ਨਾਲ ਅੰਤ ਨੂੰ ਪਛਤਾਉਣਾ ਪਵੇ ਜਿਹੜੇ ਦੁਬਧਾ ਚ ਪਏ ਹੋਏ ਵਾਹਿਗੁਰੂ ਦਾ ਗੁਰੂ ਦਾ ਲੜ ਛੱਡ ਕੇ ਬੰਦਿਆਂ ਦੀ ਓਟ ਲੈਂਦੇ ਆ ਉਹ ਮਹਾਰਾਜ ਕਹਿੰਦੇ ਦੁਬਧਾ ਚ ਦਵੈਤ ਭਾਅ ਚ ਜੀਵਨ ਰੂਪੀ ਰਹਿਣ ਬਿਤਾ ਕੇ ਅੰਤ ਨੂੰ ਜਮਾਂ ਦੀ ਗਲ ਚ ਫਾ

0: ਜਿਨ੍ਹਾਂ ਨੂੰ ਪੂਰਾ ਸਤਿਗੁਰੂ ਭੇਟੀ ਹੈ ਕਹੀਏ ਮਿਲ ਪੈਂਦਾ
1: ਦਰਗਾਹ ਹੋਏ ਖਲਾਸ
0: ਉਹਨਾਂ ਦੀ ਦਰਗਾਹ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਬੰਦ

0: ਤੁਹਾਡੇ ਅੱਗੇ ਇਹੋ ਹੀ ਅਰਦਾਸ ਹੈ, ਆਪਣੇ ਦਰਸ਼ਨਾਂ ਦੀ ਪਿਆਸ ਬਖਸ਼ ਦਿਓ।
1: ਆਸਾੜ ਸੁਹੰਦਾ ਤਿਸ ਲੱਗੈ,
0: ਹਾੜ ਦਾ ਮਹੀਨਾ ਆਸਾੜ ਸੁਹਾਵਣਾ ਉਹਨਾਂ ਨੂੰ ਹੀ ਲੱਗਦਾ।
1: ਇਸ ਮਨ ਹਰ ਚਰਨ ਨਿਵਾਸ,
0: ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਜੀ ਦੇ ਚਰਨ ਵਸ ਜਾਂਦੇ ਆ। ਹੁਣ ਵਾਹਿਗੁਰੂ ਦੇ ਚਰਨ ਕਿਹੜੇ ਆ? ਵਾਹਿਗੁਰੂ ਦਾ ਰੂਪ ਹੈ, ਰੂਪ ਨਾ ਰੇਖ ਨਾ ਰੰਗ, ਕਿਸ ਤ੍ਰਿਹ ਗੁਣ ਤੇ ਪ੍ਰਭਿੰਨ। ਉਹਦਾ ਨਾ ਰੂਪ ਹੈ ਨਾ ਰੰਗ ਹੈ, ਫਿਰ ਉਹਦੇ ਚਰਨ ਕਿਹੜੇ ਨੇ? ਮਹਾਰਾਜ ਕਹਿੰਦੇ ਚਿੱਤ ਚਰਨ ਨਾਮ। ਜਿਹੜਾ ਹਿਰਦੇ ਵਿੱਚ ਚਿੱਤ ਚ ਨਾਮ ਵਸਾ ਲੈਣਾ, ਇਹੋ ਹੀ ਉਹਦੇ ਚਰਨ ਨੇ। ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਇਹ ਮਰਜ਼ਾਦਾ ਬੰਨੀ ਆ ਮਹਾਰਾਜ ਨੇ। ਵਾਹਿਗੁਰੂ ਦਾ ਜਿਹੜਾ ਨਾਮ ਹੈ, ਇਹੋ ਹੀ ਹਿਰਦੇ ਚ ਚਰਨ ਵਸਾਉਣੇ ਆ। ਇੱਥੇ ਸਤਿਗੁਰੂ ਜੀ ਨੇ ਜੋ ਇਸ ਮਹੀਨੇ ਦੀ ਪ੍ਰਾਰੰਭਤਾ ਦੀ ਵਿਚਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਨੇ ਗੁਰੂ ਬਖਸ਼ੀ ਬੁੱਧ ਅਨੁਸਾਰ ਸਰਵਣ ਕੀਤੀ ਹੈ। ਆ ਜੋ ਲੜੀਵਾਰ ਵਿਚਾਰ ਮਾਰੂ ਡੱਖਣੇ ਦੂਸਰੀ ਵਾਰ ਦੇ ਵਿੱਚ ਪਾਵਨ 1095 ਅੰਗ ਤੇ ਵਿਚਾਰ ਚੱਲ ਰਹੀ ਹੈ, ਸਰਵਣ ਕਰੀਏ ਜੀ।
1: ਮਹੱਲਾ ਪੰਜਵਾਂ।
0: ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ।
1: ਕੁਰੀਏ ਵੈਦਿਆ ਤਲ ਗਾੜਾ ਮਹਰੇਰ,
0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ। ਕੁਰੀਏ ਕੁਰੀਏ ਵੈਦਿਆ, ਇਹਦੇ ਵਿਦਵਾਨਾਂ ਨੇ ਬੇਅੰਤ ਅਰਥ ਕੀਤੇ ਆ। ਸਮਾਂ ਸੀਮਤ ਹੈ, ਸੰਖੇਪ ਬੇਨਤੀ ਕਰੇਗਾ ਦਾਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 84 ਲੱਖ ਜੂਨਾਂ ਦੇ ਵਿੱਚੋਂ ਇਹ ਮਨੁੱਖਾ ਜਨਮ ਕੰਡਾ ਹੈ, ਜਿਵੇਂ ਨਦੀ ਦੇ ਕੰਢੇ ਕੰਢੇ ਕੋਈ ਚੱਲਦਾ ਹੋਵੇ। ਨਦੀ ਦੇ ਕੰਢੇ ਮਨੁੱਖ ਚੱਲ ਰਹੇ ਹੈ, ਕਿਤੇ ਗਿੱਲੀ ਜਗ੍ਹਾ ਆ ਗਈ ਤਾਂ ਜਿਹੜੀ ਉਹ ਢੇਗਾ ਤੁਰਦਿਆਂ ਤੁਰਦਿਆਂ ਇਕਦਮ ਡਿੱਗ ਪਈ ਤੇ ਮਨੁੱਖ ਫਿਰ ਉੱਥੇ ਚਿੱਕੜ ਚ ਦਲਦਲ ਦੇ ਵਿੱਚ ਡਿੱਗ ਪੈਂਦਾ। ਉਹਦੇ ਨਾਲ ਉਹਦਾ ਸਰੀਰ ਵੀ ਲਿਬੜ ਜਾਂਦਾ, ਸਿੱਟੇ ਪੈ ਜਾਂਦੇ ਆ, ਤੇ ਦਲਦਲ ਚ ਫਸਣ ਦਾ ਵੀ ਖਤਰਾ ਹੁੰਦਾ, ਡੁੱਬਣ ਦਾ ਵੀ ਖਤਰਾ। ਮਹਾਰਾਜ ਕਹਿੰਦੇ 84 ਲੱਖ ਜੂਨਾਂ ਦੇ ਕੰਢੇ ਕੰਢੇ ਮਨੁੱਖਾ ਜਨਮ ਹੈ, ਇਹ ਜੀਵਨ ਕੰਢੇ ਕੰਢੇ ਤੇ ਹੈ। ਕੁਰੀਏ ਕੁਰੀਏ ਵੈਦਿਆ, ਕੰਢੇ ਕੰਢੇ ਤੇ ਆ ਚੱਲਣ ਵਾਲੇ ਆ। ਤਲ ਗਾੜਾ ਮਹਰੇਰ, ਇਹ ਜਿਹੜਾ ਤਲਾ ਹੈ ਇਹ ਗਾੜਾ ਡੂੰਘਾ ਗਾ। ਮਹਰੇਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਿਆਨ ਰੱਖ, ਕਿਤੇ ਤੂੰ ਫਿਸਲ ਨਾ ਜਾਵੀ, ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੂੰ ਫਿਸਲ ਨਾ ਜਾਵੀ, ਕਿਤੇ ਕਾਮ ਦਾ ਵਿਕਾਰ। ਹੇ ਕਾਮੰ ਨਰਕ ਵਿਸਰਾਵੰ ਬਹੁ ਜੋਨੀ ਪ੍ਰਮਾਵਣ ਹੈ, ਜਿਹੜਾ ਕਾਮ ਹੈ ਜੇ ਕਾਮ ਦੇ ਵਿੱਚ ਤਿਲਕਣ ਚ ਪੈ ਗਿਆ, ਮਹਾਰਾਜ ਕਹਿੰਦੇ ਜੂਨਾਂ ਚ ਭਟਕੇਗਾ। ਇਹ ਵਿਕਾਰਾਂ ਦੀ ਜਿਹੜੀ ਦਲਦਲ ਹੈ ਇਹਦੇ ਵਿੱਚ ਜੀਵਨ ਕਲੰਕੀ ਹੋ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਦੇ ਵਿੱਚ ਤੂੰ ਵਿਚਰ ਰਿਹਾ, ਪਰ ਇਉਂ ਸਮਝ ਲੈ ਵੀ ਇਹ ਨਦੀ ਦਾ ਕੰਢਾ, ਕਿਸੇ ਵੇਲੇ ਵੀ ਤੂੰ ਫਿਸਲ ਸਕਦਾ। ਇਸ ਲਈ

0: ਜਿਹੜਾ ਪੈਰ ਹੈ ਮਹਾਰਾਜ ਕਹਿੰਦੇ ਜਾਮ ਖਸੰਦੋ ਜੇ ਖਿਸਕ ਗਿਆ ਤਿਲਕ ਗਿਆ ਤਾਂ ਦੇਖ ਧਿਆਨ ਰੱਖੀ ਮਹਾਰਾਜ ਕਹਿੰਦੇ ਛਿੱਟੜ ਥੀ ਵਧੋ ਤੇਰੇ ਕਲੰਕ ਲੱਗ ਜਾਣਾ ਹੈ। ਜਿਵੇਂ ਪਾਣੀ ਦੇ ਚਿੱਕੜ ਦੇ ਛਿੱਟੇ ਲੱਗ ਜਾਂਦੇ ਆ ਇਵੇਂ ਤੇਰੇ ਪਾਕ ਸਾਫ਼ ਜੀਵਨ ਦੇ ਕਿਤੇ ਕਾਮ ਦਾ ਵਿਕਾਰਾਂ ਦਾ ਮੋਹ ਆਦਿਕ ਦਾ ਕਿਤੇ ਕਲੰਕ ਨਾ ਲੱਗ ਜਾਵੇ।
1: ਪੰਜਵਾ
0: ਸਤਿਗੁਰੂ ਅਗਲੇ ਸਲੋਕ ਚ ਬਖਸ਼ਿਸ਼ ਕਰਦੇ ਹਨ
1: ਸੱਚ ਜਾਣ ਕੱਚ ਵੈਦਿਓ
0: ਕਹਿੰਦੇ ਜਿਹੜਾ ਕੱਚਾ ਸੀ ਨਾਲ ਨਹੀਂ ਜਾਣ ਵਾਲਾ ਵੈਦਿਓ ਦਾ ਅਰਥ ਨਾਲ ਜਾਣ ਵਾਲਾ ਨਹੀਂ ਜਿਹੜਾ ਸਤਿਗੁਰੂ ਜੀ ਕਹਿੰਦੇ ਸੱਚ ਜਾਣ ਉਹ ਕੱਚ ਨੂੰ ਤੂੰ ਸੱਚਾ ਮੰਨ ਲਿਆ ਇਹ ਜਿਹੜਾ ਸੰਸਾਰ ਹੈ ਜਿਹਨੂੰ ਤੂੰ ਕਹਿੰਦਾ ਵੀ ਮੇਰਾ ਹੈ ਮੇਰਾ ਮਕਾਨ ਹੈ ਮੇਰਾ ਪਰਿਵਾਰ ਹੈ ਮੇਰੀ ਗੱਡੀ ਹੈ। ਸਤਿਗੁਰੂ ਜੀ ਕਹਿੰਦੇ ਤੇਰੇ ਤਾਂ ਦੋ ਚਾਰ ਪੁੱਤਰ ਧੀਆਂ ਹੋਣਗੇ ਦਸ ਬਾਰਾਂ ਹੋ ਜਾਣਗੇ ਇੱਕ ਐਸਾ ਵੀ ਹੋਇਆ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀ ਆ ਨਾ ਬਾਤੀ ਇੱਕ ਲੱਖ ਪੁੱਤਰ ਧੀਆਂ ਸਵਾ ਲੱਖ ਨਾਤੀ ਦੋਤੇ ਪੋਤੇ ਅੱਜ ਦੀਵਾ ਜਗਾਉਣ ਵਾਲਾ ਨਹੀਂ ਕੋਈ ਤੇਰੀ ਤਾਂ ਮਾੜੀ ਮੋਟੀ ਕੋਠੀ ਹੋ ਦੋ ਚਾਰ ਕਰੋੜ ਦੀ ਬਣੀ ਹੋ ਦੋ ਚਾਰ ਪੰਜ ਦਸ ਕਿੱਲਿਆਂ ਦੇ ਵਿੱਚ ਹੋਵੇਗੀ ਪਰ ਇੱਕ ਐਸਾ ਵੀ ਹੋਇਆ ਲੰਕਾ ਸਾ ਕੋਟ ਸਮੁੰਦਰ ਸੀ ਖਾਈ ਮਹਾਰਾਜ ਕਹਿੰਦੇ ਜਿਹਦਾ ਕਿਲਾ ਹੀ ਲੰਕਾ ਸੀ ਸਮੁੰਦਰ ਉਹਦੇ ਆਲੇ ਦੁਆਲੇ ਖਾਈ ਸੀ ਅੱਜ ਕਿੱਥੇ ਆ ਕਿਸੇ ਨੂੰ ਹੈ ਖਬਰ ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਝੂਠ ਨੂੰ ਸੱਚ ਕਰਕੇ ਮੰਨਿਆ
1: ਆਗੂ ਆਗੇ ਸਲਵੇ
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਤੂੰ ਆਗੂ ਆਗੇ ਸਲਵੇ ਤੂੰ ਸਾਰਾ ਜਿਹੜਾ ਝੂਠ ਹੈ ਕੱਚ ਹੈ ਉਹਨੂੰ ਸਲਵੇ ਇਕੱਤਰ ਕਰ ਰਿਹਾ ਇਕੱਠਾ ਕਰ ਰਿਹਾ ਕਿ ਮੈਂ ਇੰਨੀ ਕਮਾਇਆ ਇਕੱਠੀ ਕਰ ਜਾਵਾਂ ਰਿਸ਼ਵਤਾਂ ਲੈ ਕੇ ਪਾਪ ਦੀ ਕਮਾਈ ਕਿਉਂਕਿ ਪਾਪਾਂ ਵਾਝੋ ਹੋ ਗਏ ਨਾ ਹੀ ਦਸਨਾਵਾਂ ਦੀ ਕਿਰਤ ਨਾਲ ਤਾਂ ਗੁਜ਼ਾਰਾ ਹੀ ਹੁੰਦਾ ਨਾ ਜਿਹੜੇ ਕਿਰਤੀ ਸਿੱਖ ਨੇ ਉਹ ਵੇਖਦੇ ਆ ਵੀ ਉਹਦੇ ਨਾਲ ਸੋਹਣਾ ਗੁਜ਼ਾਰਾ ਤੇ ਸ਼ਾਂਤੀ ਹੈ ਜਦੋਂ ਦਸਵੰਧ ਕੱਢ ਜਿਹੜੇ ਇਕੱਠਾ ਕਰਦੇ ਆ ਪਾਪਾਂ ਤੋਂ ਬਿਨਾਂ ਇਕੱਠਾ ਨਹੀਂ ਹੁੰਦਾ ਉਹਨਾਂ ਨੇ ਪਾਪ ਕਰਕੇ ਇਧਰੋਂ ਉਧਰੋਂ ਇਕੱਠੀ ਕਰਨੀ ਆ ਪਾਪਾਂ ਵਾਝੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ ਮਨ ਵੇਲੇ ਨਾਲ ਨਹੀਂ ਜਾਂਦੀ ਉਸ ਰਖਵਾਰਾ ਔਰ ਉਹ ਹੋਵੇ ਫਿਰ ਕੋਈ ਹੋਰ ਮਾਲਕ ਪਤੀ ਆ ਜਾਂਦਾ ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਤੂੰ ਬਹੁਤੀ ਬਹੁਤੀ ਇਕੱਠੀ ਕਰ ਰਿਹਾ
1: ਨਾਨਕ ਆਤ ਸੜੀ ਮਾਂਜਣੈ ਨੂੰ
0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਸਮਝ ਲਾ ਨਾਨਕ ਆਤ ਸੜੀ ਆਤ ਸੜੀ ਭਾਵ ਅੱਗ ਮੰਝ ਨੈਣੂ ਮੰਝ ਵਿਚਕਾਰ ਨੈਣੂ ਦਾ ਅਰਥ ਮੱਖਣ ਪਾਤਸ਼ਾਹ ਕਹਿੰਦੇ ਜਿਵੇਂ ਅੱਗ ਦੇ ਵਿੱਚ ਮੱਖਣ ਪਾ ਦੇਈਏ ਟਿਕਦਾ ਅੱਗ ਦੇ ਵਿੱਚ ਮੱਖਣ ਪਾ ਦੇਈਏ ਉਹਨੇ ਪਹਿਲਾਂ ਪਿਘਲਣਾ ਫਿਰ ਸੜ ਜਾਣਾ ਖਤਮ ਹੋ ਜਾਣਾ ਦੂਜੀ ਉਦਾਹਰਣ ਮਾਰੇ ਕਹਿੰਦੇ ਵਿਆਹ ਢਾਲ ਪੱਬਣ ਜਿਉਂ ਜੰਮਿਓ ਪੱਬਣ ਨਾਮ ਕਮਲ ਦਾ ਵੀ ਹੈ ਚਪੱਤੀ ਵੀ ਕਹਿੰਦੇ ਆਪਾਂ ਦੇਖਦੇ ਹਾਂ ਨਹਿਰਾਂ ਚ ਸੂਇਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਇੱਕ ਚਪੱਤਰੀ ਜੀ ਹੋ ਜਾਂਦੀ ਹੈ ਨਾ ਜਿੱਥੇ ਪੁਲ ਹੁੰਦੇ ਆ ਉੱਥੇ ਬਹੁਤ ਇਕੱਠੀ ਹੋਈ ਹੁੰਦੀ ਆ ਹਰੀ ਕੇ ਆਪਾਂ ਵੇਖਦੇ ਹਾਂ ਲੰਘਦੇ ਟੱਪਦੇ ਜੇ ਕਿਤੇ ਪਾਣੀ ਸੁੱਕ ਜਾਵੇ ਉਹ ਜਿਹੜੀ ਚਪੱਤੀ ਹੈ ਆਪਣੇ ਆਪ ਪੈਦਾ ਹੋਈ ਬਿਨਾਂ ਕੰਮ ਦੇ ਉਹ ਸੁੱਕ ਜਾਂਦੀ ਆ ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਿਆਹ ਦਾ ਅਰਥ ਹੈ ਦਵੈਤ ਹੈ ਦੂਜਾ ਭਾਵ ਹੈ ਢਾਲ ਪੱਬਣ ਜਿਉਂ ਜੰਮਿਓ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜਾ ਜੀਵਨ ਹੈ ਸਾਰਾ ਜੀਵਨ ਇਹਨੂੰ ਇਕੱਠੀ ਕਰਨ ਵਿੱਚ ਲਾ ਦਿੱਤਾ ਪਰ ਜਿਸ ਵੇਲੇ ਸਵਾਸਾਂ ਰੂਪੇ ਪਾਣੀ ਢਲ ਗਿਆ ਖਤਮ ਹੋ ਗਿਆ ਇਹ ਹੱਥ ਚ ਕੁਝ ਨਹੀਂ ਆਉਣਾ ਇੱਥੇ ਸਾਰਾ

0: ਭੋਰੇ ਰੂਹੜੇ। ਅੱਜ ਕੱਲ ਦੀ ਦਸ਼ਾ ਦੱਸ ਰਹੇ ਮਾਰੇ, ਕਹਿੰਦੇ ਵੀ ਸਾਰੀ ਸਾਰੀ ਰਾਤ ਵਿਸ਼ੇ ਵਿਕਾਰਾਂ ਚ ਗੰਦ ਮੰਦ ਵੇਖਣ ਦੇ ਵਿੱਚ, ਤੇ ਜਦੋਂ ਸੇਵਾ ਸਿਮਰਨ ਕਰਨ ਦਾ ਸਮਾਂ ਅੰਮ੍ਰਿਤ ਵੇਲਾ ਉਦੋਂ ਆਲਕ, ਉਦੋਂ ਤੈਨੂੰ ਆਲਸ ਆਉਂਦਾ
1: ਪਈ ਚਿਰਾਣੀਆ ਫਿਰ ਕੱਢੂ ਆਵੇ ਰੁੱਤ।
0: ਸਤਿਗੁਰੂ ਮਹਾਰਾਜ ਕਹਿੰਦੇ ਤੂੰ ਵੇਖ ਲਾ ਮੁੱਦਤ ਪਈ ਚਿਰਾਣੀਆ, ਉਹ ਵਾਹਿਗੁਰੂ ਤੋਂ ਵਿਛੜੇ ਨੂੰ ਤੈਨੂੰ ਮੁੱਦਤਾਂ ਹੋ ਗਈਆਂ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ, ਜਦ ਹਮ ਰਾਮ ਗਰਭ ਹੋਏ ਆਏ। ਮੁੱਦਤਾਂ ਹੋ ਗਈਆਂ, ਕਿਹੜੀ ਰੁੱਤ ਹੈ ਜਿਹਦੇ ਵਿੱਚ ਮਿਲਣਾ, ਜ਼ਿੰਦਗੀ ਰੂਪੀ ਰੁੱਤ ਹੈ ਜਿਹਦੇ ਵਿੱਚ ਤੇਰਾ ਮਿਲਾਪ।

0: ਧਿਆਨ ਦੇਵੀ ਦੇਵਤੇ ਸਾਰਿਆਂ ਨੂੰ ਦੇਵ ਪ੍ਰਕਾਸ਼ ਦੇਣ ਵਾਲਾ ਤੂੰ ਉਹਨਾਂ ਵਿੱਚ ਪ੍ਰਕਾਸ਼ ਰੂਪ ਹੈ
1: ਤੇ ਨਰਹਰਾ
0: ਜਿਤਨੇ ਵੀ ਵਿਧੀ ਨੂੰ ਰਚਨ ਵਾਲੇ ਵਿਧੀ ਨੂੰ ਰਚਨ ਵਾਲੇ ਜਿਤਨੇ ਵੀ ਬ੍ਰਹਮਾ ਆਦਿਕ ਵਿਸ਼ਨੂੰ ਆਦਿਕ ਸ਼ਿਵਜੀ ਆਦਿਕ ਜਾਂ ਜਿੰਨੇ ਵੀ ਦੇਵਤੇ ਨੇ ਜਾਂ ਨਰਹਰਾ ਜਿਤਨੇ ਵੀ ਮਨੁੱਖ ਆਦਿਕ ਜੀਵ ਨੇ ਸਾਰਿਆਂ ਚ ਸਮਾਰਿਆ ਜੋਤ ਰੂਪ ਹੋ ਕਰਕੇ
1: ਆਰਾਧੇ ਜਿਹਵਾ ਇੱਕ
0: ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੇ ਨਿਧਾਨਾ ਜਾਂ ਮਹਾਰਾਜ ਕਹਿੰਦੇ ਜਿਹਵਾ ਇਹ ਕਵਨ ਗੁਣ ਕਹੀ ਹੈ ਬੇਸਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਰੀ ਲਹੀ ਹੈ ਇੱਕ ਜੀਵ ਨਾਲ ਤੇਰੇ ਬੇਅੰਤ ਗੁਣਾਂ ਨੂੰ ਕਿਵੇਂ ਗਾਵਾਂ ਤੂੰ ਬੇਅੰਤ ਹੈ ਅੰਤ ਤੋਂ ਰਹਿਤ ਹੈ ਤੇਰੇ ਗੁਣ ਸਮਗਰ ਗਾਏ ਨਹੀਂ ਜਾ ਸਕਦੇ
1: ਅਵਿਨਾਸੀ ਅਪਰ ਪਰਾ
0: ਤੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ

ਜਿਸ ਨੂੰ ਤੂੰ ਸਤਿਗੁਰੂ ਨਾਲ ਮਿਲਾ ਦੇਵੇਂ, ਪੂਰੇ ਗੁਰੂ ਨਾਲ ਮਿਲਾ ਦੇਵੇਂ, ਗੁਰੂ ਦੀ ਕਿਰਪਾ ਨਾਲ ਉਹਦੀਆਂ ਸਾਰੀਆਂ ਕੋਲਾਂ ਤਰ ਜਾਂਦੀਆਂ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ, ਉਹਨਾਂ ਦੀਆਂ ਕੋਲਾਂ

ਮੇਰੇ ਸਾਰੇ ਹੀ ਸੇਵਕ ਸੇਵਾ ਕਰਦੇ ਆ, ਮੈਂ ਵੀ ਤੇਰੇ ਦਰ ਤੇ ਖਲੋਤਾ, ਮੇਰੇ ਤੇ ਵੀ ਮਿਹਰ ਕਰ, ਆਪਣੀ ਸੇਵਾ ਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰ। ਇੱਕੋ ਹੀ ਅਰਦਾਸ ਕਰੀਏ, ਚਿੰਤ ਭਵਨ ਮਨ ਭਰੇ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ, ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਸਤਿਗੁਰੂ ਜੀ ਦੀ ਕਿਰਪਾ ਨਾਲ ਇੱਥੇ ਪਾਵਨ ਪਵਿੱਤਰ ਲੜੀਵਾਰ ਵਿਚਾਰ ਦੀ ਸੰਪੂਰਨਤਾ ਹੋਈ। ਵਿਚਾਰ ਕਰਦਿਆਂ ਕਨੀ ਅਨੇਕ ਭੁੱਲਾਂ ਹੋ ਜਾਂਦੀਆਂ। ਗੁਰੂ ਰਾਮਦਾਸ ਦੇ ਦਰਬਾਰ ਦੇ ਝਾੜੂ ਬਰਦਾਰ ਜਾਣ ਕੇ ਖਿਮਾ ਕਰਨਾ, ਅੱਗੇ ਤੋਂ ਅਸੀਸ ਬਖਸ਼ਣੀ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਿੰਦ ਬਖਸ਼ ਲੈਣਾ। ਆਓ ਅਖੀਰ ਲਈ

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

ਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜ ਕੋਟ ਇੰਦਰ ਇੰਦਰਾਨ ਸਾਹੇ ਸਾਹਣ ਗਣਿਜ ਤ੍ਰਿਪਾਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੋ ਸਰਬਨਾਮ

करणं दुख हरणं उचरणं नाम कीर्तन है। दयाल पुरख भगवान नानक

0: ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੋਢੀ ਸੁਲਤਾਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਕਰ ਚੌਥਾ ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸਵਟੀ ਲਾਇਆ ਕੰਚਨ ਸੋ ਬਿਨਾ ਗੁਰਮੁਖ ਰੰਗ ਚਲੁ ਲਿਆ ਮੇਰਾ ਮਾਨ ਤਨੋ ਬਿਨਾ ਜਨ ਨਾਨਕ ਮੁਸਕ ਚੁਕੁ ਲਿਆ ਸਭ ਜਨਮ ਤਨ ਤਨਾ ਹਰਿ ਅੰਮ੍ਰਿਤ ਭਿੰਨੇ ਲੋਇਣਾ
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਹੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜਾ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਗੀ ਵਾਰ ਮਹੱਲਾ ਦੂਜਾ
0: ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਏਤੇ ਚੰਨ ਹੁੰਦਿਆ ਗੁਰਬਿਨ ਗੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉ ਸੁੰਘੇ ਅੰਦਰ ਖੇਤ ਖੇਤੈ ਛੁੱਟਿਆ ਕਹੋ ਨਾਨਕ ਸੌ ਨਾਹ ਫਲੀਐ ਹੈ ਫੁਲੀਐ ਹੈ ਬਪੁੜੇ
0: ਪੀਤਨ ਵਿੱਚ ਸਵਾਹ ਪੌੜੀਆ ਪੀਨੇ ਸਾਜਿਓ ਆਪੀ ਨੇ ਰਚਿਓ ਨਾਉ ਤੁਈ ਕੁਦਰ ਸਾਜੀਐ ਕਰਿਆ ਸਨ ਡਿੱਠੋ ਚਾਉ ਦਾਤਾ ਕਰਤਾ ਆਪ

0: ਡਿੱਠੋ ਚਾਓ ਡਿੱਠੋ ਚਾਓ ਕਰਿਆ ਸਿੰਘ ਡਿੱਠੋ ਚਾਓ
1: ਕਰਿਆ ਸੰਜਿਠੋ ਚਾਓ ਕਰਿਆ ਸੰਜਿਠੋ ਚਾਓ।

0: ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਬਾਣ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਆਖੈ ਲੱਖ ਕਰੋੜ, ਸੱਚੈ ਸਭ ਤਾਣ, ਸੱਚੈ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਾਲਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚਨ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਓ, ਵੱਡੀ ਵਡਿਆਈ ਜਾ ਸੱਚ ਨਿਆਓ, ਵੱਡੀ ਵਡਿਆਈ ਜਾਣੇ ਚਲ ਥਾਓ, ਵੱਡੀ ਵਡਿਆਈ ਜਾਣੇ ਅਲਾਓ, ਵੱਡੀ ਵਡਿਆਈ ਬੁੱਝੇ ਸਭ ਪਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪਣੇ ਆਪ, ਨਾਨਕ ਕਾਰਨ ਕਥਨੀ ਜਾਇ, ਕੀਤਾ ਕਰਨਾ ਸਤਿਗੁਰ ਜਾਇ ਮਹੱਲਾ ਦੂਜਾ।
0: ਇਹ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ

ਪ੍ਰਗਾਸ ਪੋੜੀ ਨਾਨਕ ਜੀ ਉਪਾਏ ਕੈ ਲਿਖਣਾ ਵੈ ਧਰਮ ਬਹਾਲਿਆ ਉੱਥੇ ਸੱਚੋ ਹੀ ਸੱਚ ਨਿਬੜੈ ਚੁਣ ਵੱਖ ਕਡੇਜ ਜਮਾਲਿਆ ਥਾਨ ਪੰਜ ਕੂੜਿਆ।

0: ਧਰਮ ਬਹਾਲਿਆ, ਧਰਮ ਬਹਾਲੇ ਲਿਖਣਾ ਵੇ ਧਰਮ ਬਹਾਲਿਆ,
1: ਪੌੜੀ ਨਾਨਕ ਜੀ ਉਪਾਏ ਕ ਲਿਖਣਾ ਵੇ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨੂੰ ਬੜਾ ਚੰਗਾ ਕੱਢਿਆ ਜਿਸਮਾ ਲਿਆ, ਠਾਉ ਨ ਪਾਇ ਕੂੜਿਆ ਮੁਕਾਲੇ ਦੁਜ ਚਾਲਿਆ, ਤੇਰੇ ਨਾਇਰ ਤੇ ਸਿਰਜਣ ਗਏ ਹਾਰ ਗਏ ਸੇ ਠੱਗਣ ਵਾਲਿਆ, ਲਿਖਣਾ ਵੇ ਧਰਮ ਬਹਾਲਿਆ, ਲਿਖਣਾ ਵੇ ਧਰਮ ਬਹਾਲਿਆ।

0: ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਜੂਰ ਵੇਖ ਵਿਡਾਣ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਤੇ ਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾ ਕੋੜੀ ਆਪਣੇ ਭੋਗ ਭੋਗੈ ਹੋਏ ਭਸਮੜ ਪੌਰ ਸਦਾਇਆ ਵੱਡਾ ਹੋਆ ਦੁਨੀਦਾ ਗੱਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਕਿੱਤ ਵਾਚੀ ਹੈ।

0: ਦਜਨ ਗਵਾਇਆ।
1: ਪੌੜੀਆ ਤੈਨੂੰ ਭੋਗ ਭੋਗ ਹੋਏ ਪਸਮੜ ਪੌਰ ਸਦਾਇਆ, ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਕੱਦ ਚਲਾਇਆ, ਅੱਗੇ ਕਰਨੀ ਕੀ ਪਵਾਚੀਆ ਬਹਿਲੇਖਾ ਕਰ ਸਮਝਾਇਆ, ਹਾਉ ਨਾ ਹੋਵੀ ਕੌਣ ਦਈ ਹੁਣ ਸੁਣੀਏ ਕਿਆ ਰਵਾਇਆ, ਮਨ ਦੇ ਜਨ ਗਵਾਇਆ ਮਨ ਦੇ।

0: ਸਦਵਾਓ ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਮੈਂ ਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾਯੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਣ ਆਕਾਸ, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆਂ ਭਉ ਲਿਖਿਆ ਸਿਰ ਲੇ, ਨਾਨਕ ਨਿਰਭਉ ਨਿਰੰਕਾਰ ਸਚੇਤ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ।

ਲੱਖ ਟੱਕਿਆ ਕੇ ਮੁੰਦੜੇ ਲੱਖ ਟੱਕਿਆ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਹਿਸ਼ਾਰ ਗਿਆਨ ਨਾ ਗੱਲੀ ਢੂਡੀ ਐ ਕਥਨਾ ਕਰਾ ਸਾਰ ਕਰਮ ਲੈ ਤਾਂ ਪਾਈਏ ਹੋਰ ਹਿਕਮਤ ਹੁਕਮ ਖਵਾਰ ਪੌੜੀ ਨਜ਼ਰ ਕਰੀ ਆਪਣੀ ਤਾ ਨਦਰੀ ਸਤਿਗੁਰ ਪਾ ਇਹੋ ਜੀਉ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸਬਦ ਸੁਣਾਇਆ ਸਤਿਗੁਰ ਜੀਵਨ ਦਾਤਾ ਕੋ ਨਹੀਂ।

0: ਸੱਚ ਬੁਝਾਇਆ, ਜਿਨ ਸੱਚ ਸੱਚ ਬੁਝਾਇਆ।
1: ਔੜੀ ਨਦਰ ਕਰੇ ਜਾ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਵ ਬਹੁਤ ਜਨ ਪ੍ਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੇ ਵਿੜਦਾ ਤਾਂ ਕੋ ਨਹੀਂ ਸਭ ਸੁਣੇ ਹੋ ਲੋਕ ਸਵਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ

0: ਪਹਿਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਜਨ ਜਾਲ ਨਾਨਕ ਮੂਸੈ ਗਿਆਨ ਵਿਹੋਣੀ ਖਾਇ ਗਿਆ ਜਮਕਾਲ ਮਹਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾ ਝੱਟ ਪਾਏ ਵੇਖੇ ਲੋਕ ਹੱਸੇ ਕਰਜਾ ਰੋਟੀਆਂ ਕਾਰਨ ਪੂਰੇ ਤਾਲਿਆ ਪਿਛੜ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਂ ਗਾਵਨ ਸੀਤਾ ਰਾਜੇ ਰਾਮ।

ਸਿੱਖ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾਰ ਉਲੇ ਬਹੁਤ ਅਨੰਤ ਲਾਟੂ ਮਾਂ ਦਹਾਣੀਆਂ ਅਨੰਗਾ ਪੰਖੀ ਪਾਉਂਦੀਆਂ ਲੈਣਾ ਸਾਹ ਸੂਏ ਚਾਰ ਪੁਆਈਏ ਜੰਤ ਨਾਨਕ ਪਾਉਂਦਿਆਂ ਗੰਤਨੰਤ ਬੰਧਨ ਬੰਦ ਪੁਆਏ ਸੋਏ ਪੈ ਕਤ ਨਚੈ ਸਭ ਕੋਏ ਨੱਚ ਨੱਚ ਹੱਸ ਹੈ ਚਲੇ ਸਿਰੋਏ ਉੱਡ ਨਾ ਜਾਹੀ ਸਿੱਧ ਨਾ ਹੋ ਨੱਚਣ ਕੁਦਣ ਮਨ ਕਾ ਚਾ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੌੜੀ ਨਾ ਉਤਰਲ ਰਖਾਰ ਨਾ ਲੈ ਨਰਕ ਨੂੰ ਜਾਈਏ ਜੀ ਆਪਣੇ ਸਤ ਸਦਾ ਦੇਖਾ ਜੈ ਆਖ ਗਵਾਈਏ ਜੇ ਲੋੜ ਚੰਗਾ ਆਪਣਾ।

आधार है, हमें बिख जाली जन नानक सतगुरु मेल हर।

0: ਨਾਵੈ ਅਰਚਾ ਪੂਜੈ ਗਰਵਾਸ ਬਹਿਕਾਰ। ਜੋਗੀ ਸੁਨ ਧਿਆਨ ਜਿਤਿਆ ਲਖ ਨਾਮ ਕਰਤਾਰ। ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆਕਾਰ। ਸਤੀਆ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ। ਦੇਹ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ। ਚੋਰਾਂ ਜਾਰਾਂ ਤੈ ਕੂੜਿਆਂ ਰਾਖਾ ਰਾਬਾਂ ਵਿਕਾਰ। ਇੱਕ ਹੁੰਦਾ ਖਾਏ ਚੱਲੇ ਐ ਥਾਉ ਤੇ ਨਾ ਫਿਕਾਈ ਕਾਰ। ਜਲ ਥਲ ਜੀਆਂ ਭੁਰੀਆਂ ਲੋਹਾ ਆਕਾਰ ਆਇਆ ਕਾਰ। ਓ ਜੇ ਆਖੇ ਸੋ ਤੂੰ ਜਾਣੇ ਤੇ ਨਾ ਫੀ ਤੇਰੀ ਸਾਰ। ਨਾਨਕ ਭਗਤਾ ਭੁੱਖ ਸਲਾਨ ਸੱਚ ਨਾਮ ਆਧਾਰ। ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੇੜੇ ਪੇ ਘੁਮਿਆਰ। ਕੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆ। ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੋੜੀ। ਬਿਨ ਸਤਿਗੁਰ ਕਿਨੈ ਨਾ ਪਾਇਓ। ਬਿਨ ਸਤਿਗੁਰ ਕਿਨੈ ਨਾ ਪਾਇਓ। ਸਤ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾ। ਸਤਿਗੁਰ ਮਿਲਿਆ ਸਦਾ ਮੁਕਤ ਹੈ। ਜਿਨ ਵਿੱਚ ਹੋ ਮੋਹ ਚੁਕਾਇਆ ਤੁਮੇ ਹੋ ਵਿਚਾਰ।

ਸੱਚਾ ਪ੍ਰਖਣ ਕਰ ਪ੍ਰਗਟ ਆਪ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਹੁਦ ਚਾਰ ਹੈ ਜਿਨ ਸੱਚੇ ਸੋਝ ਤਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਗੁਰ

ਹਾਂ ਵਿੱਚ ਲਾਇਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ, ਹਾਂ ਵਿੱਚ ਸੱਚਿਆਰ ਕੂੜਿਆਰ, ਹਾਂ ਵਿੱਚ ਪਾਪ ਪੁੰਨ ਵਿਚਾਰ, ਹਾਂ ਵਿੱਚ ਨਰਕ ਸੁਰਗੇ ਅਵਤਾਰ, ਹਾਂ ਵਿੱਚ ਹੱਸੈ, ਹਾਂ ਵਿੱਚ ਰੋਵੈ, ਹਾਂ ਵਿੱਚ ਭਰੀਐ, ਹਾਂ ਵਿੱਚ ਧੋਵੈ, ਹਾਂ ਵਿੱਚ ਜਾਤੀ ਜਿਨਸੀ ਖੋਵੈ, ਹਾਂ ਵਿੱਚ ਮੂਰਖ, ਹਾਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਾਂ ਵਿੱਚ ਮਾਇਆ, ਹਾਂ ਵਿੱਚ ਛਾਇਆ, ਹਾਂ ਮੈਂ ਕਰ ਕਰ ਜੰਤੀ ਪਾਇਆ, ਹਾਂ ਮੈਂ ਬੁਝੇ ਤਾਂ ਦਰਸੂਜੈ ਗਿਆਨ, ਵਿਹੂਣਾ ਕਥ ਕਥ ਲੂਜੈ, ਨਾਨਕ ਹੁਕਮੇ ਲਿਖੀਐ ਲੇਖ, ਜੇ ਹਾਂ ਵੇਖੈ ਇਹ ਹਾਂ ਵੇਖ ਮਹਲਾ ਦੂਜਾ। ਹਾਂ ਮੈਂ ਹਜਾਤ ਹੈ, ਹਾਂ ਮੈਂ ਕਰਮ ਕਮਾਰ, ਹਾਂ ਮੈਂ ਹੀ ਬੰਦਨਾ ਫਿਰ ਫਿਰ ਜੋ ਨੀ ਪਾਰ, ਹਾਂ ਮੈਂ ਕਿੱਥੋਂ ਉਪਜੈ ਕਿਤ ਸੰਜਮ ਹੋ ਜਾ, ਹਾਂ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸੰਤ ਕਮਾਹੇ, ਨਾਨਕ ਸੁਣੋ ਜਨੋ ਇਤ ਸੰਜਮ ਦੁੱਖ ਜਾਣ ਭੋਲੀ ਸੇਵ ਕੀਤੀ ਸੰਤੋ ਕੈ, ਜਿਨ ਸੱਚੋ ਸੱਚ ਆਇਓ ਨੇ ਮੰਦਰ ਪੈਨ ਰੱਖਿਆ, ਕਰ ਸੁਕ੍ਰਿਤ ਧਰਮ ਕਮਾਇਆ।

0: ਜੇਰ ਪੁਜਾ ਖਾਣੀ ਸਿਤ ਜਾ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜੰਤਾ ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਭੇ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੁਹਾਰੀ ਸਵਾਸਥ ਤਿਸ ਦੀ ਬਾਣੇ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤੱਕ ਮਹੱਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਯੋਗ ਬੇਬਾਨ ਲੱਖ ਸੂਰਤ ਨ ਸੰਗਰਾਮ ਰਣ ਮੈਂ ਛੁੱਟੇ ਪੁਰਾਣ ਲੱਖ ਸੁਰਤੀ ਲੱਗ ਗਿਆ ਧਿਆਨ ਪੜੀ ਇਹ ਪਾਠ ਪੁਰਾਣ ਜਿਨ ਕਰਤਾ ਕਰਣਾ ਕੀ ਲਿਖਿਆ ਆਵਣ ਜਾ ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ ਪੌਣੀ ਸੱਚਾ ਸਾਹਿਬ ਏਕ ਜਿਨ ਸੱਚੋ ਸੱਚ ਵਰਤਾਇਆ ਜਿਸਨ ਦੇ ਤਿਸ ਮਿਲੇ ਸੱਚ ਤਾਕਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ।

ਜਾਏ ਮਿਲਾਂ ਤਿੰਨਾ ਸੱਜਣਾ ਟੁੱਟੋ ਨਾ

0: ਪੜ ਪੜ ਗੱਡੀ ਲੱਦੀ ਐ, ਪੜ ਪੜ ਪੜ ਪੜ ਭਰੀਆ ਸਾਥ, ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀਐ ਖਾਤ, ਪੜੀਐ ਜਿੱਥੇ ਬਰਸ ਬਰਸ, ਪੜੀਐ ਜਿੱਥੇ ਮਾਸ, ਪੜੀਐ ਜਿੱਥੇ ਅਰਜਾ, ਪੜੀਐ ਜਿੱਥੇ ਸਾਸ, ਨਾਨਕ ਲਿਖੇ ਇੱਕ ਗੱਲ ਹੋਰ, ਓ ਮੈਂ ਚੱਕਣਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ, ਬਹੁਤੀ ਰਿਤ ਪਵਿਆ ਤੇ ਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਹਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੈ ਅਹਿਨਸ ਕਹਿਰੈ, ਮੋਨ ਵਿਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ, ਪੱਗ ਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸ੍ਰਿਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿੜਨਾਵੇ ਕਿਛ ਥਾਏ ਨਾ ਪਾਈ, ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸਨ ਦੇ ਸਿਤੇ ਨਿਹ ਕੇਵਲ, ਆਸ ਅੰਦੇਸੇ ਤੇ ਕਹਿਨੇ ਕੇਵਲ, ਹਉ ਮੈਂ ਸ਼ਬਦ ਜਲਾਏ ਪੌੜੀ ਭਗਤ ਦੇ ਮਨ ਭਾਮ ਦੇ, ਦਰਸੋ ਹਨ ਕੀਰਤ ਗਾਮ ਦੇ, ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਤਾਮ ਦੇ, ਕਮੋਲ ਨਾ ਬੁੱਝਣ ਆਪਣਾ, ਅਣਹੋਂਦਾ ਆਪ ਗਣਾਏ ਦੇ, ਹਉ ਢਾਡੀ ਕਨੀ ਚ ਜਾਰ ਹੋਰ ਉੱਤਮ।

ਕੂੜਾ ਪਹਿਲਾ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ, ਕੂੜ ਕੂੜੇ ਨੇ ਹੁਣ

0: ਨਾਨਕ ਖਣ ਬੇਨਤੀ ਖੁਦ ਬਾਜ ਕੂੜੋ ਕੂੜਮਾਲਾ ਪਹਿਲਾ।
1: ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋ, ਕੂੜ ਕੀ ਮਲ ਉਤਰੇ ਤਨ ਕਰੇ ਹੱਸਾ ਤੋਏ। ਸੱਚ ਤਾਂ ਪਰ ਜਾਣੀ ਜਾਂ ਸੱਚ ਧਰੇ ਪਿਆਰ, ਨਾ ਉਸਨ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਦਇਆ ਜਾਣ ਜੀ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ ਦਇਆ ਜਾਣ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਂ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੋੜੀ ਦਾਨ ਮਿੰਡ ਤਲੀਖਾ। ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡੀਏ, ਹੋਏ ਇੱਕ ਮਨ ਅਲੱਖ ਤੇ ਆਈਏ ਪਲ ਤੇ ਵੇਹ ਪਾਈਏ। ਜੇ ਵੇਹੀ ਕਾਲ ਕਮਾਈਏ ਜੇ ਹੋਵੇ ਪੁਰਨ ਲਿਖਿਆ, ਆ ਧੂੜ ਤੇ ਨਾਂਦੀ ਪਾਈਏ ਮਤ ਥੋੜੀ ਸੇਵ ਗਵਾਈਏ।

ਹੋਏ ਤਗ ਵੈਰ ਤਿਵਰਤ ਹੋਏ। ਨਾਨਕ ਪਾਹੇ ਬਾਰਾ ਕੋਰੇ ਰੰਗ ਨਾ ਸੋਏ ਭੈ।

ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਹਿ ਪਿਆ ਧਰਮੀ ਧਰਮ ਕਰੇ ਗਾਵਾ ਵਹਿ ਮੰਗੇ ਮੋਖ ਦਵਾਰ ਜਤੀ ਸਦਾ ਵਹਿ ਜੁਗਤ ਨਾ ਜਾਣੈ ਛੱਡ ਬਹਿ ਕਰਬਾ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾ

0: ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦੇਵ ਮਹੱਲਾ ਪਹਿਲਾ।
1: ਕੁੰਬੇ ਬੱਧਾ ਜਲ ਰਹੇ ਜਲ

ਗੁਰਬਿਨ ਗਿਆਨ ਨਾ ਹੋਏ, ਪੌੜੀ ਪੜਿਆ ਹੋਵੇ ਗੁਨੰਗਾ। ਤਾਇਓ ਮੀ ਸਾਧਨਾ ਮਾਰੀਆਂ ਜੇ ਹੱਕਾ ਲੈ ਕਲਣਾ, ਐਵੇਂ ਹੋ ਨਾ ਉਪਚਾਰੀਆਂ ਐਸੀ ਕਲਾ ਨਾ ਖੇਡੀਏ। ਜਿਤ ਦਰਗਹਿ ਗਿਆ ਹਾਰੀਏ, ਪੜੇ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ। ਮੋਹ ਚੱਲੇ ਸੋ ਅੱਗੇ ਮਾਰੀਏ, ਅੱਗੇ ਮਾਰੀਏ। ਸੁਣ ਸੱਜਣ ਪ੍ਰੀਤਮ ਮੇਰਿਆ,

0: ਵਾਹਿਗੁਰੂ ਵਾਹਿਜੀਓ।
1: ਜਨਕ ਸੋਏ ਜਿਨ ਜਾਣਿਆ, ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ। ਅਕਤ ਕਥਾ ਅਮਰਾਪੁਰੀ, ਜਿਸ ਦੇ ਸੋ ਪਾਵੈ ਇਹੋ ਜਨਕ ਰਾਜ ਗੁਰ ਰਾਮਦਾਸ। ਤੁਝ ਹੀ ਬਣ ਆਵੈ ਧਰਮ ਕਰਮ ਪੂਰੇ, ਸਤਿਗੁਰ ਪਾਈ ਹੈ ਜਾਂ ਕੀ ਸੇਵਾ, ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ, ਸ਼ਬਦ ਸਾਰ ਏਕ ਦਿਵਲਾਈ ਹੈ। ਹੁਣ ਜਾਣੇ ਕੋ ਤੇਰਾ ਅਪਾਰ, ਨਿਰਪੋ ਨਿਰੰਕਾਰ ਅਕਤ ਕਥਨ ਹਾਰ, ਤੁਝੇ ਬੁਝਾਈ ਹੈ ਪਰਮ ਪੂਲੇ ਸੰਸਾਰ, ਛੁੱਟੋ ਜੁਨੀ ਸੰਗਾਰ, ਜਮ ਕੋ ਨਾ ਡੰਡ ਕਾਲ, ਗੁਰਮਤ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ, ਇਹ ਨਿਸ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ।
2: ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ, ਕਵਣ ਉਪਮਾ ਦਿਓ ਕਵਣ ਸੇਵਾ ਸਰਿਉ, ਏਕ ਮੁਖ ਰਸਨਾ ਰਸੋ ਜੁਗ ਜੋਰ ਕਰ, ਹੁਣ ਮਨ ਬਚ ਕਰਮ ਜਾਨ, ਅੰਤ ਦੂਜਾ ਨਾ ਮਾਨ, ਨਾਮ ਸੋਇ ਅਪਾਰ ਸਾਰ ਦੀਨੋ ਗੁਰ ਰਿਦ ਧਰ, ਨਲ ਕਵ ਪਾਰਸ ਪਰਸ ਕੱਚ ਕੰਚ ਨਾ ਹੋਏ, ਚੰਦਨਾ ਸੁਭਾਸ ਜਾ ਸਿਮਰਤ ਅੰਤਰ, ਜਾਂ ਕੇ ਦੇਖਤ ਦੁਆਰੇ ਕਾਮ ਕ੍ਰੋਧ ਕੀ ਨਿਵਾਰੇ ਜੀ। ਹਉ ਬਲ ਬਲ ਜਾਉ ਸਤਿਗੁਰ।

0: মোহ পরম পুলে সোত দারা সে প্রীত লগ এক উত্তম পন্থ সুনো গুর সঙ্গত তেহে মিলন্ত জম ত্রাস মিটাই এক অরদাস পাঠ কীরত কি গুর রাম দাস রাখু সরনাই এক অরদাস পাঠ কীরত কি গুর রাম দাস রাখু সরনাই
1: সো কহো টল দূর সেবিয়া তহনস সহজ সুপায় দর্শন পরসিয়া গুরু কে জনম মরণ দুঃখ হোয়ে সিফ দুঃখ সম্বন্ধি নূর অরসহ কুরসহ তুদ ডিঠে সচ্চে পাত সহা মল জনম জনম সজন সচ্চা পাত সাহ সির সাহান্দ জিস পাস বহঠে সোহি সবনা দা বেসা সজন সচ্চা পাত সাহ সির সাহান্দ জিস পাস বহঠে সোহি সবনা দা বেসাহ সতনাম শ্রী ওয়াহে গুরু সাহেব জি সোরঠ মহল্লা তীজা হর জিও তুদন সদা সালাহি প্যারে জিচর কট অন্তর হাসা এক পাল খিন বিসর তু স্বামী জান বর্ষ পচাসা হাম মূড মুগদ সদা সে পাই গুর কে শব্দ প্রগাসা হর জিও তুদন সদা সালাহি প্যারে জিচর কট অন্তর হাসা এক পাল খিন বিসর তু স্বামী জান বর্ষ পচাসা হাম মূড মুগদ সদা সে পাই গুর কে শব্দ প্রগাসা হার জিও তুম আপে দেহ বুঝাই হর জিও তুদ বিটহ বারিয়া সদহি তেরে নাম বিটহ বল যাই রাম শব্দ মোয়ে শব্দ মার জিবালে পাই ਸ਼ਬਦ ਹੀ ਮੁਕਤ ਪਾਏ, ਸ਼ਬਦ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ, ਸ਼ਬਦ ਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ, ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ, ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ, ਜਮ ਹੈ ਵਾਰੋ ਵਾਰਾ, ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ, ਮਨ ਮੁਖ ਮੁਗਦ ਗੁਬਾਰਾ, ਆਪੇ ਕਰ ਵੇਖੈ ਮਾਰਗ ਲਾਏ ਭਾਈ, ਇਸ ਬਿਨ ਆਵਰ ਨਾ ਕੋਈ, ਜੋ ਤੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ, ਕਰਤਾ ਕਰੇ ਸੋ ਹੋਈ, ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਆਵਰ ਨਾ ਦੂਜਾ ਕੋਈ, ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਆਵਰ ਨਾ ਕੋਈ, ਜੋ ਤੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ, ਕਰਤਾ ਕਰੇ ਸੋ ਹੋਈ, ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਆਵਰ ਨਾ ਦੂਜਾ ਕੋਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ, ਹਰ ਜੀਉ ਤੁਧਨੋ ਸਦਾ ਸਾ ਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਇੱਕ ਪਲ ਖਿਨ ਵਿਸਰਹਿ ਤੂੰ ਸਵਾਮੀ, ਜਾਣੋ ਬਰਸ ਪਚਾਸਾ, ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ।
2: ਤਿਨਕੇ ਦੁੱਖ ਕੋਟ ਦੂਰ ਗਏ, ਤਿਨਕੇ ਦੁੱਖ ਕੋਟਕ ਦੂਰ ਗਏ, ਤਿਨਕੇ ਦੁੱਖ ਕੋਟਕ

ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਹੈ ਸਤ ਜੁਗ ਰਥ ਸੰਤੋਖ ਕਾ ਧਰਮ ਗ੍ਰੰਥ ਵਾਹੋ ਤ੍ਰੇਤਾ ਰਥ ਜਤੈ ਕਾ ਜੋਰ ਗ੍ਰੰਥ ਵਾਹੋ ਦੁਆਪਰ ਰਥ ਤਪੈ ਕਾ ਸਤ ਗ੍ਰੰਥ

0: ਰੁਖ ਸਰਾਇਰਾ ਅਤ ਦੀਰ ਅਤ ਮੁੱਚ ਹੋ ਜੇ ਆਵੇ ਆਸ ਕਰ ਜਾਹਿਨ ਰਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇ ਪਤ ਮਿੱਠਤ ਨੀ ਵੀ ਨਾਨਕਾ ਗੁਣ ਚੰਗਿਆਈਆ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰ ਤਾ ਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ ਅਪਰਾਧੀ ਦੁਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਏ ਕਿਆ ਥੀ ਹੈ ਜਾ ਹਿਰਦੈ ਕਸੁਖੇ ਜਾਏ ਮਹੱਲਾ ਪਹਿਲਾ
1: ਪਰ ਪੁਸਤਕ ਸੰਧਿਆ ਬਾਦੰ ਸਿਲ ਪੂਜ ਭਗਤ ਸਮਾਦੰ ਮੁਖ ਝੂਠ ਵੇ ਭੁੱਖਨ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕਲ ਨਾਟੰਗ ਦੋਏ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮ ਕਰਮੰ ਸਾਫੋ ਕਰ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੇ ਵਿਣ ਸਤਿਗੁਰ ਵਾਟ ਨਾ ਪਾਵੇ ਪੌੜੀ ਕੱਪੜ ਸੁਹਾਵਣਾ।

सत जा आनंद एक और।

0: ਪਵੇ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨ ਗੁਰ ਚਰਨ ਲਾਗੇ ਵਜੇ ਅੰਤੂ।
1: ਬੋਲੋ ਜੀ ਵਾਹੇ ਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ, ਤੇਰੇ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਤਾਇ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਂਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਾਪੀਆਂ ਤਪੀਆਂ,

ਕੀਤਾ। ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਜੀ ਬੋਲੋ ਜੇ ਵਾਹੇ ਗੁਰੂ, ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ

ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ

0: ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ, ਕੜਾਹਾ ਪ੍ਰਸ਼ਾਦੀ ਦੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਾ, ਸੁਖ ਹੋਵੇ ਨਾਮ ਚਿੱਤ ਆਵੇ, ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੀਤ ਕਰੇ

परवाह गौर कृपा ते मोहे असनाहा गौर कृपा ते।

ਚਲਾਇੰਦਾ ਆਪ ਦੇ ਵਡੇ ਆਪ ਹੀ ਕਰਮ ਕਰਾਇੰਦਾ ਵਡੋ ਵਡਾ ਵਡ ਮੇਗਨੀ ਸਿਰੈ ਸਿਰ ਧੰਦਾ ਲਾਇੰਦਾ ਨਗਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਧਰਮ ਕਨ ਪਿਖ ਨਾ ਪਾਇੰਦਾ ਧਰਮ ਕਨ ਪਿਖ।

ਬੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿਥ ਹਰਿਆ ਸਭ ਕੋਏ, ਸੂਤਕ ਕਿਉਂ ਘਰ

ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੂਤਕ ਨਾ ਕੋਈ ਸਤਿਗੁਰੂ ਡਕਰ ਸਲਾਹੀਏ ਜਿਸ ਵਿੱਚ ਵੱਡੀਆਂ ਵੱਡਿਆਈਆਂ ਸਹਿ ਮਿਲੇ ਤਾਂ ਨਦਰੀਆਂ ਆਈਆਂ ਜਾਤ ਸੁਭਾਣਾ ਕਰਮਾਨ ਮਸਾਈਆਂ ਕਰ ਹੁਕਮਸਤ ਹੱਥ ਧਰ।

ਆ ਸੁੱਚਾ ਆ ਭਵੇਂ ਸੁੱਚੇ ਬੈਠਾ ਆ ਸੁੱਚੇ ਅੱਗੇ ਰੱਖਿਆ ਨੂੰ ਕੋਈ ਨਾ ਭੇਟਿਓ ਜਾਏ ਸੁੱਚਾ ਹੋਏ ਕਿਵੇਂ ਆ ਲੱਗਾ ਪੜਨ ਸਲੋਕ

ਹੋਆ ਪਾਕ ਪਵਿੱਤ। ਪਾਪੀ ਸਿਉ ਤਨ ਕੱਢਿਆ ਥੁੱਕਾ ਪਈਆਂ ਤਿੱਤ, ਜੇਤ ਮੁਖ ਨਾਮ ਨਾ ਉਚਰੈ ਬਿਨ ਨਾਵੇਂ ਰਸ ਖਾਹੇ। ਨਾਨਕ ਏ ਵੈ ਜਾਣੀਐ ਤਿੱਤ ਮੁਖ ਥੁੱਕਾ ਪਾਏ ਮਾਲਾ ਪਹਿਲਾ। ਪੰਡ ਜੰਮੀ

ਪਾਂਡੋ ਚੱਲੇ ਰਾਹੋ, ਪੰਡ ਮੋਆ ਪੰਡ ਪਾਲੀਏ, ਪੰਡ ਹੋਵੇ ਬੰਦਾਂ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਪੰਡੋ ਹੀ ਪੰਡ ਉਪਜੇ, ਪੰਡੈ ਬਾਜ ਨ ਕੋਈ ਨਾਨ, ਪੰਡੈ ਬਾਹਰ ਕੋ ਸੱਚਾ ਸੋਏ, ਜਿਤ ਮੁਕਸ ਦਾ ਸਲਾਹੀਏ ਪਾਗਾਂ ਰਤੀ ਚਾ, ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ, ਪੋਲੀ ਸਭ ਕੋ ਆਖੇ ਆਪਣਾ, ਜਿਸ ਨਾਹੀ ਸੋਚਣ ਖੰਡੀਆਂ ਕਿ

0: ਪਹਿਲਾ ਪਹਿਲਾ
1: ਅੰਦਰੋਂ ਝੂਠੇ ਪੈ ਜੇ ਬਾਹਰ ਦੁਨੀਆ ਅੰਦਰ ਫੈ ਅੱਠ ਸੱਠ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਂ ਜਿਨ ਪਟ ਅੰਦਰ ਬਾਹਰ ਗੁਦਰ ਤੇ ਭਲੇ ਸੰਸਾਰ ਤਿੰਨ ਨੇ ਉਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੇ ਚੁੱਪੀ ਕਰ ਜਾਹੇ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਦਰਬਾਰ ਚ ਉੱਪਰ ਖਰਚ ਮੰਗਾ ਜਬੇ ਦੇ ਤਾਂ ਖਾਹੇ ਦੀਵਾਨੇ ਕੋ ਕਲਮੇ ਕਾ ਹਮਾਤਮਾ ਮੇਰ ਦਰ ਲੇਖ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ ਪੋੜੀਆ।

0: ਸੋਏ ਮਹੱਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ। ਹਾਏ ਨਕਾਈ ਪਾਏ ਪੌੜੀ ਜਿਤ ਸੇ ਸੁਖ ਪਾਈਏ। ਸੋ ਸਾਹਿਬ ਸਦਾ ਸੰਭਾਲੀ ਜਿਤ ਕੀਤਾ ਪਾਈ ਆਪਣਾ। ਸਾਕਾਲ ਤਰੀ ਕਿਉਂ ਕਾਲੀਏ ਮੰਦਾ ਮੁੰਨ ਕੀਚੇ। ਤੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾ ਨਹਾਰੀਏ। ਤੇ ਰੇਹਾਂ ਪਾਸਾ ਟਾਲੀਏ ਪਿਛਲਾ ਹੈ ਉੱਪਰ ਕਾਲੀਏ ਉੱਪਰ ਕਾਲੀਏ ਪਿਛਲਾ ਹੈ ਉੱਪਰ ਕਾਲੀਏ।

0: ਚਾਕਰ ਲੱਗਿਆ ਚਾਕਰੀ ਨਾਲੇ ਗਾਰ ਬਵਾਗ ਗੱਲਾ ਕਰੇ ਕਨੇਰੀਆਂ ਆਖ ਸਮਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਪਿਛ ਪਾਏ ਮਾਰ ਨਾਨਕ ਜਿਸਨੂੰ ਲੱਗਾ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਉਗਵੈ ਮੋਹਕਾ ਕਹਿਆ ਵਾਓ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਓ ਮਹੱਲਾ ਦੂਜਾ
0: ਨਾਲ ਜਾਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਹਾਂ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲਿਆ ਕਹੀਂ ਬਣੇ ਅਰਦਾਸ ਕੂੜ ਕਮਾੜੇ ਕੂੜ ਹੋਵੇ ਨਾਨਕ ਸਿਫਤ ਵਿਕਾਸ।

ਕੋਣ ਚੱਕ ਲਗ ਚੱਲਦੀ ਜੇ ਚੱਲਿਆ ਖਸਮੇ ਪਾਏ ਹੁਰਮਤ ਇਸ ਨੂੰ ਅਗਲੀ ਉਹ ਵਜੋ ਪੇ ਤੂੰ ਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੋਂ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਦਿਸ ਗਈ ਐਸਾ ਬਾਸ ਨਾ ਕਪੂੜ ਲਈ ਨਾਲ ਖਸਮ ਚਲੇ ਅਰਦਾਸ ਚਲੇ ਅਰਦਾਸ ਚਲੇ ਅਰਦਾਸ ਗਰੀਬ ਨਿਵਾਜ ਗੁਸੈਂਆ ਮੇਰਾ ਮਾਤਾ

ਆਪੇ ਭਾਂਡੇ ਸਾਜਨੇ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚਣੇ ਇੱਕ ਨੀ ਖਾਲੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕੌੜ ਵੱਡੇ ਪਿਆਬੇ ਕੁਛ ਕਹਿਣਾ ਕਹਿਣਾ ਜਾ।

0: ਸੱਚਾ ਤੁਦ ਤਖਤ ਸਿਰ ਸਾਹਾਂ ਪਾਤ ਸਾਹੋ ਚਲ ਚੌਰ ਸ਼ਤ
1: ਕੋਈ ਵੱਡੀ ਵੱਡਾ ਬਾਤ ਤੇਰਾ ਮਤਬਾ ਰੰਗ ਪ੍ਰੰਗ ਨੇਕਨ ਜਪ ਕਰਤਬਾ ਜੀ ਅੰਦਰ ਜੀ ਸਭ ਕੇ ਜਾਣਲਾ ਸਭ ਕੁਛ ਤੇਰਾ ਵਸ ਤੇਰਾ ਘਰ ਪਲਾ ਤੇਰੇ ਕਰ ਆਨੰਦ ਵਧਾਈ ਤੁਦ ਕਰ ਮਾਨ ਮਤ ਤੇ ਜੇ ਆਪਣਾ ਆਪ ਜਰ ਸਰਬ

0: ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਬਰੰਗ ਨੇਕ ਨਾ ਜਪਨ ਕਰਤਬਾ ਜੀਆਂ ਅੰਦਰ ਜੀਆਂ ਸਭ ਕੁਝ ਜਾਣ ਲਾ ਸਭ ਕੁਝ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇਰੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਧ ਆਗੈ ਬਿਨ ਵਤਾਸ ਲੋ
1: ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸਰਾ ਦੁਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ।

0: ਸਕਰਤ ਕਾਰ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੇ ਘਰ ਨੌ ਨਿਧਿ ਆਵੈ ਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਹੈ ਜੀ, ਸਾਰੇ ਬਾਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰੇ ਆਇਤ, ਦੇਗ ਤੇਗ ਫਤਿਹੇ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨਾ ਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ, ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਿਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿ ਨਿੰਜਹਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨੁਭਉ ਪ੍ਰਕਾਸ਼ਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤਿਰਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਹ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਕਨ ਹਰ ਬੂੰਦ ਬਸੋ ਰੋ ਮਾਵਲ ਕੁਸੁਮ ਬਸੰਤ ਗਣੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤੁਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਪਲ ਉਨਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ ਗੁਰ ਕੈ ਬਚਨ ਉਚਾਰ ਕੈ ਧਰਮਸਾਲਾ ਦੀ ਸੁਰਤ ਕਰਨ ਦਾ ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ ਸੰਕਾ ਮਨੋਂ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤਨ ਦਾ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਬੰਦਾ ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਗੁਰਸੰਦਾ ਗੁਰਮੁਖ ਗਾਡੀ ਰਾਹ ਚਲੰਦਾ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੋ ਕਹੋ ਟਲ ਗੁਰ ਸੇਵੀਐ ਐਨ

ਸੁਖ ਸੰਮਦੀ ਨੂਰ ਅਰਸ ਕੁਰ ਸਹ ਉਦਰਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤ ਸਾਹ ਸਿਰ ਸਾਹਾਂਦ ਜਿਸ ਪਾਸ ਬੈਠਿਆ ਸੋਹੀ ਸਭਨਾਂ ਦਾ ਸਜਣ ਸੱਚਾ ਪਾਤ ਸਾਹ ਸਿਰ ਸਾਹਾਂਦ ਜਿਸ ਪਾਸ ਬੈਠਿਆ ਸੋਹੀ ਸਭਨਾਂ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਹਰ ਜੀਉ ਤੁਧਨ ਸਦਾ ਸਲਾਹੀ ਪਿਆਰੇ ਜਿਚਰ ਕਟ ਅੰਤਰ ਹੈ ਸਾਸ ਇੱਕ ਪਲ ਖਿਨ ਵਿਸਰੈ ਤੂੰ ਸੁਆਮੀ ਜਾਣੋ ਬਰਸ ਪਚਾਸ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸ ਹਰ ਜੀਉ ਤੁਧਨ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰੈ ਤੂੰ ਸੁਆਮੀ ਜਾਣ ਬਰਸ ਪਚਾਸ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸ ਹਰ ਜੀਉ ਤੁਮ ਆਪੇ ਦੇਹੁ ਬੁਝਾਈ ਹਰ ਜੀਉ ਤੁਧ ਵਿਟਹੁ ਵਾਰਿਆ ਸਦ ਹੀ

0: ਨਾਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ, ਸ਼ਬਦ ਹੀ ਮੁਕਤ ਪਾਈ, ਸ਼ਬਦ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ, ਸ਼ਬਦ ਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ, ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ, ਹਰ ਰਸਨਾ ਪਾਇਆ ਬਿਰਥਾ ਜਨਮ ਗਵਾਇਆ, ਜਮ ਹੈ ਵਾਰੋ ਵਾਰਾ, ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ, ਮਨ ਮੁਖ ਮੁਗਦ ਗੁਬਾਰਾ, ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨਾ ਅਵਰ ਨਾ ਕੋਈ, ਜੋ ਤੁਰ ਲਿਖਿਆ ਸੋ ਕੋਏ ਨਾ ਮੇਟੈ ਭਾਈ, ਕਰਤਾ ਕਰੇ ਸੋ ਹੋਈ, ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ, ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨਾ ਅਵਰ ਨਾ ਕੋਈ, ਜੋ ਧੁਰ ਲਿਖਿਆ ਸੋ ਕੋਏ ਨਾ ਮੇਟੈ ਭਾਈ, ਕਰਤਾ ਕਰੇ ਸੋ ਹੋਈ, ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਇੱਕ ਪਾਲ ਖਿਨ ਵਿਸਰ ਹੈ ਤੂੰ ਸਵਾਮੀ, ਜਾਣੋ ਬਰਸ ਪਚਾਸਾ, ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

जिन मानस ते देवते किए।

ਵਾਹਿਗੁਰੂ ਸਾਹਿਬ ਜੀ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਨਾਲ ਗੁਰਬਾਣੀ ਨਾਲ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਯਤਨ ਕਰੀਏ ਜੋ ਸਤਿਗੁਰੂ ਜੀ ਦੀ ਬਾਣੀ ਅਸਾਂ ਪੜ੍ਹੀ ਹੈ, ਗਾਈ ਹੈ, ਸੁਣੀ ਹੈ, ਇਹ ਪਾਵਨ ਬਾਣੀ ਦਾ ਭਾਵ, ਇਹ ਗੁਰਬਾਣੀ ਦੀ ਮੱਤ ਸਮਝ ਸਾਡੇ ਹਿਰਦੇ ਅੰਦਰ ਮਨ ਅੰਦਰ ਬੈਠ ਜਾਏ, ਤਾਂ ਕਿ ਜਦੋਂ ਵੀ ਅਸੀਂ ਬਾਣੀ ਨੂੰ ਸੁਣੀਏ ਪੜ੍ਹੀਏ ਸਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਭੁਲੇਖਾ ਨਾ ਲੱਗੇ। ਔਰ ਸਤਿਗੁਰੂ ਗਰੀਬ ਨਿਵਾਸ ਜੀ ਦੀ ਦਿੱਤੀ ਹੋਈ ਮੱਤ ਨੂੰ ਲੈ ਕੇ ਅਸੀਂ ਇਸ ਸੱਚੇ ਮਾਰਗ ਤੇ ਚੱਲਦਿਆਂ ਹੋਇਆ ਇਸ ਜੀਵਨ ਨੂੰ ਸਫਲ ਕਰ ਸਕੀਏ। ਸਤਿਗੁਰੂ ਗਰੀਬ ਨਿਵਾਸ ਜੀ ਦਾ ਅੱਜ ਦਾ ਇਹ ਪਾਵਨ ਪਵਿੱਤਰ ਵਿਚਾਰ ਜੋ ਗੁਰੂ ਅਮਰਦਾਸ ਜੀ ਦਾ ਉਚਾਰਣ ਕੀਤਾ ਹੋਇਆ ਹੈ, ਆਨੰਦ ਬਾਣੀ ਦੀ ਇਹ 17ਵੀਂ ਪੌੜੀ ਹੈ ਜਿਸ ਵਿੱਚ ਸਤਿਗੁਰੂ ਜੀ ਨੇ ਅੱਜ ਸਾਨੂੰ ਪਵਿੱਤਰ ਹੋਣ ਦੀ ਗੱਲ ਸਮਝਾਈ ਹੈ। ਪਵਿੱਤਰ ਕੌਣ ਹੈ, ਪਵਿੱਤਰ ਕਿਵੇਂ ਹੋਇਆ ਜਾ ਸਕਦਾ, ਜਾਂ ਅਸੀਂ ਦੂਜੇ ਸ਼ਬਦਾਂ ਵਿੱਚ ਜਿਹੜਾ ਸਾਡਾ ਆਮ ਤੌਰ ਤੇ ਇੱਕ ਸ਼ਬਦ ਪ੍ਰਚਲਿਤ ਹੈ, ਸੁੱਚਾ ਕੌਣ ਹੈ, ਸੁੱਚੇ ਅਸੀਂ ਕਿਵੇਂ ਹੋ ਸਕਦੇ ਹਾਂ, ਸੁੱਚਾ ਕਿਸ ਨੂੰ ਆਖਿਆ ਜਾ ਸਕਦਾ ਹੈ, ਸਤਿਗੁਰੂ ਗਰੀਬ ਨਿਵਾਸ ਜੀ ਨੇ ਅੱਜ ਇਸ ਪੌੜੀ ਅੰਦਰ ਸਾਨੂੰ ਇਹ ਸਮਝ ਦਿੱਤੀ ਹੈ। ਜਦੋਂ ਅਸੀਂ ਆਪਣੇ ਇਸ ਸਮਾਜ ਵਿੱਚ ਲਗਾਤਾਰ ਕਾਰੋਬਾਰ ਕਰਦੇ ਹਾਂ, ਕੰਮ ਧੰਦੇ ਕਰਦੇ ਹਾਂ, ਤਾਂ ਅਕਸਰ ਹੀ ਕਿਉਂਕਿ ਗ੍ਰਿਸਤੀ ਹਾਂ, ਕੰਮ ਕਾਰ ਕਰਨੇ ਸਾਡੇ ਲਈ ਜ਼ਰੂਰੀ ਹਨ, ਕੰਮ ਕਾਰ ਕਰਦਿਆਂ ਸਾਡੇ ਸਰੀਰ ਨੂੰ ਵੀ ਮੈਲ ਲੱਗਦੀ ਹੈ, ਕੱਪੜਿਆਂ ਨੂੰ ਵੀ ਮੈਲ ਲੱਗਦੀ ਹੈ, ਔਰ ਜਿੱਥੇ ਸਾਡੇ ਲਈ ਕੰਮ ਕਾਰ ਅਤ ਜ਼ਰੂਰੀ ਹਨ ਉੱਥੇ ਸਾਡੇ ਲਈ ਨਾਲ ਦੀ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਕੱਪੜਿਆਂ ਦੀ ਸਫਾਈ ਵੀ ਰੱਖੀਏ, ਆਪਣੇ ਸਰੀਰ ਦੀ ਸਫਾਈ ਦਾ ਵੀ ਧਿਆਨ ਰੱਖੀਏ। ਹੁਣ ਸਤਿਗੁਰੂ ਗਰੀਬ ਨਿਵਾਸ ਬਖਸ਼ਿਸ਼ ਕਰਕੇ ਸਾਨੂੰ ਸਮਝਾਉਂਦੇ ਹਨ ਕਿ ਦੇਖੋ ਜਦੋਂ ਅਸੀਂ ਇਸ ਸੰਸਾਰ ਵਿੱਚ ਕਾਰੋਬਾਰ ਕਰਨ ਲਈ ਥਾਂ ਥਾਂ ਤੇ ਆਸੇ ਪਾਸੇ ਬਾਹਰ ਅੰਦਰ ਵਿਚਰਦੇ ਹਾਂ ਤਾਂ ਮੈਲ ਲੱਗਣੀ ਅਵਸ਼ ਹੈ, ਯਕੀਨਨ ਕੋਈ ਬਹੁਤੀ ਵੱਡੀ ਗੱਲ ਨਹੀਂ, ਲੱਗ ਜਾਂਦੀ ਹੈ, ਪਰ ਹੁਣ ਉਸ ਮੈਲ ਨੂੰ ਧੋਣ ਦਾ ਖਿਆਲ ਵੀ ਸਾਡੇ ਲਗਾਤਾਰ ਬਣਿਆ ਰਹਿੰਦਾ ਹੈ ਕਿ ਮੇਰੇ ਕੱਪੜੇ ਗੰਦੇ ਹਨ, ਮੈਂ ਸਰੀਰਕ ਤੌਰ ਤੇ ਇਸ਼ਨਾਨ ਕਰਨ ਵਾਲਾ ਹਾਂ, ਇਸ਼ਨਾਨ ਕਰਨਾ ਹੈ, ਲਗਾਤਾਰ ਅਸੀਂ ਇਸ ਗੱਲ ਦਾ ਧਿਆਨ ਰੱਖਦੇ ਹਾਂ। ਹੁਣ ਜਿੱਥੇ ਅਸੀਂ ਸਮਾਜਿਕ ਤੌਰ ਤੇ ਇਹ ਰਹਿਣੀ ਸਹਿਣੀ ਅਪਣਾਈ ਹੈ ਉੱਥੇ ਸਾਨੂੰ ਧਾਰਮਿਕ ਪੱਖ ਤੋਂ ਵੀ ਸਤਿਗੁਰੂ ਗਰੀਬ ਨਿਵਾਸ ਨੇ ਇਹ ਮੱਤ ਦਿੱਤੀ ਹੈ ਕਿ ਇਹ ਜੀਵਨ ਚੱਲ ਰਿਹਾ ਹੈ, ਇਸ ਜੀਵਨ ਨੇ ਚੱਲਦੇ ਹੋਏ ਨੇ, ਲਗਾਤਾਰ ਚੰਗੇ ਮਨੁੱਖਾਂ ਦੇ ਕੋਲ ਵੀ ਬੈਠਣਾ ਹੈ ਔਰ ਕਦੀ ਕਦਾਈ ਮੰਦਿਆਂ ਦੇ ਨਾਲ ਵੀ ਬੈਠਣ ਦਾ ਸਮਾਂ ਮਿਲ ਜਾਂਦਾ ਹੈ, ਮੰਦੇ ਲੋਕ ਵੀ ਬੈਠ ਜਾਂਦੇ ਹਨ, ਉਹਨਾਂ ਦੇ ਵਿਚਾਰ ਵੀ ਸੁਣਨ ਨੂੰ ਮਿਲਦੇ ਹਨ, ਪੜ੍ਹਨ ਨੂੰ ਮਿਲ ਜਾਂਦੇ ਹਨ। ਹੁਣ ਜਦੋਂ ਅਸੀਂ ਸੰਸਾਰਿਕ ਤੌਰ ਤੇ ਕੋਈ ਕਾਰੋਬਾਰ ਕਰਦੇ ਹਾਂ, ਸਰੀਰ ਨੂੰ ਕੱਪੜਿਆਂ ਨੂੰ ਮੈਲ ਲੱਗਦੀ ਹੈ, ਇਸੇ ਤਰ੍ਹਾਂ ਸਾਡੇ ਮਨ ਨੂੰ ਵੀ ਚੰਗੇ ਮੰਦੇ ਇਤਿਹਾਸਿਕ ਬੁਰੇ ਵਿਚਾਰਾਂ ਦੀ ਮੈਲ ਲਗਾਤਾਰ ਲੱਗਦੀ ਹੈ। ਜੇ ਸਰੀਰਕ ਤੌਰ ਤੇ ਇਸ਼ਨਾਨ ਕਰਨਾ, ਕੱਪੜਿਆਂ ਦੀ ਸਫਾਈ ਰੱਖਣੀ ਅਤ ਜ਼ਰੂਰੀ ਹੈ, ਤਾਂ ਸਾਨੂੰ ਮਾਨਸਿਕ ਤੌਰ ਤੇ ਵੀ ਸਫਾਈ ਰੱਖਣੀ, ਲਗਾਤਾਰ ਪਵਿੱਤਰਤਾ ਵਾਲੇ ਜੀਵਨ ਵਿੱਚ ਬਣੇ ਰਹਿਣਾ ਇਹ ਅਤ ਜ਼ਰੂਰੀ ਹੈ। ਪਰ ਕਿਵੇਂ ਕਰਨਾ, ਕਈ ਵਾਰੀ ਸਮਾਜਿਕ ਤੌਰ ਤੇ ਤਾਂ ਅਸੀਂ ਆਪਣੇ ਬਾਹਰੀ ਪਹਿਰਾਵੇ ਨੂੰ, ਸਰੀਰ ਨੂੰ ਧੋਣ ਦਾ, ਇਸ ਨੂੰ ਪਵਿੱਤਰ ਰੱਖਣ ਦਾ, ਇਸ ਨੂੰ ਸੋਹਣਾ ਬਣਾਉਣ ਦਾ ਬਹੁਤ ਯਤਨ ਕਰਦੇ ਹਾਂ, ਪਰ ਸਾਡੇ ਅੰਦਰੂਨੀ ਪੱਖ ਤੇ ਸਾਡੀ ਸੋਚ, ਸਾਡਾ ਮਨ, ਸਾਡੀ ਬਿਰਦੀ ਇਹ ਵੀ ਪਵਿੱਤਰ ਹੋ ਸਕੀ ਹੈ ਕਿ ਨਹੀਂ, ਇਸ ਬਾਰੇ ਕਦੇ ਧਿਆਨ ਨਹੀਂ ਦਿੰਦੇ। ਕਿਵੇਂ ਕਰਨਾ, ਗੁਰਦੁਆਰਾ ਸਾਹਿਬ ਅਸੀਂ ਆਉਂਦੇ ਹਾਂ, ਗੁਰਦੁਆਰਾ ਸਾਹਿਬ ਆਉਂਦੇ ਵਕਤ ਸਾਨੂੰ
ਆਪਣੇ ਸਰੀਰ ਦੇ ਹੱਥਾਂ ਪੈਰਾਂ ਦੀ ਸਫਾਈ ਰੱਖਣੀ ਅਤ ਜ਼ਰੂਰੀ ਹੈ। ਜੇ ਅਸੀਂ ਆਪਣੇ ਇਸ ਬਾਹਰੀ ਪਹਿਰਾਵੇ ਦੀ ਸਰੀਰ ਦੀ ਸਫਾਈ ਗੁਰਦੁਆਰਾ ਸਾਹਿਬ ਆਉਣ ਵੇਲੇ ਧਿਆਨ ਰੱਖਦੇ ਹਾਂ ਜੀ, ਹੱਥ ਸੁੱਚੇ ਕਰਨੇ ਹਨ, ਪਾਣੀ ਨਾਲ ਧੋਣੇ ਹਨ, ਪੈਰ ਧੋਣੇ ਹਨ, ਅਸੀਂ ਸਫਾਈ ਰੱਖ ਕੇ ਗੁਰਦੁਆਰਾ ਸਾਹਿਬ ਜਾਣੇ ਕਿਉਂਕਿ ਗੁਰੂ ਦੇ ਦਰ ਤੇ ਚੱਲੇ ਹਾਂ ਤੇ ਸਤਿਗੁਰੂ ਗਰੀਬ ਨਿਵਾਜ ਬਖਸ਼ਿਸ਼ ਕਰਕੇ ਸਾਨੂੰ ਬਾਣੀ ਦੇ ਰਾਹੀਂ ਇਹ ਵੀ ਮਤ ਦਿੰਦੇ ਹਨ ਕਿ ਭਾਈ ਇਸ ਗੱਲ ਦਾ ਵੀ ਧਿਆਨ ਰੱਖਣਾ, ਜੇ ਕੱਪੜੇ ਗੰਦੇ ਹੋਣ, ਹੱਥ ਪੈਰ ਗੰਦੇ ਹੋਣ ਤੇ ਅਸੀਂ ਆਖਦੇ ਹਾਂ ਭਾਈ ਗੁਰਦੁਆਰੇ ਨਹੀਂ ਜਾਣਾ, ਅਸੀਂ ਗੁਰਦੁਆਰੇ ਅੰਦਰ ਨਹੀਂ ਬੈਠ ਸਕਦੇ, ਗੁਰਦੁਆਰੇ ਨਹੀਂ ਜਾ ਸਕਦੇ, ਸਾਡਾ ਆਪਣਾ ਵਿਚਾਰ ਹੈ, ਅਸੀਂ ਨਹੀਂ ਪਸੰਦ ਕਰਦੇ ਇਸ ਗੱਲ ਨੂੰ। ਪਰ ਸਤਿਗੁਰੂ ਆਖਦੇ ਦੇਖੋ ਜੇ ਹੱਥ ਧੋ ਲੈ, ਪੈਰ ਧੋ ਲੈ, ਬਾਹਰੀ ਸਫਾਈ ਦਾ ਧਿਆਨ ਦੇ ਲਿਆ, ਪਰ ਜੇ ਮਨ ਮੈਲਾ ਹੈ, ਮਨ ਮੈਲਾ ਲੈ ਕੇ ਗੁਰੂ ਦੇ ਦਰ ਤੇ ਆਵਾਂਗੇ ਤਾਂ ਗੱਲ ਤਾਂ ਫੇਰ ਓਨੀ ਹੀ ਬਰਾਬਰ ਦੀ ਹੀ ਰਹਿ ਗਈ। ਜੇ ਬਾਹਰੋਂ ਸਫਾਈ ਦਾ ਧਿਆਨ ਦੇ ਲਿਆ, ਮਨ ਦੀ ਸਫਾਈ ਦਾ ਧਿਆਨ ਨਾ ਦਿੱਤਾ, ਮਨ ਪਵਿੱਤਰ ਕਰਨ ਵੱਲ ਖਿਆਲ ਨਾ ਗਿਆ, ਤਾਂ ਫਿਰ ਗੁਰੂ ਦੀ ਗੱਲ ਦੀ ਸਮਝ ਨਹੀਂ ਲੱਗੇਗੀ। ਸਤਿਗੁਰੂ ਗਰੀਬ ਨਿਵਾਜ ਨੇ ਬਾਣੀ ਚ ਕਹਿਤਾ, ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਚੇਤ। ਜੇ ਚਿੱਤ ਨਿਰਮਲ ਨਹੀਂ, ਚਿੱਤ ਹੀ ਮੈਲਾ ਹੈ, ਤਾਂ ਬਾਹਰੋਂ ਲਿਬਾਸ ਬਦਲ ਲੈਣ ਨਾਲ, ਬਾਹਰ ਦੀ ਸਫਾਈ ਦਾ ਧਿਆਨ ਖਾਸ ਤੌਰ ਤੇ ਰੱਖ ਲੈਣ ਨਾਲ ਗੁਰੂ ਦੀ ਖੁਸ਼ੀ ਪ੍ਰਾਪਤ ਨਹੀਂ ਹੋ ਸਕੇਗੀ। ਸਤਿਗੁਰੂ ਇਸੇ ਕਰਕੇ ਸਾਨੂੰ ਅੱਜ ਬਖਸ਼ਿਸ਼ ਕਰਕੇ ਇਹ ਬਾਤ ਸਮਝਾਉਂਦੇ ਹਨ ਕਿ ਭਾਈ ਪਵਿੱਤਰ ਉਹ ਆਖੇ ਜਾ ਸਕਦੇ ਹੈ, ਸੁੱਚੇ ਜੀਵਨ ਵਾਲੇ ਉਹ ਆਖੇ ਜਾ ਸਕਦੇ ਹੈ ਜਿਨ੍ਹੀ ਹਰ ਧਿਆਇਆ, ਜਿਨ੍ਹਾਂ ਨੇ ਰੱਬ ਨੂੰ ਧਿਆਇਆ। ਹੁਣ ਸਾਨੂੰ ਇੱਥੇ ਇਸ ਗੱਲ ਦਾ ਵਿਚਾਰ ਇਸੇ ਪੌੜੀ ਵਿੱਚੋਂ ਹੀ ਅੱਗੇ ਮਿਲ ਜਾਏਗਾ, ਰੱਬ ਨੂੰ ਧਿਆਇਆ। ਪਰ ਰੱਬ ਨੂੰ ਧਿਆਉਣ ਦਾ ਹੁਣ ਆਪੋ ਆਪਣਾ ਤਰੀਕਾ ਹੈ, ਰੱਬ ਨੂੰ ਕੋਈ ਕਿਸੇ ਤਰੀਕੇ ਨਾਲ ਧਿਆਉਣਾ ਚਾਹੁੰਦਾ ਹੈ, ਕੋਈ ਕਿਸੇ ਤਰੀਕੇ ਨਾਲ ਧਿਆਉਣਾ ਚਾਹੁੰਦਾ ਹੈ, ਰੱਬ ਨੂੰ ਕੋਈ ਕਿਸੇ ਤਰੀਕੇ ਮੰਨਦਾ ਹੈ, ਕੋਈ ਕਿਸੇ ਤਰੀਕੇ ਮੰਨਦਾ ਹੈ। ਪਰ ਸਤਿਗੁਰੂ ਗਰੀਬ ਨਿਵਾਜ ਆਖਦੇ ਨਹੀਂ, ਰੱਬ ਨੂੰ ਧਿਆਉਣ ਵੇਲੇ ਆਪਣੀ ਮਤ ਦੀ ਵਰਤੋਂ ਨਹੀਂ ਕਰਨੀ, ਅਸੀਂ ਆਪਣੀ ਮਰਜ਼ੀ ਨਾਲ ਰੱਬ ਨੂੰ ਨਹੀਂ ਮੰਨ ਕੇ ਚੱਲਣਾ, ਮੈਂ ਰੱਬ ਨੂੰ ਇੰਜ ਮੰਨਦਾ ਹਾਂ, ਮੈਂ ਰੱਬ ਦਾ ਨਾਮ ਇੰਜ ਜਪਦਾ ਹਾਂ, ਮੈਂ ਰੱਬ ਦਾ ਨਾਮ ਇੰਜ ਜਪਦਾ ਹਾਂ, ਆਪਣੀ ਮਰਜ਼ੀ ਨਹੀਂ। ਗਰੀਬ ਨਿਵਾਜ ਸਤਿਗੁਰੂ ਆਖਦੇ ਹੈ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨ੍ਹੀ ਧਿਆਇਆ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਧਿਆਇਆ, ਅਸਲ ਵਿੱਚ ਉਹ ਪਵਿੱਤਰ ਹਨ, ਗੁਰੂ ਦੇ ਰਾਹੀਂ ਗੁਰਮੁਖ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਧਿਆਇਆ। ਹੁਣ ਗੁਰੂ ਕਿਵੇਂ ਧਿਆਉਣਾ ਦੱਸਦੇ ਹਨ, ਸਤਿਗੁਰੂ ਨੇ ਤਾਂ ਸਾਰੀ ਬਾਣੀ ਅੰਦਰ ਸਾਨੂੰ ਸਮਝਾ ਦਿੱਤਾ। ਗਰੀਬ ਨਿਵਾਜ ਨੇ ਜਦੋਂ ਸਾਰੀ ਬਾਣੀ ਵਿੱਚ ਰੱਬ ਨੂੰ ਧਿਆਉਣ ਦਾ, ਰੱਬ ਨੂੰ ਯਾਦ ਕਰਨ ਦਾ, ਰੱਬ ਜੀ ਨੂੰ ਲਗਾਤਾਰ ਸਿਮਰਨ ਦਾ ਤਰੀਕਾ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਹੈ, ਤਾਂ ਫੇਰ ਸਾਨੂੰ ਆਪੋ ਆਪਣੀ ਮਰਜ਼ੀ ਨਹੀਂ ਕਰਨੀ ਚਾਹੀਦੀ, ਆਪੋ ਆਪਣਾ ਢੰਗ ਤਰੀਕਾ, ਆਪਣੀ ਮਤ ਵਿਚਕਾਰ ਨਹੀਂ ਸਾਨੂੰ ਲਗਾਤਾਰ ਘਸੋੜਨੀ ਚਾਹੀਦੀ। ਸਾਨੂੰ ਤਾਂ ਗੁਰੂ ਦੀ ਮਤ ਅਨੁਸਾਰ ਪਤਾ ਹੋਣਾ ਚਾਹੀਦਾ ਕਿ ਰੱਬ ਜੀ ਨੂੰ ਧਿਆਉਣ ਦਾ, ਰੱਬ ਜੀ ਨੂੰ ਸਿਮਰਨ ਦਾ, ਰੱਬ ਜੀ ਨੂੰ ਯਾਦ ਕਰਨ ਦਾ ਅਸਲੀਅਤ ਵਿੱਚ ਗੁਰਬਾਣੀ ਨੇ ਕਿਹੜਾ ਤਰੀਕਾ ਦਰਸਾਇਆ। ਜੇ ਅਸੀਂ ਗੁਰਮੁਖ ਧਿਆਇਆ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਧਿਆਇਆ, ਉਹ ਪਵਿੱਤਰ ਹੋ ਸਕਦੇ। ਕਈ ਵਾਰੀ ਹੋ ਜਾਂਦਾ ਜਦੋਂ ਅਸੀਂ ਗੁਰੂ ਅਨੁਸਾਰ ਨਹੀਂ ਮੰਨਦੇ, ਗੁਰੂ ਅਨੁਸਾਰ ਨਹੀਂ ਸੋਚਦੇ, ਸਤਿਗੁਰੂ ਜੀ ਦੀ ਮਤ ਨੂੰ ਵਿਚਾਰ ਕੇ ਨਹੀਂ ਚੱਲਦੇ, ਤਾਂ ਫਿਰ ਸਾਡੇ ਇਹ ਭਰਮ ਭੁਲੇਖੇ ਬਣੇ ਰਹਿੰਦੇ ਹਨ ਕਿ ਮੈਂ ਤਾਂ ਇਸ਼ਨਾਨ ਕੀਤਾ ਹੈ, ਮੈਂ ਇਸ਼ਨਾਨ ਕਰਕੇ ਸੁੱਚਾ ਹੋ ਗਿਆ ਹਾਂ, ਹੱਥ ਧੋ ਲਏ ਹਨ, ਮੈਂ ਸੁੱਚਾ ਹੋ ਗਿਆ ਹਾਂ। ਖਿਮਾ ਕਰਨਾ, ਹੱਥ ਧੋਣੇ ਸਫਾਈ ਪੱਖੋਂ ਆਤ ਜ਼ਰੂਰੀ ਹਨ। ਮੈਂ ਪਹਿਲਾਂ ਬੇਨਤੀ ਕਰ ਚੁੱਕਾ ਹਾਂ, ਸਰੀਰਕ ਤੌਰ ਤੇ ਇਸ਼ਨਾਨ ਕਰਨਾ ਅਤ ਜ਼ਰੂਰੀ ਹੈ, ਸਫਾਈ ਦੀ ਲੋੜ ਹੈ, ਅਤ ਜ਼ਰੂਰੀ ਧਿਆਨ ਰੱਖਣਾ ਪਏਗਾ। ਪਰ ਜੇ ਕੋਈ ਇਹ ਆਖੇ ਮੈਂ ਹੱਥ ਧੋ ਕੇ, ਮੈਂ ਸਰੀਰ ਦਾ ਇਸ਼ਨਾਨ ਕਰਕੇ ਸੁੱਚਾ ਹੋ ਗਿਆ ਹਾਂ, ਪਵਿੱਤਰ ਹੋ ਗਿਆ ਹਾਂ, ਮੈਂ ਧਰਮੀ ਹੋ ਗਿਆ ਹਾਂ, ਤੇ ਸਤਿਗੁਰੂ ਜੀ ਦੀ ਬਾਣੀ ਤੇ ਫਿਰ ਇਹ ਵਿਚਾਰ ਚੇਤੇ ਰੱਖ ਲੈਣੇ ਚਾਹੀਦੇ ਹਨ। ਸੁੱਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਆਸਾ ਕੀ ਵਾਰ ਚੋ ਹੀ ਇੱਕ ਸਾਡਾ ਹੋਰ ਵੀ ਭੁਲੇਖਾ ਹੈ, ਕਈ ਵਾਰੀ ਅਸੀਂ ਗੁਰਬਾਣੀ ਨੂੰ ਪੜ੍ਹਦੇ ਵਕਤ ਵਿਸ਼ਰਾਮ ਦਾ ਧਿਆਨ ਚੰਗੀ ਤਰ੍ਹਾਂ ਨਹੀਂ ਰੱਖਦੇ। ਵਿਸ਼ਰਾਮ ਨੂੰ ਧਿਆਨ ਵਿੱਚ ਰੱਖਣ ਲਈ ਸਾਡੇ ਸਾਹਮਣੇ ਸਿਧਾਂਤ ਹੋਣਾ ਵੀ ਪਹਿਲਾਂ ਅਤ ਜ਼ਰੂਰੀ ਹੈ ਕਿ ਗੁਰਬਾਣੀ ਦਾ ਕੀ ਸਿਧਾਂਤ ਹੈ। ਪਹਿਲਾਂ ਅਸੀਂ ਪੜ੍ਹ ਲਿਆ ਸੁੱਚੇ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ, ਜਿਹੜੇ ਸਰੀਰ ਧੋ ਕੇ ਹੀ ਬੈਠ ਜਾਂਦੇ ਹਨ ਸੁੱਚੇ ਨਹੀਂ ਆਖੇ ਜਾ ਸਕਦੇ, ਕਿਉਂਕਿ ਸੁੱਚੇ ਸਾਨੂੰ ਪਹਿਲਾਂ ਮਨ ਕਰਕੇ ਆਉਣਾ ਪਏਗਾ, ਵਿਚਾਰ ਕਰਕੇ ਸੁਰਤ ਕਰਕੇ ਆਉਣਾ ਪਏਗਾ। ਇਸੇ ਕਰਕੇ ਸਤਿਗੁਰੂ ਨੇ ਫਿਰ ਆਖਿਆ ਸੁੱਚ ਹੋਵੇ ਤਾਂ ਸੱਚ ਪਾਈਐ,
ਸੁੱਚ ਤਾਂ ਹੋ ਸਕਦੀ ਹੈ ਜੇ ਸੱਚ ਨੂੰ ਪਾ ਲਿਆ ਜਾਏ, ਜੇ ਸੱਚ ਪੱਲੇ ਨਹੀਂ ਤਾਂ ਸੁੱਚੇ ਵੀ ਨਹੀਂ ਹੋ ਸਕਦੇ। ਸਤਿਗੁਰੂ ਗਰੀਬ ਨਿਵਾਜ ਇਸੇ ਕਰਕੇ ਸਾਨੂੰ ਇਹ ਬਾਤ ਇਸ ਪੌੜੀ ਦੇ ਰਾਹੀਂ ਸਮਝਾਉਂਦੇ ਹਨ ਕਿ ਭਾਈ ਅਸਾਂ ਗੁਰੂ ਦੀ ਮੱਤ ਲੈ ਕੇ, ਸਤਿਗੁਰੂ ਜੀ ਦੇ ਦਰਸਾਏ ਹੋਏ ਗੁਣ ਲੈ ਕੇ, ਸਤਿਗੁਰੂ ਜੀ ਅਨੁਸਾਰ ਜੀਵਨ ਜਿਉ ਕੇ ਪਵਿੱਤਰ ਹੋਣਾ ਹੈ। ਜੇ ਅਸੀਂ ਅੰਦਰੋਂ ਪਵਿੱਤਰ ਹੋ ਜਾਵਾਂਗੇ ਤੇ ਬਾਹਰ ਦੀ ਪਵਿੱਤਰਤਾ ਦਾ ਸਾਨੂੰ ਜ਼ੋਰ ਨਹੀਂ ਲਾਉਣਾ ਪਏਗਾ, ਕਿਉਂਕਿ ਜੇ ਸਾਡੀ ਮੱਤ ਪਵਿੱਤਰ ਹੈ, ਜੇ ਸਾਡੀ ਸੋਚ ਪਵਿੱਤਰ ਹੈ ਤਾਂ ਹੱਥ ਭਾਵੇਂ ਅਸੀਂ ਕਿੰਨੇ ਵੀ ਮੈਲੇ ਹੋਣ, ਕਿਉਂਕਿ ਕਾਰੋਬਾਰੀ ਹਾਂ, ਅਸੀਂ ਕਾਰੋਬਾਰ ਕਰਦੇ ਵਕਤ ਹੱਥਾਂ ਨੂੰ ਮੈਲ ਲੱਗੇਗੀ ਲੱਗੇਗੀ, ਕਾਰੋਬਾਰ ਕਰਦੇ ਵਕਤ ਸਰੀਰ ਨੂੰ ਮੈਲ ਲੱਗੇਗੀ ਲੱਗੇਗੀ, ਪੈਰਾਂ ਨੂੰ, ਚਿਹਰੇ ਨੂੰ, ਕੱਪੜਿਆਂ ਨੂੰ ਮੈਲ ਲੱਗੇਗੀ ਹੀ ਲੱਗੇਗੀ, ਕਿਉਂਕਿ ਜੇ ਕਾਰੋਬਾਰ ਕਰਨਾ ਕੱਪੜੇ ਮੈਲੇ ਹੋਣਗੇ, ਸਰੀਰ ਮੈਲਾ ਹੋਏਗਾ। ਪਰ ਸਤਿਗੁਰੂ ਆਖਦੇ ਜੇ ਕਾਰੋਬਾਰ ਕਰਦਿਆਂ ਲਗਾਤਾਰ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਮੱਤ ਪਵਿੱਤਰ ਹੈ, ਹੱਥ ਮੈਲੇ ਹੋ ਜਾਣ ਕੋਈ ਬਾਤ ਨਹੀਂ, ਜੇ ਮੱਤ ਪਵਿੱਤਰ ਹੈ ਸਰੀਰ ਮੈਲਾ ਹੋ ਜਾਏ ਕੋਈ ਬਾਤ ਨਹੀਂ, ਸਰੀਰ ਪਾਣੀ ਨਾਲ ਧੋਤਾ ਜਾ ਸਕਦਾ ਹੈ, ਹੱਥ ਪਾਣੀ ਨਾਲ ਧੋਤੇ ਜਾ ਸਕਦੇ ਹੈ, ਸਰੀਰ ਦੇ ਉੱਤੇ ਪਾਏ ਹੋਏ ਕੱਪੜੇ ਇਹ ਦੁਬਾਰਾ ਸਾਫ਼ ਕੀਤੇ ਜਾ ਸਕਦੇ ਹੈ, ਪਰ ਸਭ ਤੋਂ ਅੱਤ ਲਾਜ਼ਮੀ ਜ਼ਰੂਰੀ ਹੈ ਕਿ ਅਸੀਂ ਆਪਣੀ ਮੱਤ ਨੂੰ ਪਵਿੱਤਰ ਰੱਖਣ ਦਾ ਲਗਾਤਾਰ ਧਿਆਨ ਰੱਖੀਏ। ਹੁਣ ਗੁਰਦੁਆਰੇ ਵਕਤ ਆਉਂਦੇ ਵਕਤ ਬਹੁਤ ਸਾਰੇ ਵੀਰ ਪੈਣਾ ਸ਼ਰਧਾ ਵਸ ਇਹ ਵੀ ਕਰਮ ਕਰ ਲੈਂਦੇ ਹਨ ਕਿ ਜਦੋਂ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣਾ ਹੈ ਹੱਥ ਧੋਤੇ, ਮੈਂ ਪਹਿਲਾਂ ਬੇਨਤੀ ਕਰ ਚੁੱਕਾ ਪੈਰ ਧੋਤੇ, ਔਰ ਕਈ ਵਾਰੀ ਸ਼ਰਧਾ ਇੱਥੋਂ ਤੱਕ ਚਲੇ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਆਉਂਦੇ ਵਕਤ ਜੋ ਅਸੀਂ ਭੇਟਾ ਦੇ ਤੌਰ ਤੇ ਮਾਇਆ ਗੋਲਕ ਵਿੱਚ ਪਾਉਣੀ ਹੈ ਉਹ ਸਿੱਕੇ ਇਤਿਆਦਿਕ ਵੀ ਟੂਟੀਆਂ ਤੋਂ ਧੋ ਲੈ ਜਾਂਦੇ ਹਨ, ਫੁੱਲ ਇਤਿਆਦਿਕ ਗੁਰਦੁਆਰਿਆਂ ਵਿੱਚ ਕਈ ਵਾਰੀ ਲੈ ਕੇ ਆਏ ਜਾਂਦੇ ਹਨ, ਉਹ ਫੁੱਲ ਇਤਿਆਦਿਕ ਵੀ ਟੂਟੀਆਂ ਤੋਂ ਧੋ ਲੈ ਜਾਂਦੇ ਹਨ, ਹਾਲਾਂਕਿ ਨੋਟ ਬਚ ਜਾਂਦੇ ਆ ਕਿਉਂਕਿ ਪਾਣੀ 'ਚ ਧੋਤੇ ਨਹੀਂ ਜਾ ਸਕਦੇ, ਪਰ ਫੁੱਲ ਸਿੱਕੇ ਇਤਿਆਦਿਕ ਵੀ ਸਾਡੇ ਵੀਰ ਭੈਣਾਂ ਕਈ ਵਾਰੀ ਗੁਰਦੁਆਰਾ ਸਾਹਿਬ ਧੋ ਕੇ ਲਿਆਉਂਦੇ। ਪਰ ਸਾਨੂੰ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਚਾਹੀਦਾ, ਇਹ ਮੁਬਾਰਕ ਹੈ ਕਿ ਅਸੀਂ ਇਸ ਪਾਸੇ ਧਿਆਨ ਦਿੱਤਾ, ਸਫਾਈ ਦਾ ਧਿਆਨ ਦਿੱਤਾ, ਪਰ ਜੇ ਗੁਰਦੁਆਰਾ ਸਾਹਿਬ ਆਉਂਦੇ ਵਕਤ ਸਾਨੂੰ ਇਹਨਾਂ ਗੱਲਾਂ ਵੱਲ ਵਧੇਰੇ ਧਿਆਨ ਰਹਿੰਦਾ ਹੈ ਤਾਂ ਇਸ ਤੋਂ ਵੀ ਵਧੇਰੇ ਧਿਆਨ ਇਸ ਗੱਲ ਵੱਲ ਦੇਣਾ ਚਾਹੀਦਾ, ਗੁਰਦੁਆਰਾ ਸਾਹਿਬ ਜਾ ਰਹੇ ਹਾਂ ਕਿਤੇ ਮਨ ਤਾਂ ਨਹੀਂ ਮੈਲਾ, ਗੁਰੂ ਦੇ ਹਜ਼ੂਰ ਜਾ ਰਹੇ ਹਾਂ ਕਿਤੇ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਖਾਂ ਮੈਲੀਆਂ ਤੇ ਨਹੀਂ ਹੋਈਆਂ, ਕਿਤੇ ਜ਼ੁਬਾਨ ਤੇ ਝੂਠ ਨਾਲ ਮੈਲੀ ਨਹੀਂ ਹੋਈ, ਕਿਤੇ ਸਾਡੇ ਹੱਥ ਕਿਸੇ ਦਾ ਹੱਕ ਖਾ ਕੇ ਮੈਲੇ ਤਾਂ ਨਹੀਂ ਹੋਏ, ਕਿਤੇ ਸਾਡੇ ਪੈਰ ਕਿਸੇ ਦਾ ਬੁਰਾ ਕਰਨ ਵੱਲ ਤਾਂ ਨਹੀਂ ਗਏ। ਸਾਨੂੰ ਸਭ ਤੋਂ ਪਹਿਲਾਂ ਇਹ ਧਿਆਨ ਦੇਣਾ ਪਏਗਾ, ਜੇ ਅਸੀਂ ਪੈਰਾਂ ਨਾਲ ਕਿਸੇ ਦਾ ਬੁਰਾ ਕਰਕੇ ਆਏ ਹਾਂ, ਚੱਲ ਕੇ ਗਏ ਹਾਂ ਕਿਸੇ ਦਾ ਬੁਰਾ ਕਰਨ ਵਾਸਤੇ, ਪਾਣੀ ਨਾਲ ਧੋਤਿਆਂ ਇਹ ਪੈਰ ਪਵਿੱਤਰ ਨਹੀਂ ਹੋਣਗੇ, ਭਾਵੇਂ ਲੱਖਾਂ ਵਾਰੀ ਧੋ ਲੈ ਜਾਣ। ਜੇ ਅਸੀਂ ਦਿਨ ਵਿੱਚ ਕਾਰੋਬਾਰ ਕਰਦਿਆਂ ਕਿਸੇ ਦਾ ਹੱਕ ਮਾਰਿਆ ਹੈ, ਕਿਸੇ ਦਾ ਢਿੱਡ ਧੋਤਾ ਹੈ, ਕਿਸੇ ਗਰੀਬ ਦੀ ਰੋਜੀ ਖੋਈ ਹੈ, ਇਹਨਾਂ ਹੱਥਾਂ ਨਾਲ ਬੁਰਾ ਕੀਤਾ ਹੈ, ਤਾਂ ਗੁਰਦੁਆਰੇ ਆ ਕੇ ਜਾਂ ਘਰੋਂ ਅਸੀਂ ਜਿੰਨੇ ਵਾਰੀ ਮਰਜ਼ੀ ਹੱਥ ਧੋ ਕੇ ਆਈਏ, ਹੱਥ ਸੁੱਚੇ ਨਹੀਂ ਮੰਨੇ ਜਾ ਸਕਦੇ। ਜੇ ਅਸੀਂ ਅੱਖਾਂ ਮੈਲੀਆਂ ਕੀਤੀਆਂ ਹਨ, ਜ਼ੁਬਾਨ ਅਸਾਂ ਝੂਠ ਨਾਲ ਮੈਲੀ ਕੀਤੀ ਹੈ, ਨਿੰਦਿਆ ਚੁਗਲੀ ਨਾਲ ਮੈਲੀ ਕੀਤੀ ਹੈ, ਭਾਵੇਂ ਅਸੀਂ ਗੁਰਦੁਆਰੇ ਆ ਕੇ ਕਿੰਨੀਆਂ ਵੀ ਕਰੂਲੀਆਂ ਕਰ ਲਈਏ, ਅੱਖਾਂ ਨੂੰ ਕਿੰਨੇ ਵੀ ਛਿੱਟੇ ਮਾਰ ਲਈਏ, ਸਾਨੂੰ ਪਵਿੱਤਰ ਸਤਿਗੁਰੂ ਦੇ ਦਰ ਤੇ ਨਹੀਂ ਮੰਨਿਆ ਜਾਏਗਾ। ਗਰੀਬ ਨਿਵਾਜ ਨੇ ਇਸੇ ਕਰਕੇ ਸਾਨੂੰ ਆਖਿਆ, ਭਾਈ ਰੱਬ ਨੂੰ ਧਿਆਉਣਾ ਹੈ ਗੁਰੂ ਦੇ ਰਾਹੀਂ, ਕਿਉਂਕਿ ਸਤਿਗੁਰੂ ਦੱਸਣਗੇ ਰੱਬ ਨੂੰ ਧਿਆਉਣਾ ਹੈ, ਅੱਖਾਂ ਰਾਹੀਂ ਵੀ ਧਿਆਉਣਾ ਹੈ, ਕੰਨਾਂ ਰਾਹੀਂ ਵੀ ਧਿਆਉਣਾ ਹੈ, ਜ਼ੁਬਾਨ ਰਾਹੀਂ ਵੀ ਧਿਆਉਣਾ ਹੈ, ਭਾਵ ਸਾਨੂੰ ਇਹ ਪਤਾ ਰਹਿਣਾ ਚਾਹੀਦਾ ਹੈ ਕਿ ਰੱਬ ਜੀ ਇਸ ਸ੍ਰਿਸ਼ਟੀ ਵਿੱਚ ਰਚੇ ਹੋਏ ਹਨ, ਅਸਾਂ ਅੱਖਾਂ ਨਾਲ ਮੈਲਾ ਨਹੀਂ ਦੇਖਣਾ, ਰੱਬ ਜੀ ਇਸ ਸ੍ਰਿਸ਼ਟੀ ਵਿੱਚ ਵਸੇ ਹੋਏ ਹਨ, ਅਸੀਂ ਕੰਨਾਂ ਨਾਲ ਮੈਲਾ ਨਹੀਂ ਸੁਣਨਾ, ਜ਼ੁਬਾਨ ਨਾਲ ਮੈਲਾ ਨਹੀਂ ਬੋਲਣਾ, ਹੱਥਾਂ ਨਾਲ ਮੈਲਾ ਨਹੀਂ ਕਰਨਾ, ਪੈਰਾਂ ਨਾਲ ਕਿਸੇ ਦਾ ਬੁਰਾ ਕਰਨ ਵਾਸਤੇ ਨਹੀਂ ਜਾਣਾ। ਜੇ ਅਸੀਂ ਇਸ ਤਰ੍ਹਾਂ ਚੱਲਾਂਗੇ, ਗੁਰੂ ਦੀ ਮੱਤ ਨੂੰ ਲੈ ਕੇ ਇਹੋ ਜਿਹਾ ਜੀਵਨ ਬਣਾ ਕੇ ਚੱਲਾਂਗੇ ਤੇ ਸਤਿਗੁਰੂ ਆਖਦੇ ਹੈ ਪਵਿੱਤ ਮਾਤਾ, ਭਾਈ ਉਹਨਾਂ ਦੀ ਮੱਤ ਵੀ ਪਵਿੱਤਰ ਹੈ। ਇੱਥੇ ਮਾਤਾ ਕੇਵਲ ਤੇ ਕੇਵਲ ਅਸੀਂ ਸਮਾਜਿਕ ਤੌਰ ਤੇ ਅਰਥ ਨਹੀਂ ਕਰ ਸਕਦੇ, ਕਿਉਂਕਿ ਜੇ ਇੱਕ ਵਿਅਕਤੀ ਦੀ ਆਪਣੀ ਸੋਚ ਗੁਰੂ ਅਨੁਸਾਰ ਹੈ ਪਰ ਉਹਦਾ ਪਰਿਵਾਰ, ਉਹਦੇ ਆਪਣੇ ਪਰਿਵਾਰ ਦੇ ਮੈਂਬਰ ਉਸ ਗੱਲ ਨਾਲ ਸਹਿਮਤ ਨਾ ਹੋਣ, ਉਹਦੇ ਮੁਤਾਬਕ ਨਾ ਚੱਲਦੇ ਹੋਣ, ਤਾਂ ਜੋ ਕੁਝ ਇੱਕ ਵਿਅਕਤੀ ਗੁਰੂ ਦੀ ਮੱਤ ਲੈ ਕੇ ਕਰ ਰਿਹਾ ਹੈ, ਸੋਹਣਾ ਜੀਵਨ ਬਤੀਤ ਕਰ ਰਿਹਾ ਹੈ, ਉਹਦਾ ਦੂਜੇ ਤੇ ਅਸਰ ਨਹੀਂ। ਦੂਜੇ ਤੇ ਅਸਰ ਕੇਵਲ ਜੇ ਉਹ ਸੋਚੇਗਾ ਮੰਨੇਗਾ ਤਾਂ ਹੋਏਗਾ।
ਹੁਣ ਵੇਖੋ ਰੋਟੀ ਅਸੀਂ ਖਾਂਦੇ ਹਾਂ, ਜੇ ਰੋਟੀ ਜਿਹੜਾ ਖਾ ਰਿਹਾ ਹੈ ਉਹਦਾ ਲਾਭ ਉਹਨੂੰ ਹੀ ਹੋਏਗਾ, ਦੂਜੇ ਨੂੰ ਨਹੀਂ ਹੋਏਗਾ। ਇਸੇ ਤਰ੍ਹਾਂ ਪਵਿੱਤਰ ਮਤ ਹੈ, ਪਹਿਲਾਂ ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ, ਮਤ ਮਾਤਾ ਸੰਤੋਖ ਪਿਤਾ ਸਤ ਭਾਈ ਕਰ ਇਹ ਵਿਸ਼ੇਖ। ਭਾਈ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੇਵਾ ਨੂੰ ਆਪਣਾ ਉਚੇਰਾ ਭਰਾ ਬਣਾ, ਮਤ ਨੂੰ ਮਾਤਾ ਬਣਾ, ਸੰਤੋਖ ਨੂੰ ਆਪਣਾ ਪਿਤਾ ਬਣਾ। ਜੇ ਮਤ ਮਾਤਾ ਸੰਤੋਖ ਪਿਤਾ ਬਣ ਜਾਏਗਾ ਇਹਦੇ ਵਿੱਚੋਂ, ਫਿਰ ਇੱਕ ਸੰਤੋਖ ਦੇ ਵਿੱਚੋਂ ਸੋਹਣੀ ਮਤ ਦੇ ਵਿੱਚੋਂ ਸੇਵਕ ਦੇ ਸੁਭਾਅ ਦਾ ਜਨਮ ਹੋਏਗਾ, ਚੰਗਾ ਸੁਭਾਅ ਪੈਦਾ ਹੋਏਗਾ। ਪੜ੍ਹੋ ਸਤਿਗੁਰੂ ਦੀ ਬਾਣੀ, ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ। ਹੇ ਮੇਰੇ ਮਾਲਕ ਜੀ, ਮੇਰੀ ਮਤ ਇਹ ਤੁਹਾਡੀ ਦਾਸੀ ਹੈ, ਸੰਤੋਖ ਤੁਹਾਡਾ ਸੇਵਾਦਾਰ ਹੈ, ਇਸ ਮਤ ਮਾਤਾ ਸੰਤੋਖ ਪਿਤਾ ਵਿੱਚੋਂ ਮੇਰੇ ਸੇਵਕ ਸੁਭਾਅ ਦਾ ਜਨਮ ਹੋਇਆ ਹੈ। ਹੁਣ ਮੇਰੀ ਮਤ ਲਗਾਤਾਰ ਉਤਸ਼ਾਹ ਨਾਲ ਭਰੀ ਹੋਈ ਹੈ, ਸੰਤੋਖ ਉਛਾਲੇ ਮਾਰਦਾ ਹੈ, ਲਾਲੀ ਨਾਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ। ਇਹ ਮਤ ਉਛਾਲੇ ਮਾਰਦੀ ਹੈ, ਸੰਤੋਖ ਬੜੇ ਉਤਸ਼ਾਹ ਨਾਲ ਲੱਗਾ ਹੋਇਆ, ਤੇ ਹੁਣ ਤੁਹਾਡੀ ਬੰਦਗੀ ਕਰਨ ਨੂੰ, ਤੁਹਾਡੇ ਗੁਣ ਚੇਤੇ ਕਰਨ ਨੂੰ, ਤੁਹਾਡੇ ਦੱਸੇ ਹੋਏ ਰਾਹ ਤੇ ਚੱਲਣ ਵਾਸਤੇ ਮੇਰਾ ਬੜਾ ਜੀ ਕਰਦਾ ਹੈ। ਹਰ ਵਕਤ ਮੇਰੇ ਮਨ ਵਿੱਚ ਚਾਹ ਬਣਿਆ ਰਹਿੰਦਾ ਹੈ ਕਿ ਤੁਹਾਡੇ ਦੱਸੇ ਹੋਏ ਕਰਮਾਂ ਨੂੰ ਅਪਣਾ ਕੇ ਚੱਲਾਂ, ਇਹੋ ਹੀ ਕਰਮ ਕਰਾਂ ਜੋ ਤੁਸੀਂ ਦਰਸਾਏ ਹਨ। ਸਤਿਗੁਰੂ ਆਖਦੇ ਫਿਰ ਜਦੋਂ ਗੁਰੂ ਦੇ ਰਾਹੀਂ ਅਸੀਂ ਚੱਲਦੇ ਹਾਂ ਤੇ ਫਿਰ ਕੀ ਹੋਇਆ, ਪਵਿੱਤ ਮਾਤਾ ਮਤ ਪਵਿੱਤਰ ਹੋ ਗਈ, ਪਿਤਾ ਸੰਤੋਖ ਜਿਹੜਾ ਕੰਮ ਨਹੀਂ ਸੀ ਕਰਦਾ, ਜਿਹੜਾ ਆਲਸੀ ਸੀ, ਜਿਹੜਾ ਲਗਾਤਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਾ ਹੋਇਆ ਸੀ, ਇਹ ਸੰਤੋਖ ਵੀ ਹੁਣ ਪਵਿੱਤਰ ਹੋ ਗਿਆ, ਗੁਰੂ ਅਨੁਸਾਰ ਕੰਮ ਕਰਨ ਲੱਗ ਗਿਆ, ਜੀਵਨ ਦੇ ਅੰਦਰ ਲਗਾਤਾਰ ਧਿਆਨ ਰੱਖਣ ਲੱਗ ਗਿਆ, ਮਤ ਵੀ ਸੰਤੋਖ ਵੀ ਦੋਨੋਂ ਹੀ ਪਵਿੱਤਰ ਹੋ ਗਏ। ਕੁਟੰਬ ਸਹਿਤ ਸਿਉਂ, ਕੁਟੰਬ ਕਿਹੜਾ ਹੈ, ਇਹ ਸਾਡੀਆਂ ਅੱਖਾਂ, ਇਹ ਸਾਡੇ ਕੰਨ, ਜ਼ੁਬਾਨ, ਨੱਕ, ਵੇਖੋ ਨਾ ਸਤਿਗੁਰੂ ਦੀ ਬਾਣੀ ਨੇ ਇਹਨਾਂ ਨੂੰ ਸੰਬੰਧੀ ਆਖਿਆ, ਸਾਡੇ ਸਭ ਤੋਂ ਪਹਿਲੇ ਸੰਬੰਧੀ ਸਾਡੇ ਇਹ ਹਨ ਜਿਹੜੇ ਸਾਡੇ ਨਾਲ ਸਰੀਰ ਦੇ ਪੈਦਾ ਹੋਏ ਹਨ, ਜਿਹੜੇ ਸਾਡੇ ਸਰੀਰ ਦੇ ਨਾਲ ਆਪਣੇ ਨਾਲ ਲਗਾਤਾਰ ਚੱਲਦੇ ਹਨ, ਜਿਹੜੇ ਸਾਡਾ ਸਦਾ ਸਾਥ ਦਿੰਦੇ ਹਨ। ਪੜ੍ਹੋ ਸਤਿਗੁਰੂ ਦੀ ਬਾਣੀ, ਚੱਪਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਕੰਨ ਬਹਿ ਗਏ, ਕੰਨ ਨਹੀਂ ਸੁਣਦੇ, ਦੰਦ ਚੱਪਣ ਭਾਵ ਜਿਹੜੇ ਦੰਦ ਚੱਪਦੇ ਸੀ, ਕੁਝ ਨਾ ਕੁਝ ਖਾਂਦੇ ਸੀ, ਚਿੱਥਦੇ ਸੀ, ਇਹ ਦੰਦ ਹੁਣ ਸਾਥ ਨਹੀਂ ਦਿੰਦੇ, ਇਹ ਨਾਲੋਂ ਸਾਥ ਛੱਡ ਗਏ ਹਨ, ਅੱਖਾਂ ਸਾਥ ਛੱਡ ਗਈਆਂ ਹਨ, ਜਿਹੜੇ ਪੈਰਾਂ ਨਾਲ ਚੱਲ ਕੇ ਦੂਰ ਤੱਕ ਜਾਇਆ ਜਾਂਦਾ ਸੀ, ਇਹ ਪੈਰ ਹੁਣ ਸਾਥ ਨਹੀਂ ਦਿੰਦੇ, ਇਹ ਜਿਹੜੇ ਹੱਥ ਆ ਜਿਨ੍ਹਾਂ ਨਾਲ ਬਹੁਤ ਕੰਮ ਕਰ ਲੈਂਦਾ ਸਾਂ, ਜਿਨ੍ਹਾਂ ਤੇ ਬਹੁਤ ਮਾਣ ਕਰਦਾ ਸਾਂ, ਇਹ ਹੱਥ ਸਾਥ ਨਹੀਂ ਦਿੰਦੇ। ਚੱਲਣ ਚੱਪਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਉਹ ਜਾਨੀ, ਉਹ ਮੇਰੇ ਪਿਆਰੇ ਸਾਥੀ ਚਲੇ ਗਏ, ਸਰੀਰ ਨੇ ਇੱਕ ਧਾ ਮਾਰੀ, ਸਰੀਰ ਦੁਖੀ ਹੋਇਆ, ਮੇਰੇ ਆਪਣੇ ਪਿਆਰੇ ਸਾਥੀ ਸਾਥ ਛੱਡ ਗਏ ਹਨ। ਸੋ ਇਹ ਸਾਡਾ ਪਰਿਵਾਰ ਹੈ ਪਹਿਲਾਂ, ਇਹ ਹਨ ਸਾਡੇ ਆਪਣੇ ਸੰਗੀ, ਇਹ ਹਨ ਸਾਥੀ। ਸਤਿਗੁਰੂ ਆਖਦੇ ਜਦੋਂ ਅਸੀਂ ਗੁਰੂ ਦੇ ਰਾਹੀਂ ਰੱਬ ਜੀ ਨੂੰ ਧਿਆਇਆ, ਅੱਖਾਂ ਪਵਿੱਤਰ ਹੋਈਆਂ, ਕੰਨ ਪਵਿੱਤਰ ਹੋਏ, ਜ਼ੁਬਾਨ ਪਵਿੱਤਰ ਹੋਈ, ਮਨ ਪਵਿੱਤਰ ਹੋਇਆ, ਹੱਥ ਪਵਿੱਤਰ ਹੋਏ, ਪੈਰ ਪਵਿੱਤਰ ਹੋਏ, ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ, ਸਾਰੀ ਸੰਗਤ ਭਾਵ ਇਹਨਾਂ ਹੱਥਾਂ ਪੈਰਾਂ ਅੱਖਾਂ ਕੰਨਾਂ ਨੱਕ ਦੁਆਰਾ ਜਿੰਨੇ ਵੀ ਕਰਮ ਅਸੀਂ ਕਰਦੇ ਹਾਂ ਉਹ ਸਾਰੇ ਵੀ ਪਵਿੱਤਰ ਹੋ ਗਏ, ਕਿਸੇ ਅੰਦਰ ਕੋਈ ਖੋਟ ਨਾ ਰਹਿ ਗਈ। ਪਰ ਜਦੋਂ ਅਸੀਂ ਗੁਰਬਾਣੀ ਦੇ ਪੱਖ ਨੂੰ ਛੱਡ ਕੇ ਦੇਖਾ ਦੇਖੀ ਜਾਂ ਸੁਣੀਆਂ ਸੁਣਾਈਆਂ ਗੱਲਾਂ ਤੇ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ, ਤੇ ਗਰੀਬ ਨਿਵਾਜ ਸਤਿਗੁਰੂ ਦੀ ਬਾਣੀ ਨੇ ਮਨਾ ਕਰ ਦਿੱਤਾ, ਨਾ ਭਾਈ ਐਸਾ ਕਰਮ ਨਾ ਕਰਿਓ, ਇਹੋ ਜਿਹੇ ਭੁਲੇਖੇ ਵਿੱਚ ਨਾ ਪਿਓ, ਕਿਉਂਕਿ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਜੇ ਤਨ ਧੋ ਲਿਆ, ਸਰੀਰ ਧੋ ਲਿਆ, ਮਨ ਹੱਛਾ ਨਹੀਂ ਹੋ ਸਕਦਾ, ਕਿਉਂਕਿ ਸਤਿਗੁਰੂ ਦੀ ਬਾਣੀ ਨੇ ਇਹ ਵੀ ਕਹਿ ਦਿੱਤਾ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀ ਅਸ ਹੋਰ, ਬਾਹਰੋਂ ਧੋਤੀ ਤੋਮੜੀ ਅੰਦਰ
ਵਿਸ ਨਿਕੋਰ ਬਾਹਰੋਂ ਤੇ ਕੌੜਾ ਤੁਮਾ ਜਿਸ ਦੇ ਵਿੱਚ ਬੜਾ ਕੁੜੱਤਣ ਹੈ, ਬੜੀ ਕੁੜੱਤਣ ਹੈ, ਜ਼ਹਿਰ ਭਰਿਆ ਹੋਇਆ ਹੈ, ਉਹ ਤੁਮਾ ਤੀਰਥਾਂ ਤੇ ਬਾਹਰੋਂ ਤਾਂ ਧੋ ਦਿੱਤਾ, ਪਰ ਜੇ ਬਾਹਰੋਂ ਧੋ ਲਿਆ ਉਹਦੇ ਅੰਦਰ ਦੀ ਕੁੜੱਤਣ ਤੀਰਥਾਂ ਤੇ ਜਾ ਕੇ ਮਿਟਦੀ ਨਹੀਂ, ਉਹਦੇ ਅੰਦਰ ਦੀ ਕੁੜੱਤਣ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਬਾਹਰੋਂ ਧੋਤੀ ਤੋਮੜੀ ਅੰਦਰ ਵਿਸ ਨਿਕੋਰ। ਬਾਬਾ ਨਾਮਦੇਵ ਜੀ ਨੇ ਕਹਿਤਾ, ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾ ਬਿਲੋਵਸ ਪਾਣੀ, ਕਾਇਆ ਮਾਂਜਸ ਕੌਣ ਗੁਣਾ, ਜੋ ਘੱਟ ਕੀਤਰ ਹੈ ਮਲਣਾ। ਸਰੀਰ ਨੂੰ ਮਾਂਜਣ ਦਾ ਕੀ ਫਾਇਦਾ ਹੈ ਜੇ ਹਿਰਦੇ ਅੰਦਰ ਹੀ ਕੂੜ ਕਬਾੜ ਭਰਿਆ ਹੈ, ਹਿਰਦੇ ਅੰਦਰ ਪਖੰਡ ਮਨਮਤ ਕਪਟ ਧੋਖਾ ਬੇਈਮਾਨੀ ਭਰੀ ਹੈ। ਸਰੀਰ ਧੋਣ ਨਾਲ ਪਵਿੱਤਰ ਨਹੀਂ ਹੋਏਗਾ। ਕਾਇਆ ਮਾਂਜਸ ਕੌਣ ਗੁਣਾ, ਕੀ ਫਾਇਦਾ ਹੈ ਇਹਦੇ ਮਾਂਜਣ ਦਾ। ਸਤਿਗੁਰੂ ਗਰੀਬ ਨਿਵਾਜ, ਸਾਨੂੰ ਸੋਹਣਾ ਜੀਵਨ, ਚੰਗੀ ਜੀਵਨ ਜਾਚ, ਚੰਗਾ ਸਮਾਜ ਦਾ ਰਹਿਣ ਸਹਿਣ ਸਿਖਾਉਂਦੇ ਹਨ ਤੇ ਗਰੀਬ ਨਿਵਾਜ ਬਖਸ਼ਿਸ਼ ਕਰਕੇ ਆਖਦੇ ਕਹਿੰਦੇ ਪਵਿੱਤਰ। ਭਾਈ ਮਤ ਕਰਕੇ, ਸੱਚਮੁੱਚ ਹੀ ਕਰਮਕਾਰ ਕਰਕੇ, ਜੀਵਨ ਜਾਚ ਕਰਕੇ ਉਹ ਵੀ ਪਵਿੱਤਰ ਹੋ ਜਾਂਦੇ ਹਨ ਜਿਹੜੇ ਸਤਿਗੁਰੂ ਦੀ ਇਸ ਬਾਣੀ ਨੂੰ ਕਹਿੰਦੇ ਹਨ, ਭਾਵ ਪੜ੍ਹਦੇ ਹਨ। ਉਹ ਵੀ ਪਵਿੱਤਰ ਹੋ ਜਾਂਦੇ ਹਨ ਅੱਖਾਂ ਕਰਕੇ, ਕੰਨਾਂ ਕਰਕੇ, ਸੁਰਤ ਕਰਕੇ, ਵਿਚਾਰ ਕਰਕੇ, ਕਰਮਾਂ ਕਰਕੇ ਉਹ ਵੀ ਪਵਿੱਤਰ ਹੋ ਜਾਂਦੇ ਹਨ ਜਿਹੜੇ ਸੁਣਦੇ ਹਨ ਸਤਿਗੁਰੂ ਦੀ ਇਸ ਬਾਣੀ ਨੂੰ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿਣ ਵਾਲੇ ਸੁਣਨ ਵਾਲੇ ਤਾਂ ਪਵਿੱਤਰ ਮੰਨੇ ਜਾ ਸਕਦੇ ਆ ਜਿਨੀ ਮਨ ਵਸਾਇਆ, ਜੇ ਮਨ ਵਿੱਚ ਵਸਾ ਲਿਆ ਜਾਏ ਇਸ ਗੱਲ ਨੂੰ, ਸਤਿਗੁਰੂ ਜੀ ਨੂੰ ਮੰਨ ਲਿਆ ਜਾਏ, ਮਨ ਵਿੱਚ ਧਾਰਨ ਕਰ ਲਈ ਜਾਏ ਤਾਂ ਪਵਿੱਤਰ ਕਹਿਣ ਵਾਲੇ ਤੇ ਸੁਣਨ ਵਾਲੇ ਹੋ ਸਕਦੇ ਹਨ। ਗਰੀਬ ਨਿਵਾਜ ਆਖਦੇ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਹੁਣ ਅਸੀਂ

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

मैं होरताऊं नाही, जिस पह करूं बेनंती, मेरा दुख सुख तुझ ही पास।

राखो प्रभु नानक दे कर हाथ परम सम्मानयो जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरां दे अमृत बचन जिन्ना ना विसरै नाम से कनेखा बड़े सीधे अर्थ ने जिन्ना नू साई दा नाम नहीं विसरदा ओ की हो जाए दे जिन्ना ना विसरै नाम जिन्ना नू कदी परमात्मा दा नाम नहीं भुलदा नहीं विसरदा ओ की हो जाए ने। गुरु ग्रंथ साहिब ने इत्थे एक बड़ी खुल के सानू गल समझाई ते ए अर्ज मैं फतेह बुलान तो पहला कर लगा। सच एवे के देही दे नाम उपर जां चंगे शब्दां दी वरतों करके लोक देही राही भी कुकर्म कर दे रखे। उदाहरण दे तौर ते संत भगत ब्रह्म ज्ञानी गुरु सतगुरु महापुरख साध लफज इन्ने पवित्र शब्द ने लोक इहदे थले मलीनता वाला काम कर दे रखे पर इस गल तो कदी गुरसिखो इनकारी ना होयो। मेरी बेनती है सानू भावे जिन्ने मर्जी धोखाबाज मिलन आपां बाणी दी रोचनी च सुचेत रहना पर इस गल तो कदी इनकार ना करियो कि रब दी बंदगी करन वाला हुंदा नहीं। हुंदा है पर भीड़ा नहीं हुंदियां उहनां दी हैन विरले ना ही घने फैल फकड़ संसार। इत्थे सवाल कीता गया जिन्हां नूं साईं नहीं विसरदा ओह की हो जाए ते सतगुरु ने उसे प्रश्न का उत्तर दिता कि जिन्हां ना विसरै नाम से कनेखा भेद ना जाणो मूल साईं देखा। कहिंदे रंचक मातर भी साईं विच ते उहनां विच भेद अंतर ना जाणियो। इसे करके जदों पाठ करने आसा राग दा शब्द किते पढ़ो भगत रविदास जी दा मेरा यह प्रकरणी मेरे ता मन सी कि किड्डी वड्डी बख्शीश दाते ने कीती। इस आसा राग च रविदास साहब दा कि शब्द है उहदे च मराठी शब्द काफी वरते शब्दावली मराठी काफी। वह शब्द है संत तुझी तन संगत प्राण सतगुर ज्ञान जाने संत देवा देव। इहदे अर्थ बड़े सरल मैं कर देना भेद ना जानो मूल साईं जेखा। किन्ने परमेश्वर नूं रविदास साहिब पुछदे ने मैं तुहाडे सरगुण रूप च झलक पाणी होवे। इक तां चेते रखियो जदों अंदर मालक दी किरपा वरतन लग पवे उदों बाहर समुचता विच टोटैलिटी विच उहदियां झलकां पैंदियां ने कि बलिहारी कुदरत वसिया। पर मन लो कि तेनूं मैं सरगुण रूप च तेनूं देखणा है उत्थे फिर गुरु ग्रंथ साहिब च यह बचन कह तुसी किसे टीकाकार नूं पढ़ियो अर्थ सब ने यह कीते ने परमेश्वर ने कहा रविदास बंदगी करन वाला उन्हूं संत कह लो भाई कह लो जो मर्जी शब्द वरतो सच एवे ओ मेरा अपना रूप है ते जिथे उन्हां दा हजूम इकट्ठ हुंदा है उस संगत दे विच मेरे अपने प्राण चलदे हुंदे। ਇਹ ਬਚਨ ਹੈ ਸੰਤ ਤੁਜੀ ਤਨ ਸੰਗਤ ਪ੍ਰਾਨ ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਆਓ ਅਸੀਂ ਹਜ਼ੂਰ ਦੀ 17ਵੀਂ ਪੌੜੀ ਦੀ ਵਿਚਾਰ ਪ੍ਰਾਰੰਭ ਕੀਤੀ ਸੀ। ਇਸ ਨਾਲ ਦੋ ਸ਼ਲੋਕ ਜਿਨ੍ਹਾਂ ਨੂੰ ਆਪਾਂ ਜਿਤਨੇ ਕੁ ਦਾਤੇ ਨੇ ਸਮਤ ਬਖਸ਼ੀ ਆਪਾਂ ਵਿਚਾਰਿਆ ਪਰ ਸਤਿਗੁਰੂ ਇਸ ਤੋਂ ਅੱਗੇ ਹੋਰ ਬੇਅੰਤ ਹੈ। ਜਿੰਨੀ ਜਿੰਨੀ ਕਿਸੇ ਨੂੰ ਸਮਤ ਦਿੱਤੀ ਉਹਨਾਂ ਉਹਨਾਂ ਕੋਈ ਗੱਲ ਕਰ ਰਿਹਾ ਹੈ। ਆਓ ਪੌੜੀ ਹੈ ਇੱਕ ਤਿੰਨ ਗੱਲਾਂ ਸਿਰਫ ਇੱਥੇ ਚੇਤੇ ਰੱਖੀ ਤਿੰਨ ਹੀ ਸ਼ਲਬਦਾਂ ਤੇ ਮੈਂ ਬੋਲਾਂਗਾ। ਇੱਕ ਹੈ ਹਰ ਬੁੱਝਣ ਨਾਹੀ ਇੱਥੇ ਥੋੜਾ ਜਿਹਾ ਵਿਸ਼ਰਾਮ ਦੇਣਾ ਝਮਕੀ ਦੀ ਅਰਥ ਸੌਖੇ ਹੋ ਜਾਣਗੇ। ਹਰ ਬੁੱਝਣ ਨਾਹੀ ਹਾਰਿਆ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੂੰ ਸਮਝਿਆ ਨਹੀਂ ਬੁੱਝਿਆ ਨਹੀਂ
ਉਹਨਾਂ ਨੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਜਾਣਿਆ ਨਹੀਂ ਤੇ ਆਪਣੀ ਜ਼ਿੰਦਗੀ ਦੀ ਜਿਹੜੀ ਉਹ ਬਾਜੀ ਹੈ ਉਹ ਹਾਰ ਗਏ ਨੇ। ਹਰ ਬੁੱਝਣ ਨਾ ਹੀ ਹਾਰਿਆ ਲਫ਼ਜ਼ ਵਰਤਿਆ ਹੈ, ਉਹ ਜ਼ਿੰਦਗੀ ਦੀ ਬਾਜੀ ਹਾਰ ਗਏ। ਦੂਸਰਾ ਇਹਦੇ ਵਿੱਚ ਇੱਕ ਲਫ਼ਜ਼ ਆਉਣਾ ਜੀ ਮਰਨ, ਮਨੋ ਵਿਸਾਰਿਆ। ਪਹਿਲਾਂ ਚੇਤੇ ਰੱਖਿਓ ਹਾਰਿਆ, ਫਿਰ ਵਿਸਾਰਿਆ, ਤੇ ਇਸ ਪੌੜੀ ਦੇ ਅਖੀਰ ਤੇ ਆਉਣਾ ਜਰ ਆਈ ਜੋਬਨ ਹਾਰਿਆ, ਫਿਰ ਹਾਰਿਆ ਲਫ਼ਜ਼ ਆਵੇਗਾ। ਆਓ ਫਿਰ ਥੋੜੀ ਜੀ ਆਪਾਂ ਇਕਾਗਰਤਾ ਬਣਾ ਲਈਏ, ਟਿਕਾ ਬਣ ਜਾਏਗਾ, ਥੋੜਾ ਜਿਹਾ ਜੇ ਖਿੰਡਾ ਬਣੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਇਸ ਪੌੜੀ ਦੇ ਅੰਦਰ ਦੋ ਚੀਜ਼ਾਂ ਦਾ ਜ਼ਿਕਰ ਹੀ ਕੀਤਾ ਹੈ। ਇੱਕ ਇਨਸਾਨ ਦੇ ਕੋਲ ਰਾਜ ਭਾਗ ਧਨ, ਦੂਸਰਾ ਇਨਸਾਨ ਦਾ ਸੁਹਾਪਨ ਜੋਬਨ, ਤੇ ਉਸ ਜੋਬਨ ਦੇ ਵਿੱਚੋਂ ਉੱਠੀ ਹੋਈ ਵਾਸ਼ਨਾ। ਫਿਰ ਬੇਨਤੀ ਸੁਣਿਓ, ਇਹਦੇ ਚ ਹਜ਼ੂਰ ਨੇ ਜ਼ਿਕਰ ਕੀਤਾ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਖਰਮ ਸਮਾਰਿਆ। ਅਸੀਂ ਹਜ਼ੂਰ ਦਾ ਬਚਨ ਪੜਿਆ ਸੀ, ਤੁਰੇ ਦਾ ਅਰਥ ਹੈ ਘੋੜੇ। ਸਾਹਿਬ ਨੇ ਸ਼ਬਦ ਵਰਤਿਆ ਪਲਾਣੇ, ਪਲਾਣੇ ਦਾ ਅਰਥ ਹੈ ਘੋੜਿਆਂ ਦੀਆਂ ਕੀਮਤੀ ਸੋਨੇ ਨਾਲ ਜੜਤ ਕਾਠੀਆਂ, ਤੁਰੇ ਪਲਾਣੇ। ਤੇ ਅੱਗੇ ਸ਼ਬਦ ਹਜ਼ੂਰ ਨੇ ਵਰਤਿਆ ਹੈ ਪੌਣ ਵੇਗ। ਪੌਣ ਦਾ ਅਰਥ ਵਾਯੂ ਹਵਾ, ਵੇਗ ਦਾ ਅਰਥ ਹੈ ਰਫਤਾਰ। ਕਿ ਲੋਕਾਂ ਦੇ ਘਰਾਂ ਚ ਹਨ, ਇਹ ਸੀ ਲਫ਼ਜ਼ ਨਹੀਂ ਵਰਤਾਂਗੇ, ਚਲੋ ਜਿਨ੍ਹਾਂ ਦੇ ਘਰਾਂ ਵਿੱਚ ਉਹ ਕੀਮਤੀ ਘੋੜੇ ਨੇ, ਜਦੋਂ ਘੋੜੇ ਨੂੰ ਅੱਡੀ ਮਾਰ ਕੇ ਉਹ ਬਾਹਰ ਲਿਜਾਂਦੇ ਨੇ ਤੇ ਸੱਚ ਇਵੇਂ ਉਹ ਘੋੜਾ ਖਵਾ ਦੇ ਨਾਲ ਗੱਲਾਂ ਕਰਦਾ, ਉਹ ਇੰਨੀ ਤੇਜ਼ ਰਫਤਾਰ ਨਾਲ ਦੌੜਦਾ ਕਿ ਜਿਵੇਂ ਪੌਣ ਦਾ ਵੇਗ ਹੁੰਦਾ। ਵੇਗ ਨੂੰ ਰਫਤਾਰ ਕਹਿ ਲਓ, ਸਪੀਡ ਕਹਿ ਲਓ। ਤੁਰੇ ਪਲਾਣੇ, ਘੋੜੇ ਕਾਠੀਆਂ ਨਾਲ ਸ਼ਿੰਗਾਰੇ ਹੋਏ। ਪੌਣ ਵੇਗ, ਉਹ ਪੌਣ ਦੀ ਤਰ੍ਹਾਂ ਅੱਤ ਦੇ ਤੇਜ਼ ਦੌੜਨ ਵਾਲੇ, ਰਫਤਾਰ ਬਹੁਤ ਜ਼ਿਆਦਾ। ਤੇ ਨਾਲ ਫਿਰ ਬਚਨ ਕਰਦੇ ਨੇ ਹਰ ਰੰਗੀ ਹਰਮ ਸਵਾਰਿਆ। ਹਰ ਰੰਗੀ ਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਉਹਨਾਂ ਦੇ ਜਿਹੜੇ ਖਰਮ ਨੇ, ਉਂਝ ਖਰਮ ਦਾ ਅਰਥ ਬੜਾ ਸਰਲ ਕੀਤਾ ਸੀ ਕਿ ਜ਼ਨਾਨ ਖਾਨਾ, ਰਣਵਾਸ, ਜਾਂ ਇਉਂ ਕਹਿ ਲਓ ਕਿ ਜਿੱਥੇ ਬਾਦਸ਼ਾਹਾਂ ਦੀਆਂ ਆਪਣੀਆਂ ਰਾਣੀਆਂ ਪਟਰਾਣੀਆਂ ਬਾਂਧੀਆਂ, ਮੈਂ ਸ਼ਬਦ ਕਹਿਣ ਤੋਂ ਸੰਕੇਚ ਨਹੀਂ ਕਰਾਂਗਾ, ਜਿੱਥੇ ਰਖੇਲਾ ਰਹਿੰਦੀਆਂ ਹੁੰਦੀਆਂ ਸਨ। ਇਹ ਸ਼ਬਦ ਗੁਰਦੇਵ ਨੇ ਉਸ ਵਕਤ ਵਰਤਿਆ, ਇਹ ਉਦੋਂ ਸੀ ਇਹ ਕੁਛ। ਸਤਿਗੁਰੂ ਕਹਿੰਦੇ ਨੇ ਹਰਮ ਬੜਾ ਸ਼ਿੰਗਾਰਿਆ ਹੋਇਆ ਜਿਹਦੇ ਵਿੱਚ ਰਾਣੀਆਂ ਨੇ, ਰਖੇਲਾ ਨੇ, ਜਿਸ ਹਰਮ ਦੇ ਅੰਦਰ ਉਹਨਾਂ ਦੀਆਂ ਬਾਂਧੀਆਂ ਨੇ। ਤੇ ਨਾਲ ਸਾਹਿਬ ਨੇ ਸ਼ਬਦ ਵਰਤਿਆ ਕੋਠੇ ਨੇ ਬੜੇ ਕਮਾਲ ਦੇ। ਦੂਸਰਾ ਲਫ਼ਜ਼ ਵਰਤਿਆ ਮੰਡਪ, ਚੇਤੇ ਰੱਖਿਓ ਇਸ ਮੰਡਪ ਦੇ ਅਰਥ ਕੋਠਾ ਨਾ ਕਰੀਏ, ਕੋਠੇ ਤੇ ਮਾੜੀਆਂ ਅਰਥ ਇੱਕੋ ਟੁਕਣਗੇ, ਆਪਾਂ ਮਹਿਲ ਮਾੜੀਆਂ ਕਹਿ ਸਕਨੇ ਆ, ਪਰ ਇੱਥੇ ਜਿਹੜਾ ਲਫ਼ਜ਼ ਗੁਰਦੇਵ ਨੇ ਮੰਡਪ ਵਰਤਿਆ, ਦਰਅਸਲ ਮੰਡਪ ਉਹ ਹੁੰਦਾ ਸੀ, ਅੱਜ ਵੀ ਤੁਸੀਂ ਦੇਖਦੇ ਹੋ ਜਿਵੇਂ ਗਰਾਊਂਡ ਦੇ ਅੰਦਰ ਕਈ ਇਨਸਾਨ ਜਿਹੜੇ ਨੇ ਉਹ ਆਪਣੇ ਵੱਲੋਂ ਮੰਡਪ ਸਜਾਉਂਦੇ ਨੇ, ਆਰਟੀਫਿਸ਼ਲ ਬੜੇ ਸੋਹਣੇ ਗੁੰਬਦ ਬਣਾ ਲੈਂਦੇ ਨੇ ਜਿਵੇਂ ਅਸੀਂ ਦੇਖਨੇ। ਉਹਨਾਂ ਨੇ ਮੰਡਪ ਦਾ ਅਰਥ ਹੁੰਦਾ ਸੀ ਜਦੋਂ ਕਿਤੇ ਬਾਹਰ ਜਾਣਾ ਤੇ ਉਹਨਾਂ ਦੇ ਜਾਣ ਤੋਂ ਪਹਿਲਾਂ ਉਸ ਥਾਂ ਦੇ ਉੱਪਰ ਮੰਡਪ ਸਜਾਇਆ ਜਾਣਾ, ਸ਼ਿਆਮਾਨੇ ਲੱਗ ਜਾਣੇ, ਸੋਹਣਾ ਕੀਮਤੀ ਸਜਾਵਟ ਹੋ ਜਾਣੀ। ਮਹਾਰਾਜ ਕਹਿੰਦੇ ਨੇ ਤੇਜ਼ ਦੌੜਨ ਵਾਲੇ ਘੋੜੇ, ਸੋਨੇ ਨਾਲ ਜੜਤ ਕਾਠੀਆਂ, ਤੇ ਸਤਿਗੁਰੂ ਸ਼ਬਦ ਵਰਤਦੇ ਨੇ ਕਿ ਜਿਹੜੇ ਪੌਣ ਦੀ ਤਰ੍ਹਾਂ ਤੇਜ਼ ਦੌੜਨ ਵਾਲੇ ਨੇ ਉਹ ਘੋੜੇ, ਤੇ ਉਹਨਾਂ ਨੇ ਆਪਣੇ ਖਰਮ ਵੀ ਸਵਾਰੇ ਹੋਏ ਨੇ। ਇੱਥੇ ਵੈਸੇ ਮੈਂ ਇੱਕ ਬੇਨਤੀ ਕਰਾਂਗਾ, ਮੈਨੂੰ ਇੱਕ ਕਿਤਾਬ ਮਿਲੀ ਸੀ ਆਸਾ ਕੀ ਵਾਰ ਦੇ ਉੱਪਰ ਕੁਛ ਆਰਟੀਕਲ ਸਨ, ਇਹ ਸ਼ਾਇਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਛਾਪੀ। ਮੈਂ ਅਰਜ਼ ਕੀਤੀ ਹਰ ਵਿਦਵਾਨ ਨੇ ਹਰ ਰੰਗੀ ਦਾ ਅਰਥ ਕੀਤਾ ਤਰ੍ਹਾਂ ਤਰ੍ਹਾਂ ਦੇ ਬਸਤਰ ਨਾਲ, ਰੰਗਾਂ ਨਾਲ ਸਜਾਇਆ। ਉਂਝ ਜਿਹੜੇ ਬਾਦਸ਼ਾਹ ਹੁੰਦੇ ਸਨ ਹਰ ਰੰਗੀ ਦਾ ਅਰਥ, ਮੈਨੂੰ ਇਹ ਲਫ਼ਜ਼ ਕਹਿਣੇ ਪੈਣੇ ਨੇ, ਮੈਂ ਸਿਰਫ਼ ਕਥਾ ਕਰ ਲਈ ਕਿਉਂਕਿ ਇਸ ਲਫ਼ਜ਼ 'ਚ ਬਨਾਵਟ ਨਾ ਰਹੇ। ਬਾਦਸ਼ਾਹ ਇੰਨੇ ਵਿਸ਼ਈ ਹੁੰਦੇ ਸਨ, ਇੰਨੇ ਵਾਸ਼ਨਾ ਦੇ ਮਾਰੇ ਹੁੰਦੇ ਸਨ, ਉਹ ਵੱਖ ਵੱਖ ਖਿੱਤੇ ਨਾਲ ਜੁੜੀਆਂ ਹੋਈਆਂ ਔਰਤਾਂ ਨੂੰ ਆਪਣੇ ਖਰਮ ਵਿੱਚ ਰੱਖਦੇ ਹੁੰਦੇ ਸਨ, ਜਿਵੇਂ ਹਿੰਦੁਸਤਾਨੀ ਔਰਤਾਂ, ਇਰਾਨੀ ਔਰਤਾਂ, ਸਾਊਥ ਦੀਆਂ ਕੁਛ ਔਰਤਾਂ,
ਮੈਂ ਇੱਕ ਬੇਨਤੀ ਕਰਾਂਗਾ, ਚੇਤੇ ਰੱਖਿਓ ਸਿੱਖ ਰਾਜ ਦੇ ਪਤਨ ਦਾ ਵੀ ਕਾਰਨ ਜੇ ਸੱਚ ਜਾਣੋਗੇ ਜਿਹੜੇ ਇਸ ਪੌੜੀ ਚ ਬਾਬਾ ਜੀ ਨੇ ਅਰਥ ਦੱਸੇ ਇਹ ਹੀ ਬਣਿਆ ਹੈ। ਜੇ ਰਾਜੇ ਦੀ ਮੌਤ ਨਾਲ 12-13 ਰਾਣੀਆਂ ਸਤੀ ਹੁੰਦੀਆਂ ਪਈਆਂ ਨੇ, ਪਰ ਇੱਥੋਂ ਪਤਾ ਲੱਗਿਆ ਕਰੈਕਟਰ ਕਿਹੋ ਜਿਹਾ ਹੋਵੇ। ਸਿੱਖੀ ਚ ਇਸ ਚੀਜ਼ ਨੂੰ ਸਵੀਕਾਰ ਨਹੀਂ ਕੀਤਾ ਗਿਆ। ਹਰ ਰੰਗੀ ਖਰਮ ਸਵਾਰਿਆ ਦਾ ਅਰਥ ਮੈਂ ਅਰਜ਼ ਕੀਤੀ, ਹਰ ਵਿਦਵਾਨ ਨੇ ਕੱਪੜੇ ਦੇ ਰੰਗਾਂ ਨਾਲ ਕੀਤਾ, ਪਰ ਉਸ ਵਿਦਵਾਨ ਨੇ ਕਿਹਾ ਵੀ ਬਾਦਸ਼ਾਹ ਦੇ ਘਰ ਵਿੱਚ ਵੱਖ ਵੱਖ ਖਿੱਤਿਆਂ ਦੀਆਂ ਵੱਖ ਵੱਖ ਇਲਾਕਿਆਂ ਦੀਆਂ ਔਰਤਾਂ ਹੁੰਦੀਆਂ ਸਨ, ਜਿਨ੍ਹਾਂ ਵਿੱਚੋਂ ਕਿਸੇ ਦੇ ਰਾਹੀਂ ਸੰਤਾਨ ਨੂੰ ਜਨਮ ਦਿੱਤਾ ਜਾਂਦਾ ਸੀ। ਕਈਆਂ ਨੂੰ ਕੇਵਲ ਵਾਸ਼ਨਾ ਦੀ ਪੂਰਤੀ ਵਾਸਤੇ ਰਾਜਾ ਰੱਖਦਾ ਸੀ, 1-2-4 ਦੀ ਗਿਣਤੀ ਨਹੀਂ। ਖਿਮਾ ਕਰਿਓ, ਕਈ ਐਸੇ ਬਾਦਸ਼ਾਹ ਹੋਏ ਨੇ ਜਿਨ੍ਹਾਂ ਦੇ ਖਰਮਾਂ ਵਿੱਚ ਹਜ਼ਾਰਾਂ ਔਰਤਾਂ ਦੀ ਗਿਣਤੀ ਕੀਤੀ ਗਈ। ਬਸ ਥੋੜਾ ਜਿਹਾ ਨੂੰ ਇਕਾਗਰਤਾ ਨਾਲ ਸੁਣਿਓ, ਇਹਦਾ ਮਤਲਬ ਕਿੰਨਾ ਕੁ ਬੰਦਾ ਅੰਦਰੋਂ ਵਿਸ਼ਈ ਹੋ ਗਿਆ। ਰੱਬ ਨੇ ਇੰਨਾ ਕੁਝ ਨੂੰ ਦਿੱਤਾ, ਪਰ ਸਤਿਗੁਰੂ ਕਹਿੰਦੇ ਨੇ ਅਸਵਾਰੀਆਂ ਲੈ ਕੇ, ਹਾਥੀ ਘੋੜੇ, ਮਹਿਲ ਮਾੜੀਆਂ ਲੈ ਕੇ, ਇੰਨਾ ਕੁ ਗੰਦਾ ਜੀਵਨ ਹੋ ਗਿਆ, ਇੰਨਾ ਗਲੀਚ ਹੋ ਗਿਆ, ਇਹਨੇ ਵਾਸ਼ਨਾ ਦੇ ਲਈ ਆਪਣੇ ਖਰਮਾਂ ਨੂੰ ਸਵਾਰ ਲਿਆ। ਮੈਂ ਬਾਣੀ ਚੋਂ ਬੇਨਤੀ ਕਰਾਂਗਾ ਥੋੜਾ ਜਿਹਾ ਆਓ, ਕਿ ਦੋ ਚੀਜ਼ਾਂ ਇਨਸਾਨ ਦੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਕੁਰਾਏ ਪਾਉਣ ਵਾਸਤੇ ਤਿਆਰ ਰਹਿੰਦੀਆਂ, ਪਰ ਜਿਹਦੇ ਸਿਰ ਤੇ ਗੁਰੂ ਦੀ ਕਿਰਪਾ ਹੋਵੇ ਉਹ ਇਹਨਾਂ ਦੀ ਮਾਰ ਤੋਂ ਬਚ ਜਾਂਦਾ। ਮੈਂ ਸ਼ਬਦ ਵਰਤਿਆ ਕਿਰਪਾ, ਆਪਣੀ ਅਕਲ ਨਾਲ ਨਹੀਂ ਬਚਿਆ ਜਾਣ। ਉਹਦੇ ਵਿੱਚੋਂ ਦੋ ਚੀਜ਼ਾਂ ਨੇ, ਇੱਕ ਧਨ, ਇਹਨੂੰ ਪੈਸਾ ਕਹਿ ਲਓ, ਜ਼ਮੀਨ ਭੋਏ ਪੰਡਾ ਕਹਿ ਲਓ, ਇਹਨੂੰ ਰਾਜ ਭਾਗ ਕਹਿ ਲਓ, ਤੇ ਦੂਸਰੀ ਜਵਾਨੀ। ਜਿੱਥੇ ਧਨ ਹੋਵੇਗਾ, ਜੋਬਨ ਹੋਵੇਗਾ, ਕੋਈ ਵਿਰਲਾ ਵਿਰਲਾ ਕਿਤੇ ਟਾਵਾਂ ਟਾਵਾਂ ਬਚਿਆ ਹੋਵੇਗਾ, ਜਿਹੜਾ ਇਹ ਦੋ ਚੀਜ਼ਾਂ ਵਿੱਚ ਰਹਿੰਦਿਆਂ ਵੀ ਕਰਤਾਰ ਦੀ ਬੰਦਗੀ ਕਰੇ। ਅਕਸਰ ਜਿਨ੍ਹਾਂ ਕੋਲ ਦੋ ਚੀਜ਼ਾਂ ਆ ਜਾਣ ਉਹ ਬੰਦੇ ਵਿਸ਼ਈ ਬੜੀ ਜਲਦੀ ਹੋ ਜਾਣ। ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਖਸ਼ਿਸ਼ ਕਰਕੇ ਕਿਹਾ, ਜੋਬਨ ਧਨ ਪ੍ਰਭਤਾ ਕੈ ਮਾਧਮ ਹੈ। ਚਲੋ ਮਹਾਰਾਜ ਜੀ ਨੇ ਤੇ ਇੱਕ ਲਫ਼ਜ਼ ਹੋਰ ਤੀਜਾ ਵੀ ਜੋੜ ਲਿਆ, ਪ੍ਰਭਤਾ। ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਜਵਾਨੀ, ਦੂਸਰੀ ਦੌਲਤ, ਤੇ ਤੀਸਰੀ ਬੰਦੇ ਦੀ ਮਸ਼ਹੂਰੀ। ਜਦੋਂ ਬੰਦੇ ਦੀ ਮਸ਼ਹੂਰੀ ਹੋ ਜਾਏ, ਵਡਿਆਈ ਹੋ ਜਾਏ, ਅਕਸਰ ਉਹ ਬੰਦੇ ਜਦੋਂ ਕਿਤੇ ਮਸ਼ਹੂਰੀ ਹੁੰਦੀ ਆਪਣੇ ਪੈਰ ਛੱਡ ਜਾਂਦੇ ਨੇ। ਜੋਬਨ ਧਨ ਪ੍ਰਭਤਾ ਕੈ ਮਧ ਮੈਂ ਐਨਸ ਰਹਿ ਦੀਵਾਨਾ। ਇਹਨੂੰ ਤੁਲਸੀ ਜੀ ਨੇ ਇੱਕ ਬੜਾ ਸੋਹਣਾ ਬਚਨ ਕਿਹਾ, ਰਾਮਚਰਿਤ ਮਾਨਸ ਹੈ ਜੀ, ਉਹ ਕਹਿੰਦੇ ਨੇ, ਕੋ ਜਨਮਿਓ ਐਸੋ ਜਗ ਮਾਹੀ, ਕੋਈ ਜੰਮਿਆ ਐਸਾ ਦੁਨੀਆ ਚ, ਪ੍ਰਭਤਾ ਪਾਏ ਜਾਸ ਮਦ ਨਾਹੀ। ਮਦ ਦਾ ਅਰਥ ਨਸ਼ਾ। ਕਹਿੰਦੇ ਕੋਈ ਇਹੋ ਜਿਹਾ ਬੰਦਾ ਇਸ ਧਰਤੀ ਤੇ ਜਨਮਿਆ ਹੈ ਕਿ ਜਿਹਨੇ ਪ੍ਰਭਤਾ ਹਾਸਲ ਕੀਤੀ ਹੋਵੇ, ਤੇ ਪ੍ਰਭਤਾ ਹਾਸਲ ਕਰਨ ਤੋਂ ਬਾਅਦ ਉਹ ਬੰਦਾ ਹੰਕਾਰ ਤੋਂ ਬਚੇ। ਅਕਸਰ ਬੰਦੇ ਕੋਲ ਪ੍ਰਭਤਾ ਆਵੇ ਤੇ ਹੰਕਾਰ ਆ ਹੀ ਜਾਂਦਾ, ਵਾਹਿਗੁਰੂ ਤਰਸ ਕਰੇ ਬਚਾ ਲਵੇ। ਮੈਂ ਫਿਰ ਅਰਜ਼ ਕਰਾਂਗਾ, ਇਸ ਪੌੜੀ ਨੂੰ ਜਦੋਂ ਵਿਚਾਰਨੇ, ਮੈਂ ਲਫ਼ਜ਼ ਸਿਰਫ 3 ਹੀ ਵਰਤੇ ਨੇ, ਖਾਰਿਆ ਜੋ ਅਸੀਂ ਪੜ੍ਹਿਆ ਹੈ, ਵਿਸਾਰਿਆ, ਤੇ ਤੀਜਾ ਲਫ਼ਜ਼ ਫਿਰ ਸਤਿਗੁਰੂ ਨੇ ਖਾਰਿਆ ਵਰਤਿਆ। ਦੇਖੋ, ਇੱਕ ਦੌਲਤ ਤੇ ਦੂਜਾ ਜੋਬਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਕਿ ਪਦਾਰਥਾਂ ਦੀ ਤ੍ਰਿਸ਼ਨਾ, ਪਰ ਇਹਨੂੰ ਕਿਰਤ ਕਰਨ ਵਾਲੇ ਪਾਸੇ ਵੀ ਕਿ ਜੀ ਕਿਰਤ ਨਹੀਂ ਕਰਨੀ ਚਾਹੀਦੀ, ਨਹੀਂ, ਸੁੱਤੇ ਸੁੱਧ ਜੋ ਪਰਮਾਤਮਾ ਇਮਾਨਦਾਰੀ ਨਾਲ ਭਾਗ ਲਾਂਦਾ। ਤੇ ਚੇਤੇ ਰੱਖਿਓ, ਮੈਨੂੰ ਯਾਦ ਹੈ ਕਿ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਇੱਕ ਲਫ਼ਜ਼ ਕਹੇ ਸਨ, ਕਹਿੰਦੇ ਨੇ ਹਜ਼ੂਰ ਨੇ ਹਰਿਮੰਦਰ ਬਣਾਇਆ ਸੀ, ਦਰਬਾਰ ਸਾਹਿਬ ਲਫ਼ਜ਼ ਵਰਤਨੇ ਆ, ਕਹਿੰਦੇ ਨੇ ਜੇ ਸਿੱਖ ਨੂੰ ਪਰਮਾਤਮਾ ਨੇ ਰਾਜ ਭਾਗ ਦਿੱਤਾ, ਉਹਨੇ ਗੁਰੂ ਦੇ ਦਰਬਾਰ ਨੂੰ ਸੋਨੇ ਨਾਲ ਮੜ ਦਿੱਤਾ। ਦੇਖੋ, ਇਸ ਗੱਲ ਨੂੰ ਅਸੀਂ ਸਮਝੀਏ, ਅੱਜ ਸਿੱਖ ਜਿਹੜਾ ਹੈ ਇਹਦੇ ਕੋਲ ਧਨ ਬੜਾ ਹੈ, ਕੋਈ ਸ਼ੱਕ ਨਹੀਂ, ਬਾਹਰ ਇੱਥੇ ਮੁਲਕ ਚ ਜਿੱਥੇ ਜਾਓ ਰੁਪਈਏ ਦੀ ਕੋਈ ਕਮੀ ਨਹੀਂ, ਪਰ ਚੇਤੇ ਰੱਖੋ ਰੁਪਈਏ ਦੇ ਨਾਲ ਨਾਲ ਇਹਦੇ ਕੌਮੀ ਜਜ਼ਬਾ ਬੜਾ ਘੱਟ ਹੈ। ਤੁਸੀਂ ਥੋੜਾ ਜਿਹਾ ਪਿਛੋਕੜ ਜਾ ਕੇ ਦੇਖੋ, ਕਦੀ ਸਮਾਂ ਸੀ ਕਿ ਇੱਕ ਅਕਾਲੀ ਪਾਟੇ ਕੱਪੜੇ ਪਾ ਕੇ ਜੇਲ੍ਹ ਵਿੱਚ ਡਾਂਗਾ ਖਾ ਕੇ ਥਾਣਿਆਂ ਵਿੱਚ ਕਈ ਕਈ ਰਾਤਾਂ ਰਹਿੰਦਾ ਸੀ, ਪਰ ਚੇਤੇ ਰੱਖਿਓ ਕਦੀ ਨਿਤਨੇਮ ਤੇ ਗੁਰੂ ਦੀ ਰਹਿਤ ਨੂੰ ਤਿਆਗਦਾ ਨਹੀਂ ਸੀ ਹੁੰਦਾ, ਤੁਸੀਂ ਇੱਥੇ ਦੇਖਿਆ ਹੋਣਾ। ਤੇ ਜਿਹੜੇ ਪਾਸੇ ਆਪਾਂ ਹੁਣ ਚੱਲ ਪਏ ਹਾਂ, ਜਿੱਧਰ ਆਪਾਂ ਚੱਲੇ, ਮੈਂ ਚਲੋ ਲਫ਼ਜ਼ ਅਕਾਲੀ ਵਰਤ ਲਿਆ, ਚ ਕੋਈ ਸ਼ੱਕ ਨਹੀਂ, ਦੋ ਰਾਵਾਂ ਨਹੀਂ, ਅੰਦਰੇ ਸਾਰੇ ਕਲਪਣੇ ਆ, ਬਾਹਰ ਡਰਦਾ ਕੋਈ ਨਹੀਂ ਕਹਿੰਦਾ ਪਿਆ, ਅੰਦਰੋਂ ਸਾਰੀ ਦੁਖੀ ਆ। ਮੇਰੀ ਬੇਨਤੀ ਹੈ ਕਿ ਜਿੱਥੇ ਵੀ ਚੇਤੇ ਰੱਖਿਓ, ਜਵਾਨੀ, ਪੈਸਾ, ਬਦਮਾਸ਼ੀ,
ਤੇ ਨਸ਼ਾ ਤੇ ਜਿੱਥੇ ਕਾਮਨਾ ਵਾਸ਼ਨਾ ਆ ਜਾਏਗੀ, ਅੱਜ ਨੀ ਕੱਲ ਨੀ ਪਰਸੋਂ ਨੀ ਉਸ ਬੰਦਿਆਂ ਦਾ ਪਤਨ ਬੜੀ ਛੇਤੀ ਹੋ ਜਾਂਦਾ। ਕਮਾਲ ਦੀ ਗੱਲ ਕਿ ਸ਼ੇਰੇ ਪੰਜਾਬ ਦੇ ਰਾਜ ਤੋਂ ਬਾਅਦ 10 ਸਾਲਾਂ ਦੇ ਅੰਦਰ ਸਭ ਕੁਝ ਤਬਾਹ ਹੋ ਗਿਆ, ਜਿਹੜਾ ਚੇਤੇ ਰੱਖਿਓ 40 ਸਾਲ ਦਾ ਰਾਜ ਉਹਨੇ ਸਥਾਪਿਤ ਕੀਤਾ। ਮੈਂ ਫਿਰ ਬੇਨਤੀ ਕਰਾਂਗਾ ਕਿ ਇੱਕ ਤ੍ਰਿਸ਼ਨਾ ਪੈਸੇ ਦੀ ਤੇ ਦੂਜਾ ਕਾਮ, ਮੈਂ ਇਸ ਚੀਜ਼ ਤੇ ਅੱਜ ਬੋਲਣਾ ਚਾਹੁੰਦਾ ਕਿਉਂਕਿ ਹਰ ਰੰਗੀ ਖਰਮ ਸਵਾਰ ਆ, ਸਭ ਤੋਂ ਵੱਡਾ ਉਹ ਵਾਸ਼ਨਾ, ਇਹ ਤਬਾਹੀ ਕਰ ਦਿੰਦੀ ਬੰਦੇ ਦੀ। ਮੈਂ 2-3 ਤੁਹਾਨੂੰ ਉਦਾਹਰਣ ਵੀ 2 ਰਾਜਿਆਂ ਦੀਆਂ ਦਾਂਗਾ ਪਰ ਨਾਮ ਨਹੀਂ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ ਸਨ ਕਿ ਫਰਮਾਇਓ ਨੇ ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਂ ਤੇ ਥਿਰ ਨਾ ਰਖਾਈ। ਜਾਂ ਅਸੀਂ ਸ਼ਬਦ ਪੜ੍ਹਦੇ ਸਾਂ ਪਾਪੀ ਹੀ ਮੈਂ ਕਾਮ ਬਸਾਏ, ਮਨ ਚੰਚਲ ਜਾਤੇ ਗਹਿਓ ਨਾ ਜਾਏ, ਜੋਗੀ ਜੰਗਮ ਅਰ ਸੰਨਿਆਸ ਸਭ ਹੀ ਪਰ ਡਾਰੀ ਇਨਫਾਸ। ਹਰ ਇੱਕ ਉੱਤੇ ਇਹਨੇ ਆਪਣਾ ਰਸਾ ਪਾਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ ਚੇਤੇ ਰੱਖੋ, ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹ ਇਹੋ ਜੀ ਭੈੜੀ ਬਿਮਾਰੀ ਹੈ ਜੇ ਕਿਤੇ ਰਾਜ ਭਾਗ ਵਿੱਚ ਬੈਠੇ ਬੰਦੇ, ਮੈਂ ਕਹਿੰਦਾ ਰਾਜ ਭਾਗ ਨੇ ਆਮ ਬੰਦਾ ਵੀ, ਫਿਰ ਵੀ ਮੈਂ ਬੇਨਤੀ ਕਰਾਂਗਾ ਦਾਤਾ ਇਸ ਚੀਜ਼ ਦਾ ਹੰਕਾਰ ਨਾ ਕਰਾਈ, ਕਿਰਪਾ ਕਰੀ, ਤਰਸ ਕਰੀ, ਮੇਰ ਕਰੀ, ਜੋਗੇ ਦੀ ਤਰ੍ਹਾਂ ਬੂਵਿਆਂ ਅੱਗੇ ਖਲੋ ਕੇ ਬਚਾ ਲਈ। ਕਿਉਂਕਿ ਜੇ ਮੈਂ ਅੱਜ ਦੂਜੇ ਦੀ ਗੱਲ ਕਰਨ ਲੱਗਾ, ਮੈਂ ਸੱਚੀ ਗੱਲ ਡਰਦਾ ਹੋਇਆ ਕਰਨ ਲੱਗਾ, ਦਾਤਾ ਤੂੰ ਤਰਸ ਕਰੀ, ਇਸ ਵਿੱਚੋਂ ਹਉਮੈ ਨਾ ਪਰਪੇ ਕਿ ਅਸੀਂ ਬੜੇ ਉੱਚੇ ਜੀਵਨ ਵਾਲੇ ਬੈਠੇ। ਗੁਰੂ ਸਾਹਿਬ ਦੀ ਬਾਣੀ ਚ ਬਹੁਤ ਹਿੱਸਾ ਜਿਹੜਾ ਇਹ ਅਰਦਾਸਾਂ ਬੇਨਤੀਆਂ ਜੋਦਰੀਆਂ ਕੀਤੀਆਂ ਗਈਆਂ। ਹਜ਼ੂਰ ਦੀ ਸ਼ਲੋਕ ਸਹਿਸਕ੍ਰਿਤੀ ਪੜ੍ਹੋ, ਉਹ ਸ਼ਲੋਕ ਹੈ ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਵਣੇ ਚਿਤ ਹਰਨੰਗ ਤ੍ਰੈ ਲੋਕ ਗਮਯੰਗ ਜਪ ਤਪ ਸੀਲ ਬਿਦਾਰਨੇ ਉਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣੇ। ਫਿਰ ਇਹਦੇ ਥੋੜੇ ਜਿਹੇ ਅਸੀਂ ਅਰਥ ਕਰ ਲੈਂਦੇ। ਸਤਿਗੁਰੂ ਕਹਿੰਦੇ ਨੇ ਇਹ ਇੱਕ ਜਜ਼ਬਾ ਰੱਬ ਨੇ ਦਿੱਤਾ ਸੀ ਵਿਕਾਸ ਦੇ ਲਈ, ਕਿਉਂਕਿ ਸ੍ਰਿਸ਼ਟੀ ਦਾ ਵਿਕਾਸ ਇਸ ਜਜ਼ਬੇ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਤੇ ਇਹ ਇਹਨੂੰ ਇਹ ਗੱਲ ਜੇਨ ਚ ਰੱਖਿਓ, ਇਹ ਪਰਮਾਤਮਾ ਨੇ ਜਜ਼ਬਾ ਪੈਦਾ ਕੀਤਾ, ਕੱਲਾ ਇਨਸਾਨ ਨਹੀਂ। ਜੋ ਕੁਝ ਵੀ ਤੁਸੀਂ ਸਿਰਜਣਾ ਬਾਹਰ ਦੇਖਦੇ ਹੋ, ਪੇੜ ਪੌਦੇ ਨੇ, ਕੀੜੇ ਮਕੌੜੇ ਨੇ, ਪੰਛੀ ਨੇ, ਪਸ਼ੂ ਨੇ, ਕੋਈ ਵੀ ਨਸਲ ਐਸੀ ਨਹੀਂ ਜਿਸ ਵਿੱਚ ਰੱਬ ਨੇ ਇਹ ਜਜ਼ਬਾ ਪੈਦਾ ਕਰਕੇ ਉਹਦੀ ਨਸਲ ਅੱਗੇ ਨਾ ਤੋਰੀ ਹੋ। ਇਹ ਰੱਬ ਦਾ ਬਣਾਇਆ ਹੋਇਆ ਇੱਕ ਜਜ਼ਬਾ ਹੈ। ਗੁਰੂ ਗ੍ਰੰਥ ਸਾਹਿਬ ਨੇ ਵਿੱਚ ਇਹਦੀ ਜਿਹੜੀ ਬਹੁਤਾਤ ਹੈ ਉਹਦੀ ਤਬਾਹੀ ਦਾ ਕਾਰਨ ਦੱਸਿਆ ਹੈ। ਉਂਝ ਚੇਤੇ ਰੱਖਿਓ ਹਰ ਬੰਦੇ ਦਾ ਆਪਣਾ ਆਪਣਾ ਅੰਦਰ ਹੁੰਦਾ, ਇਹ ਵੀ ਰੱਬ ਦੀ ਕਿਰਪਾ ਹੈ। ਜਿਵੇਂ ਸਰੀਰ ਦੀ ਭੁੱਖ ਹੈ ਸਾਡੀ, ਕਈ ਬੰਦੇ ਐਸੇ ਨੇ ਇੱਕ ਫੁਲਕਾ ਛਕਦੇ ਨੇ ਰੱਜ ਜਾਂਦੇ ਨੇ, ਕਈ ਬੰਦੇ 2-4 ਪ੍ਰਸ਼ਾਦੇ ਛਕਦੇ ਰੱਜ ਜਾਂਦੇ ਨੇ, ਕਈ ਬੰਦੇ ਸਾਰਾ ਸਾਰਾ ਦਿਨ ਮੂੰਹ ਮਾਰੀ ਜਾਂਦੇ ਨੇ, ਸਾਰਾ ਦਿਨ ਕੁਝ ਨਾ ਕੁਝ ਖਾਈ ਜਾਂਦੇ ਨੇ। ਸਰੀਰ ਤੇ ਸਾਰਿਆਂ ਦੇ 5 ਤੱਤਾਂ ਦੇ ਨੇ, ਹਰ ਬੰਦੇ ਦੀ ਭੁੱਖ ਆਪੋ ਆਪਣੀ ਹੈ। ਯਾਦ ਰੱਖਿਓ ਇਸ ਜਜ਼ਬੇ ਦੀ ਵੀ ਬੰਦੇ ਹਰ ਇੱਕ ਦੀ ਭੁੱਖ ਆਪੋ ਆਪਣੀ ਹੈ। ਕੋਈ ਇੰਨੇ ਕੁ ਤ੍ਰਿਪਤ ਨੇ ਕਿ ਸਿਰਫ ਵਿਕਾਸ ਦਾ ਕਾਰਨ ਬਣਾਇਆ, ਕਈ ਇੰਨੇ ਕੁ ਇਹਦੇ ਵਿੱਚ ਖਚਤ ਨੇ ਸੱਚ ਵੀ ਉਹਨਾਂ ਦੇ ਤਨ ਨੂੰ ਇਹ ਵਾਸ਼ਨਾ ਗਾਲਦੀ ਪਈ ਨੇ ਇੱਕ ਭੁੱਖ ਦੀ ਤਰ੍ਹਾਂ। ਗੁਰੂ ਸਾਹਿਬ ਨੇ ਸ਼ਬਦ ਵਰਤਿਆ ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਵਣੇ ਚਿੱਤ ਹਰਨੰਗ, ਇਹਨੂੰ ਸ਼ਬਦ ਵਰਤਿਆ ਤੂੰ ਚਿੱਤ ਨੂੰ ਚੁਰਾ ਕੇ ਲੈ ਜਾਣਾ, ਤੂੰ ਚਿੱਤ ਨੂੰ ਅੰਦਰੋਂ ਖਿੱਚ ਜਾਣਾ, ਚਿੰਤਨ ਰਾਹੀਂ ਵੀ ਖਿੱਚ ਕੇ ਲੈ ਜਾਂਦੀ ਵਾਸ਼ਨਾ। ਉਂਝ ਵੈਸੇ ਪੁਰਾਣੇ ਗ੍ਰੰਥਕਾਰਾਂ ਨੇ 8 ਤਰ੍ਹਾਂ ਦੀ ਕਾਮ ਦੀ ਪੂਰਤੀ ਦੱਸੀ ਸੀ, ਹਰ ਰੰਗੀ ਖਰਮ ਸਮਾਰਿਆ। ਉਹਦੇ ਵਿੱਚ ਕੱਲੀ ਸਪਰਸ਼ ਤਾਂ ਨਹੀਂ, ਉਹ ਕਹਿੰਦੇ ਨੇ ਜਦੋਂ ਤੁਸੀਂ ਕਿਸੇ ਸਰੀਰ ਦਾ ਕੱਲੇ ਬੈਠੇ ਚਿੰਤਨ ਕਰਦੇ ਹੋ ਉਹ ਵੀ ਕਾਮ ਦਾ ਇੱਕ ਅੰਗ ਹੈ, ਕੱਲੇ ਚਿੰਤਨ ਕਰਦੇ ਹੋ। ਜਦੋਂ ਤੁਸੀਂ ਆਪਣੀਆਂ ਅੱਖਾਂ ਨਾਲ ਕਿਸੇ ਦੀ ਬਾਡੀ ਨੂੰ ਟੱਚ ਕਰਦੇ ਹੋ, ਚੇਤੇ ਰੱਖਿਓ ਸਰੀਰ ਕੱਲੇ ਫਿਜ਼ੀਕਲ ਤੌਰ ਤੇ ਪਕੜ ਕੇ ਟੱਚ ਨਹੀਂ ਹੁੰਦੇ, ਜਦੋਂ ਅਸੀਂ ਚਿੰਤਨ ਕਰਨੇ ਆ ਉਦੋਂ ਵੀ ਦੂਜੇ ਦੇ ਸਰੀਰ ਨੂੰ ਟੱਚ ਕਰਨੇ ਆ, ਸਪਰਸ਼ ਕਰਨੇ ਆ। ਜਦੋਂ ਅਸੀਂ ਅੱਖਾਂ ਨਾਲ ਦੇਖਦੇ ਹਾਂ ਉਦੋਂ ਵੀ ਦੂਜੇ ਦਾ ਸਰੀਰ, ਉਹ ਵੀ ਕਾਮ ਦਾ ਅੰਗ ਹੈ। ਜਦੋਂ ਕੋਈ ਬੰਦਾ ਆਪਣੇ ਕੰਨਾਂ ਦੇ ਨਾਲ ਵਾਸ਼ਨਾ ਭਰਪੂਰ ਸ਼ਬਦਾਵਲੀ ਚ ਗੀਤ ਸੁਣਦਾ ਹੈ, ਕਿਹਾ ਜਾਂਦਾ ਅਸਲ ਵਿੱਚ ਉਹ ਵੀ ਸੱਚ ਇਹ ਵੇ ਕਿ ਬੰਦੇ ਵਾਸਤੇ ਕਾਮ ਦਾ ਇੱਕ ਅੰਗ ਹੈ।
ਮੈਂ ਖੈਰ ਸੰਖੇਪ ਜੀ ਬੇਨਤੀ ਕਰਾਂਗਾ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੀ ਜੀਵ ਦਾ ਬੋਲ ਵੀ ਕਾਮ ਦਾ ਇੱਕ ਅੰਗ ਹੈ, ਸਾਡੀ ਨਾਸਗਾਹ ਦੀ ਸੁਗੰਧੀ ਵੀ ਇੱਕ ਕਾਮ ਦਾ ਅੰਗ ਹੈ, ਇਹਦੇ ਵੱਖ ਵੱਖ ਅੰਗ ਨੇ। ਹਜ਼ੂਰ ਨੇ ਕਿਹਾ ਜਦੋਂ ਅੰਦਰੇ ਚ ਪ੍ਰਵਿਰਤ ਹੁੰਦਾ ਹੈ ਕਾਮ ਨਰਕ ਵਿਸ਼ਰਾਮੰਗ ਜੋ ਬਹੁ ਜੋਨੀ ਪਰਮਾਵਣੈ, ਚਿੱਤ ਹਰਨੰਗ ਤੂੰ ਬੰਦੇ ਦੇ ਚਿੱਤ ਨੂੰ ਚੁਰਾ ਕੇ ਲੈ ਜਾਂਦਾ, ਅੱਖਾਂ ਰਹੀ ਚੁਰਾ ਕੇ ਲੈ ਜਾਏ, ਕੰਨਾਂ ਰਹੀ ਚੁਲਾ ਕੇ ਲੈ ਜਾਏ, ਜ਼ਬਾਨ ਰਹੀ ਚੁਲਾ ਕੇ ਲੈ ਜਾਏ। ਚਲੋ ਅੱਜ ਕੱਲ ਜਿਹਨੂੰ ਆਪਾਂ ਸੱਭਿਆਚਾਰ ਕਹਿੰਦੇ ਹਾਂ ਸ਼ਬਦ ਵਰਤਿਆ ਜਾਂਦਾ ਹੈ ਨਾ ਜੀ, ਇਹ ਕਲਚਰ ਹੈ ਜੀ ਸਾਡਾ। ਪਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਗੁਰਮੁਖੋ, ਚਲੋ ਅਸੀਂ ਵੀ ਦੁਨੀਆਂ ਚ ਰਹਿੰਦੇ ਹਾਂ, ਇਸੇ ਵਿਚਰਨੇ ਆ, ਮੈਨੂੰ ਸੱਚ ਇਹ ਵੇ ਜਿਹਨੂੰ ਅਸੀਂ ਕਲਚਰ ਕਹਿੰਦੇ ਹਾਂ, ਸਾਡੇ ਘਰਾਂ ਚ ਜਦੋਂ ਵਿਆਹ ਹੁੰਦੇ ਨੇ ਅਸੀਂ ਕੋਈ ਪਾਰਟੀ ਕਰਨੇ ਹੈ ਬੜਾ ਮੁਸ਼ਕਲ, ਸਾਡੀਆਂ ਧੀਆਂ ਸਾਡੀਆਂ ਨੂੰਹਾਂ ਸਾਡੀਆਂ ਬੇਟੀਆਂ ਸਾਡੀਆਂ ਮਾਤਾਵਾਂ ਚੇਤੇ ਰੱਖਿਓ ਉਹਨਾਂ ਸ਼ਬਦਾਂ ਦੇ ਉੱਤੇ ਥਿਰਕਦੀਆਂ ਨੇ ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਵਾਹਿਗੁਰੂ ਜਿੱਥੇ ਨਾਮ ਤੇਰੇ ਤੋਂ ਮੰਗਣਾ, ਸਿਮਰਨ ਤੇਰੇ ਤੋਂ ਮੰਗਣਾ, ਸੰਤੋਖ ਤੇਰੇ ਤੋਂ ਮੰਗਣਾ, ਇੱਕ ਕਿਰਪਾ ਕਰੀ ਸਾਰੀ ਜ਼ਿੰਦਗੀ ਚ ਉਹ ਗੰਦਾ ਗੀਤ ਨਾ ਮੇਰੇ ਕੰਨਾਂ ਚ ਪੈ ਜਾਏ ਜਿਹਦੇ ਨਾਲ ਵਾਸ਼ਨਾ ਪੈਦਾ ਹੁੰਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਦਾ, ਮੈਂ ਤਾਂ ਕਿਹਾ ਗੱਲਾਂ ਥੋੜੀਆਂ ਜਿਹੀਆਂ ਔਖੀਆਂ ਨੇ। ਹਜ਼ੂਰ ਨੇ ਫਰਮਾਇਆ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਗੁਰੂ ਅਰਜੁਨ ਦੇਵ ਕੇ ਮੇਰੇ ਸੋਹਣੇ ਪਰਮਾਤਮਾ ਮੇਰੇ ਕੰਨਾਂ ਚ ਆਵਾਜ਼ ਨਾ ਪਾਈ। ਸਾਕਤ ਗੀਤ ਆ ਲਫ਼ਜ਼ ਕਹਿ ਨਾਦ ਧੁਨ ਗਾਵਤ ਬੋਲਤ ਬੋਲ ਉਜਾਏ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਗੰਧਨ ਵਹਿਣ ਸੁਣਾ ਔਰ ਜਾਵੇ। ਸਤਿਗੁਰੂ ਕਹਿੰਦੇ ਬੰਦਾ ਸਰੀਰ ਨੇ ਦੇਖਦਾ ਸਾਰੀਆਂ ਗੱਲਾਂ ਬਾਣੀ ਚ, ਕਈ ਵਾਰੀ ਤਾਂ ਮੇਰੇ ਮਨ ਚ ਆਉਂਦਾ ਜਿਹੜੀਆਂ ਸਮਾਜਿਕ ਕਮਜ਼ੋਰੀਆਂ ਨੇ ਨਾ ਗੁਰੂ ਗ੍ਰੰਥ ਸਾਹਿਬ ਚੋਂ ਵੀ ਦੱਸੀਆਂ। ਮਹਾਰਾਜ ਕਹਿੰਦੇ ਸਰੀਰ ਵਡੇਰਾ ਹੈ, ਜਦੋਂ ਕੰਨਾਂ ਚ ਗੰਦਾ ਗੀਤ ਪੈਂਦਾ ਤੇ ਸਤਿਗੁਰੂ ਕਹਿੰਦੇ ਵਡੇਰਾ ਸਰੀਰ ਵੀ ਥਿਰਕਣ ਲੱਗ ਪੈਂਦਾ। ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾ ਤੁਨ ਗਾਵਤ ਬੋਲਤ ਬੋਲ ਅਜਾਏ, ਇਹ ਕੰਨਾਂ ਚ ਨਾ ਪੈਣ। ਹਜ਼ੂਰ ਨੇ ਕਿਹਾ ਵੀ ਇਹ ਚਿੱਤ ਨੂੰ ਚੁਰਾ ਕੇ ਲੈ ਜਾਂਦਾ, ਇਹ ਕਿਸੇ ਤਰੀਕੇ ਰਾਹੀਂ ਅੱਖਾਂ ਰਾਹੀਂ ਕੰਨਾਂ ਰਾਹੀਂ ਜੀਭ ਰਾਹੀਂ ਸਪਰਸ਼ਤਾ ਰਾਹੀਂ, ਤੇ ਚੇਤੇ ਰੱਖਿਓ ਕੱਲੇ ਚਿੰਤਨ ਵਿੱਚ ਵੀ ਇਹਨੂੰ ਚੁਰਾ ਕੇ ਲੈ ਜਾਂਦਾ। ਤੇ ਕਾਮੰਗ ਨਰਕ ਵਿਸ਼ਰਾਮੰਗ ਬੋ ਜੋਨੀ ਪਰਮਾਵਣੈ ਚਿੱਤ ਹਰਨੰਗ ਤ੍ਰੈ ਲੋਕ ਗਮਿਅੰਗ, ਤੇਰੀ ਤਿੰਨਾਂ ਲੋਕਾਂ ਤੱਕ ਪਹੁੰਚ ਹੈ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਿਓ, ਇੰਦਰ ਦੇ ਸਰੀਰ ਨੂੰ ਵੀ ਕਲੰਕਿਤ ਕਰ ਦਿੱਤਾ ਇਸ ਵਾਸ਼ਨਾ ਨੇ। ਜਿਹੜਾ ਸ਼ਬਦ ਹੈ ਨਾ ਜੀ, ਨਾਥ ਕਛੂ ਨਾ ਜਾਣੋ ਮਨ ਮਾਇਆ ਕੈ ਹਾਥ ਬਿਕਾਨੋ, ਤੁਮ ਕਹੀਏ ਤੋ ਜਗਤ ਗੁਰ ਸਵਾਮੀ ਖਮ ਕਹੀਏ ਤੇ ਕਲ ਜੂ ਕੇ ਕਾਮੀ, ਕਿ ਵਪਰੀਤ ਫੁਰਨੇ ਪੈਦਾ ਕਰੋ। ਦੇਖੋ ਇੱਕ ਬਾਣੀ ਸ਼ਬਦ ਹੁੰਦਾ ਉਲਟੀ, ਤੁਸੀਂ ਪਾਠ ਕਰ ਦਿਓ ਇੱਕ ਬਚਨ ਹੁੰਦਾ ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਉਲਟੀ ਦਾ ਅਰਥ ਕੀ ਹੈ? ਇਹਦਾ ਮਤਲਬ ਜੋ ਕੁਝ ਸਾਕਤ ਕਰਦਾ ਤੂੰ ਉਹਦੇ ਵਪਰੀਤ ਚੱਲ। ਇਹ ਇੱਕ ਬੜੀ ਕਮਾਲ ਦੀ ਚੀਜ਼ ਹੈ। ਉਲਟੀ ਦਾ ਅਰਥ ਦੂਜੀ ਵੋਮਟਿੰਗ ਨਹੀਂ ਆਪਾਂ ਸ਼ਬਦ ਵਰਤਾਂਗੇ, ਉਲਟੀ ਦਾ ਅਰਥ ਹੈ ਜੋ ਸਾਕਤ ਕਰਦਾ ਤੂੰ ਉਹਦੇ ਤੋਂ ਉਲਟ ਚੱਲ। ਸਾਕਤ ਕਹਿੰਦਾ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਤੂੰ ਉਲਟ ਚੱਲ ਕੇ ਫੇਤ ਬਣਾ ਲੈ ਮੇਰਾ ਰੱਬ ਹੀ ਸਾਰੀਆਂ ਥਾਵਾਂ ਤੇ। ਸਾਕਤ ਦਿਨ ਰਾਤ ਨਿੰਦਿਆ ਕਰਦਾ, ਤੂੰ ਉਲਟੀ ਕਰਦੇ ਉਹਦੇ ਵਿਰੋਧ ਵਿੱਚ, ਇਹਦਾ ਮਤਲਬ ਤੂੰ ਵਰੀਤ ਚੱਲ ਕੇ ਤੂੰ ਰੱਬ ਦੀ ਸਿਫਤ ਕਰ। ਇਸੇ ਕਰਕੇ ਸਤਿਗੁਰੂ ਨੇ ਸ਼ਬਦ ਵਰਤਿਆ ਕਿ ਵਪਰੀਤ ਫੁਰਨੇ ਵੀ ਫੁਰਨੇ ਨੂੰ ਮਾਰ ਕੇ ਰੱਖ ਦਿੰਦੇ। ਇਹਨੂੰ ਫਿਰ ਥੋੜਾ ਜਿਹਾ ਧਿਆਨ ਨਾਲ ਮੇਰੀ ਬੇਨਤੀ ਸੁਣਿਓ, ਉਹ ਵਪਰੀਤ ਕੀ ਹੈ? ਉਹਨੂੰ ਗੁਰੂ ਗ੍ਰੰਥ ਸਾਹਿਬ ਕਿਹਾ ਕਿ ਪਲੀਜ਼ ਸਾਰੇ ਸਹਿਜ ਪਾਠ ਕਰੋ, ਇੱਕ ਅੰਗ ਕਰੋ, ਦੋ ਅੰਗ ਕਰੋ, ਪਰ ਜਦੋਂ ਪਾਠ ਕਰੋ ਨਾ ਕਿਸੇ ਪ੍ਰਚਾਰਕ ਦੀ ਕਿਸੇ ਟੀਕਾਕਾਰ ਦੀ ਐਨਕ ਲਾ ਕੇ ਪਾਠ ਨਾ ਕਰਿਓ, ਇਸ ਤਰ੍ਹਾਂ ਪਾਠ ਕਰਿਓ ਗੁਰੂ ਨਾਨਕ ਸਾਹਿਬ ਜੀ ਸਾਨੂੰ

0: ਮੇਰੇ ਮਨ ਚ ਗੰਦਾ ਪੁਰਨਾ ਆ ਜਾ, ਮੈਂ ਉਹਨੂੰ ਤਾਕ ਕਿਰਪਾਨ ਪਾਈ ਹੈ, ਮੈਂ ਗਾਤਰੇ ਦੇ ਨਾਲ ਵੱਢ ਸਕਾਂਗਾ ਪੁਰਨੇ ਨੂੰ, ਗੋਲੀ ਨਾਲ ਉਹਨੂੰ ਮਾਰ ਸਕਾਂਗਾ? ਯਾਦ ਰੱਖੋ ਕਿ ਫੁਰਨੇ ਨੂੰ ਫੁਰਨਾ ਹੀ ਮਾਰ ਸਕਦਾ ਹੈ। ਜਦੋਂ ਮਨ ਦੇ ਵਿੱਚ ਫੁਰਨੇ ਆਉਣ, ਉਦੋਂ ਗੁਰੂ ਦੇ ਸ਼ਬਦ ਦਾ ਸਹਾਰਾ ਲੈ ਲਓ। ਸ਼ਬਦ ਇੱਕ ਰਾਮਕਾਰ ਹੈ ਜਿਹੜੀ ਪਿਆਰਿਓ ਕੇਵਲ ਬਾਹਰ ਦੀ ਤੱਤੀ ਹਵਾ ਦੁੱਖਾਂ ਦੀ ਨਹੀਂ, ਸ਼ਬਦ ਵਿੱਚੋਂ ਬਰਕਤ ਕਹਿ ਕਿ ਸ਼ਬਦ ਸੱਚ ਏਵੇ ਕਿ ਬੰਦੇ ਦੀ ਵਾਸ਼ਨਾ ਦੇ ਦੁਆਲੇ ਵੀ ਇਹਨੂੰ ਬਚਾ ਕੇ ਰਾਮਕਾਰ ਕਰ ਦਿੰਦਾ। ਸ਼ਬਦ ਫੁਰਨੇ ਨੂੰ ਕੱਟ ਦੇਗਾ। ਮੈਂ ਇੱਕ ਵਾਰੀ ਕਿਹਾ ਸੀ, ਇਹਨਾਂ ਸਮਝੋ ਮੈਂ ਸ਼ਬਦ ਦੇਣ ਲੱਗ ਪਿਆ ਉਦਾਹਰਣ ਦੇ ਤੌਰ ਤੇ। ਮੈਨੂੰ ਯਾਦ ਹੈ ਮੈਨੂੰ ਗੁਰਮੁਖ ਪਿਆਰੇ ਟਕਸਾਲ ਵਾਲੇ ਸਿੰਘ ਨੇ ਕਿਹਾ ਸੀ, ਕਹਿੰਦੇ ਸਨ ਜਦੋਂ ਅਸੀਂ ਵਿਦਿਆਰਥੀ ਪੜ੍ਹਨ ਗਏ ਤੇ ਸਾਨੂੰ ਕਹਿੰਦੇ ਹੁੰਦੇ ਸਨ ਪੁਚੰਗੀਓ ਇਹ ਸ਼ਬਦ ਦਾ ਅਭਿਆਸ ਜ਼ਰੂਰ। ਮੈਂ ਫਿਰ ਅਰਜ ਕਰਨ ਲੱਗਾ, ਇਹਨੂੰ ਇਹ ਨਾ ਸਮਝੋ ਮੈਂ ਵੱਖ ਵੱਖ ਸ਼ਬਦ ਦੇਣ ਲੱਗ ਪਿਆ। ਉਹ ਗੁਰੂ ਗ੍ਰੰਥ ਸਾਹਿਬ ਚ ਹਰ ਤਰ੍ਹਾਂ ਦੀ ਔਸ਼ਧੀ ਏ, ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਰਿਸ਼ਤਾ ਬਣਾਇਓ। ਉਹ ਕਹਿੰਦੇ ਸਨ ਇਹ ਸ਼ਬਦ ਪੁਚੰਗੀਓ ਪੜ੍ਹ ਲਿਆ ਕਰੋ ਰੋਜ਼, ਕਿ ਸੋਲਠ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਤੁਸੀਂ ਦੇਖੋ ਸਭ ਕੁਝ ਇਹਦੇ ਵਿੱਚ ਆ ਗਿਆ। ਇਹ ਹੈ ਕੱਟ ਦਏਗਾ ਇਹ ਸ਼ਬਦ ਉਹਦੇ ਗੰਦੇ ਪੁਰਨੇ ਨੂੰ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਓ। ਹੁਣ ਦੇਖੋ ਇਹ ਭੀਤਰ ਤੇ ਇਨ ਕੋ ਡਾਰੋ, ਜਿਹੜਾ ਅੰਦਰ ਉੱਠਿਆ ਖਿਆਲ ਸੂਖਸ਼ਮ ਉਹਨੂੰ ਉਹ ਹੀ ਡਾਰੇਗਾ ਕੇਵਲ ਗੁਰੂ ਦਾ ਸ਼ਬਦ। ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ, ਆਪਣੀ ਵਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ, ਬਿਸਰ ਨਾਹੀਂ ਕਬੂ ਗਈ ਹੈ ਤੇ ਇਹ ਵਿਦ ਮਨ ਮੈਂ ਪਾਵੋ। ਗੁਰਪੂਰਾ ਭੇਟਿਓ ਵਡਭਾਗੀ ਜਾਂ ਨਾਨਕ ਕਤੈ ਨਾ ਧਾਵੋ। ਮੇਰੀ ਬੇਨਤੀ ਹੈ ਕਿਸੇ ਉਮਰ ਚ ਵੀ ਵਾਪਰਦਾ ਉਦੋਂ ਅਰਦਾਸ ਕਰੀਏ। ਫਿਰ ਮੈਂ ਸ਼ਬਦ ਵਰਤਣਾ, ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਵਣੈ। ਸ਼ਬਦ ਵਰਤਿਆ ਮਹਾਰਾਜ ਜੀ ਨੇ, ਇਹ ਕਰਦਾ ਕੀ ਹੈ? ਕਾਮੰਗ ਨਰਕ ਵਿਸ਼ਰਾਮ ਬਹੁ ਜੋਨੀ ਪਰਮਾਵਣੈ ਚਿਤ ਹਰਨੰਗ ਤ੍ਰੈ ਲੋਕ ਗਮਿਅੰਗ। ਤੂੰ ਇੰਨਾ ਭੈੜਾ ਜਪ ਤਪ ਸੀਲ ਵਿਦਾਰਨੈ, ਏਡਾ ਵੱਡਾ ਜ਼ਹਿਰ ਹੈ ਜਦੋਂ ਕਿਸੇ ਬੰਦੇ ਤੇ ਅਸਰ ਕਰ ਜਾਏ, ਚੇਤੇ ਰੱਖਿਓ ਉਹਦੇ ਜਪ ਨੂੰ ਵੀ ਤਬਾਹ ਕਰਕੇ ਚਲਾ ਜਾਂਦਾ। ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ। ਉਹਦੀ ਤਪੱਸਿਆ ਨੂੰ ਵੀ ਗਾਲ ਜਾਂਦਾ, ਉਹਦੇ ਸੁਸ਼ੀਲ ਸੁਭਾਅ ਦਾ ਵੀ ਬਿਲਕੁਲ ਬੇੜਾ ਪਾ ਦਿੰਦਾ, ਕਿਉਂਕਿ ਉਹਦੇ ਕੋਲ ਤਾਕਤ ਇੰਨੀ। ਜਪ ਤਪ ਸੀਲ ਵਿਦਾਰ ਨੇ, ਅਲਪ ਸੁਖ ਛਿੰਨ ਭੰਗਰ ਸੁਖ ਦੇ ਲਈ ਅਵਿੱਤ ਚੰਚਲ ਇੰਨਾ ਚਲਾਕ ਰੁਪਈਏ ਨੂੰ ਪਾਣੀ ਦੀ ਤਰ੍ਹਾਂ ਵਹਾ ਦਿੱਤਾ। ਸਤਿਗੁਰੂ ਕਹਿੰਦੇ ਊਚ ਨੀਚ ਸਮਾਵਣੇ, ਇਹ ਤਾਂ ਇੰਨਾ ਭੈੜਾ, ਨਾ ਉੱਚਾ ਵੇਖਦਾ ਨਾ ਨੀਵਾਂ ਵੇਖਦਾ। ਜਦੋਂ ਕਿਸੇ ਨੂੰ ਬੰਦੇ ਨੂੰ ਗ੍ਰਿਫਤ ਵਿੱਚ ਲੈਂਦਾ, ਕਈ ਵਾਰੀ ਉੱਚੀ ਕੁੱਲ ਵਾਲੇ ਬੰਦੇ ਵੀ ਨੀਚ ਕਰਮ ਕਰ ਜਾਂਦੇ, ਊਚ ਨੀਚ ਸਮਾਇਆ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ

4354 0347, 403 454 0347, रासा प्लेडियम दा पता है 202 17th Avenue South East Calgary near

ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ 15 ਭਗਤਾਂ ਦੀ ਬਾਣੀ ਸੁਭਾਈ ਮਨ ਹੈ, ਜਿਸ ਵਿੱਚੋਂ ਭਗਤ ਰਵਿਦਾਸ ਸਾਹਿਬ ਜੀ ਦੇ 16 ਰਾਗਾਂ ਵਿੱਚ 40 ਸ਼ਬਦ ਤੇ 1 ਸਲੋਕ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਵਿੱਚ ਦਰਜ ਹੈ। ਸਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜੋ ਭਗਤੀ ਕਰਨ ਵਾਲੇ ਭਗਤਾਂ ਦੀ ਵਡਿਆਈ ਬਖਸ਼ ਰਹੇ ਹਨ। ਅਸਲ ਵਿੱਚ ਭਗਤ ਉਸ ਨੂੰ ਕਹਿੰਦੇ ਹਨ ਜਿਹਦੇ ਵਿੱਚ 3 ਉਹ ਵਿਸ਼ੇਸ਼ ਗੁਣ ਭਰ ਜਾਣ, ਜਿਨ੍ਹਾਂ ਕਰਕੇ ਉਹ ਉਸ ਪਿਆਰੇ ਸਾਈਂ ਰੱਬ ਪਰਮਾਤਮਾ ਵਿੱਚ ਸਦਾ ਲਈ ਲੀਨ ਹੋ ਜਾਂਦੇ ਹਨ ਔਰ ਉਸ ਜਗ੍ਹਾ ਤੇ ਉਹ ਆਤਮਕ ਅਵਸਥਾ ਪਹੁੰਚ ਜਾਂਦੀ ਹੈ, ਜਿਵੇਂ ਪਾਣੀ ਵਿੱਚ ਪਾਣੀ ਮਿਲਣ ਤੋਂ ਬਾਅਦ ਉਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਭਾਵੇਂ ਕੋਈ ਉਸ ਪਾਣੀ ਨੂੰ ਚੀਰਨ ਲੱਗ ਜਾਏ, ਭਾਵੇਂ ਉਸ ਨੂੰ ਡੰਡੇ ਸੋਟੇ ਨਾਲ ਭਾਵੇਂ ਬੰਨ ਕੇ, ਜੇ ਕੋਈ ਕਹੇ ਜਿਹੜਾ ਪਾਣੀ ਪਾਣੀ ਵਿੱਚ ਮਿਲ ਗਿਆ ਉਸੇ ਪਾਣੀ ਨੂੰ ਅਲੱਗ ਕਰ ਲਾਂ, ਤਾਂ ਉਹ ਵੱਖ ਨਹੀਂ ਹੋ ਸਕਦਾ। ਇਸ ਤਰ੍ਹਾਂ ਜੋ ਭਗਤ ਹਨ ਉਹ ਰੱਬ ਵਿੱਚ ਪਰਮਾਤਮਾ ਵਿੱਚ ਓਤ ਪੋਤ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਫਿਰ ਉਸ ਪਰਮਾਤਮਾ ਤੋਂ ਵੱਖ ਕੀਤਿਆਂ ਨਹੀਂ ਜਾ ਸਕਦਾ। ਉਸ ਦੇ ਸਦੀਵੀ ਕਾਲ ਲਈ ਲੀਨ ਹੋ ਜਾਂਦੇ ਨੇ। ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਜਿਵੇਂ ਪਾਣੀ ਤੇ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦੇ ਹਨ, ਇਸ ਤਰ੍ਹਾਂ ਉਸ ਪਿਆਰੇ ਸਾਈ ਵਿੱਚ ਉਹਨਾਂ ਦੀ ਆਤਮਾ ਲੀਨ ਹੋ ਜਾਂਦੀ ਹੈ, ਓਤ ਪੋਤ ਹੋ ਜਾਂਦੇ ਹਨ, ਉਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਹੁਣ ਉਸ ਵਿੱਚ ਉਹ ਲੀਨ ਕਿਵੇਂ ਹੋ ਜਾਂਦੇ ਨੇ? ਉਂਝ ਭਗਤ ਦੇ ਅੱਖਰੀ ਅਰਥ ਵਿਦਵਾਨਾਂ ਨੇ ਕੀਤੇ। ਪੱਬੇ ਦਾ ਅਰਥ ਹੈ ਜਿਹਦੇ ਅੰਦਰ ਭੈ ਵੀ ਹੈ ਤੇ ਭਾਉ ਵੀ ਹੈ, ਕਿਉਂਕਿ ਜਦੋਂ ਭਗਤੀ ਸ਼ੁਰੂ ਹੋਏਗੀ ਉਦੋਂ ਭੈ ਤੇ ਭਾਉ ਨਾਲ ਕੀਤੀ ਹੋਈ ਭਗਤੀ ਪ੍ਰਵਾਨ ਹੈ। ਇਸ ਤੋਂ ਇਲਾਵਾ ਚੌਂਕੜਾ ਮਾਰ ਕੇ ਬੈਠ ਜਾਣਾ ਉਹ ਭਗਤੀ ਹਜ਼ੂਰ ਕਹਿੰਦੇ ਨੇ ਗੁਰਮਨ ਦੇ ਅਨੁਕੂਲ ਨਹੀਂ ਹੈ। ਜਿੰਨੀ ਦੇਰ ਤੇਰੇ ਉਸ ਪ੍ਰਤੀਕ ਵਿੱਚ ਪ੍ਰੀਤ ਪੈਦਾ ਨਾ ਹੋਵੇ, ਤੇਰਾ ਉਹ ਚੌਂਕੜਾ ਮਾਰ ਕੇ ਬੈਠਣਾ ਜੇ ਭਾਉ ਨਹੀਂ ਹੈ ਤੇ ਗੁਰੂ ਦਾ ਰੱਬ ਦਾ ਭੈ ਨਹੀਂ ਹੈ, ਤਾਂ ਸਿਰਫ ਬਕ ਦੀ ਸਮਾਧੀ ਹੈ, ਬਗਲੇ ਦੀ ਸਮਾਧੀ ਹੈ। ਜਿਹਨੂੰ ਹਜ਼ੂਰ ਕਹਿਣਗੇ ਬੈਠ ਰਹੇ ਹੋ, ਬਕ ਧਿਆਨ ਲਗਾਏ, ਜਾਂ ਹਜ਼ੂਰ ਕਹਿਣਗੇ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸੰਨ, ਅੰਦਰੋਂ ਸ਼ੁੱਧ ਨਹੀਂ ਤਾਂ ਫਿਰ ਕੀ ਹੈ, ਘੁੱਟ ਘੁੱਟ ਜੀਆਂ ਖਾਵਣੇ, ਬੱਗੇ ਨਾ ਕਹੀ। ਤੋ ਭੱਬੇ ਦਾ ਅਰਥ ਹੈ ਭਗਤੀ, ਭਗਤੀ ਉਹ ਜਿਹਦੇ ਵਿੱਚ ਭੈ ਤੇ ਭਾਉ ਪੈਦਾ ਹੋ ਜਾਏ। ਭਗਤ ਦੇ ਅੰਦਰ ਰੱਬ ਦਾ ਭੈ ਹੈ ਔਰ ਭਾਉ ਹੈ, ਕਿਉਂਕਿ ਭੈ ਬਿਨ ਭਗਤ ਨਾ ਹੋਵੇ ਹੀ, ਹਰ ਨਾਮ ਨਾ ਲੱਗੇ ਪਿਆਰ। ਜਿਹਦੇ ਵਿੱਚ ਦੋ ਵਿਸ਼ੇਸ਼ ਗੁਣ ਭਾਉ ਤੇ ਭੈ ਹੈ, ਉਹ ਪਹਿਲਾ ਗੁਣ ਉਹਦੇ ਵਿੱਚ ਭਗਤੀ ਦਾ ਹੈ। ਦੂਸਰਾ ਗੱਗੇ ਦਾ ਅਰਥ ਹੈ ਗਿਆਨ। ਕੱਲੀ ਭਗਤੀ ਹੀ ਨਹੀਂ, ਕੱਲੀ ਸ਼ਰਧਾ ਭਾਉ ਤੇ ਭੈ ਹੀ ਨਹੀਂ, ਉਹਦੇ ਅੰਦਰ ਗਿਆਨ ਵੀ ਵਿਸ਼ੇਸ਼ ਹੈ। ਤੇ ਤੀਸਰਾ ਅਰਥ, ਗਿਆਨ ਹੋਣ ਤੋਂ ਬਾਅਦ ਬੰਦੇ ਨੂੰ ਸਭ ਤੋਂ ਵੱਡਾ ਰੋਗ ਲੱਗਦਾ, ਜਿਸ ਤੋਂ ਸੱਚਾ ਸਤਿਗੁਰੂ ਬਚਾ ਕੇ ਰੱਖੇ, ਉਹ ਰੋਗ ਹੈ ਅਹੰ ਦਾ, ਅਹੰਕਾਰ ਦਾ, ਹਉਮੈ ਅਭਿਮਾਨ ਦਾ। ਤੀਸਰਾ ਗੁਣ ਭਗਤਾਂ ਵਿੱਚ ਕੀ ਹੈ? ਉਹ ਭੈ ਵੀ ਰੱਖਦੇ ਨੇ, ਭਾਉ ਵੀ ਰੱਖਦੇ ਨੇ, ਭਗਤੀ ਵੀ ਕਰਦੇ ਨੇ, ਗਿਆਨ ਵੀ ਰੱਖਦੇ ਨੇ, ਪਰ ਉਹਨਾਂ ਅੰਦਰ ਤਿਆਗ ਵੀ ਬਹੁਤ ਹੈ। ਇਸ ਲਈ ਆਖਰੀ ਤੱਤੇ ਦਾ ਅਰਥ ਹੋਏਗਾ ਤਿਆਗ। ਉਸ ਅਹੰਕਾਰ ਨੂੰ ਹਉਮੈ ਨੂੰ ਤਿਆਗ ਦਿੰਦੇ ਹਨ। ਬਾਹਰੋਂ ਮਾਇਆ ਤਿਆਗਣ ਨਾਲ ਹਜ਼ੂਰ ਕਹਿੰਦੇ ਨੇ ਕੁਝ ਨਹੀਂ ਹੋਏਗਾ। ਕਬੀਰ, ਮਾਇਆ ਤਜੀ ਤੋ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਏ। ਜੇ ਤੂੰ ਮਾਣ ਨਹੀਂ ਤਿਆਗਿਆ ਤਾਂ ਮਾਇਆ ਤਿਆਗਣ ਦਾ ਕੋਈ ਲਾਭ। ਤੋ ਭਗਤਾਂ ਦੇ ਅੰਦਰ ਤੀਸਰਾ ਗੁਣ ਹੈ ਤਿਆਗ ਦਾ। ਸਭ ਕੁਝ ਹੁੰਦਿਆਂ ਸੁਣਦਿਆਂ ਉਹ ਤਿਆਗ ਰੱਖਦੇ ਨੇ, ਆਪਣੇ ਆਪ ਨੂੰ ਹਲਕਾ ਰੱਖਦੇ ਨੇ, ਭਾਰਾ ਨਹੀਂ ਹੋਣ ਦਿੰਦੇ ਕਿ ਆਹ ਸਭ ਕੁਝ ਮੇਰੀ ਵਜ੍ਹਾ ਨਾਲ ਮੈਂ ਕਰਦੇ। ਤੋ ਇਸ ਨੂੰ ਕਹਿੰਦੇ ਨੇ ਭਗਤ। ਉਂਝ ਇਹ ਜੋ ਅਰਥ ਨੇ ਕੰਪਲੀਟ ਨਹੀਂ ਕਹੇ ਜਾ ਸਕਦੇ। ਰੱਬ ਦੇ ਪਿਆਰੇ ਸੰਤ ਭਗਤ ਗੁਰ ਸਿੱਖ ਗੁਰਮੁਖਾਂ ਦੇ ਜਦੋਂ ਤੁਸੀਂ ਅਰਥ ਕਰਨ ਬੈਠੋਗੇ, ਜਿਹੜਾ ਰੱਬ ਵਿੱਚ ਹੀ ਸਮਾ ਗਿਆ ਉਹਦੇ ਅਰਥ ਕੰਪਲੀਟ ਕੀ ਕਰੋ? ਜਿਹੜਾ ਉਸ ਵਿੱਚ ਲੀਨ ਹੀ ਹੋ ਗਿਆ, ਜੇ ਪਾਣੀ ਪਾਣੀ ਦਾ ਰੂਪ ਹੀ ਹੋ ਗਿਆ, ਉਸ ਨੂੰ ਤੁਸੀਂ ਵੱਖਰੇ ਰੂਪ ਚ ਕਹੋ ਜੀ ਭਗਤ ਇਸ ਤਰ੍ਹਾਂ ਦਾ ਹੁੰਦਾ, ਸੰਤ ਇਸ ਤਰ੍ਹਾਂ ਦਾ ਹੁੰਦਾ, ਵਿਆਖਿਆ ਹੋ ਸਕਦੀ ਹੈ, ਪਰ ਕੰਪਲੀਟ ਪੂਰੇ ਰੂਪ ਵਿੱਚ ਨਹੀਂ। ਕਿਉਂ? ਉਹ ਪਰਮਾਤਮਾ ਵਿੱਚ ਸਮਾ ਗਏ, ਕਥਨ ਤੋਂ ਬਾਹਰ। ਆਓ ਸਤਿਗੁਰਾਂ ਦੇ ਪਾਵਨ ਚਰਨਾਂ ਨਾਲ ਜੁੜਨਾ, ਇਕਾਗਰਤਾ ਚਿੱਤ ਜੋੜ ਕੇ ਗੁਰੂ ਚਰਨਾਂ ਚ ਹਾਜ਼ਰੀ ਲਾਇਓ। ਕਰੋ ਕਿਰਪਾਲਤਾ, ਦੋਵੇਂ ਹੱਥ ਜੋੜ।

0: ਅਖ ਸਤਨਾਮ ਸ੍ਰੀ। ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ, ਜਿਸ ਦਾ ਗੁਰਬਾਣੀ ਵਿਆਕਰਨ ਨੇਮ ਅਨੁਸਾਰ ਗ੍ਰੈਮਰ ਅਨੁਸਾਰ ਅਰਥ ਜੋ ਬਣੇਗਾ ਉਹ ਹੈ ਭਗਤੀ। ਤਿੰਨ ਤਰ੍ਹਾਂ ਦਾ ਇਹ ਸ਼ਬਦ ਆਏਗਾ, ਪੱਬਾ, ਗੱਗਾ, ਤੱਤਾ ਤੇ ਤੱਤੇ ਨੂੰ ਸਿਆਰੀ, ਇਹਦਾ ਅਰਥ ਭਗਤੀ। ਪੱਬਾ, ਗੱਗਾ, ਤੱਤਾ ਭਗਤ, ਬਹੁ ਵਚਨ ਰੂਪ ਵਿੱਚ ਬਹੁਤੇ ਭਗਤ। ਜਦੋਂ ਪੱਬਾ, ਗੱਗਾ, ਤੱਤਾ, ਤੱਤੇ ਨੂੰ ਔਂਕੜ ਆ ਜਾਏ ਉਦੋਂ ਉਹਦਾ ਅਰਥ ਹੈ ਸਿੰਗਲ ਪਰਸਨ, ਇੱਕ ਭਗਤ ਦੀ ਗੱਲ। ਤੋ ਇਸ ਦਾ ਅਰਥ ਹੈ ਭਗਤੀ। ਕਹਿੰਦੇ ਨੇ ਭਗਤੀ ਕੌਣ ਕਰਦੇ ਹਨ? ਹਜ਼ੂਰ ਕਹਿੰਦੇ ਨੇ ਮਰ ਜੀ ਬੜੇ, ਜਿਹੜੇ ਸੰਸਾਰ ਵੱਲੋਂ ਮਰ ਕੇ ਪਰਮਾਤਮਾ ਦੇ ਘਰ ਜੀਵਤ ਹੋ ਜਾਂਦੇ ਹਨ ਉਹਨਾਂ ਨੂੰ ਕਹਿੰਦੇ ਨੇ ਮਰ ਜੀ ਬੜੇ। ਜਿਹੜਾ ਸੰਸਾਰ ਵੱਲੋਂ ਮਰਨਾ ਪ੍ਰਵਾਨ ਕਰ, ਜਿਹਨੂੰ ਦੁਨੀਆਂ ਸੰਸਾਰ ਦੇ ਵੱਲੋਂ ਕੋਈ ਲੋਕ ਲੱਜ ਨਾ ਰਹੇ, ਜਿਹਨੂੰ ਸੰਸਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਾ ਰਹੇ ਕਿ ਦੁਨੀਆਂ ਸੰਸਾਰ ਕੀ ਚੱਲੇਗਾ, ਦੁਨੀਆਂ ਦੀ ਦੌੜ ਹੋਰ ਹੈ, ਗੁਆਂਢੀ ਦਾ ਘਰ ਵੇਖ ਕੇ ਬੰਦਾ ਉਹੋ ਜਿਹਾ ਬਣਾਉਣਾ ਚਾਹੁੰਦਾ, ਇਹ ਸੰਸਾਰੀ ਦੀ ਦੌੜ ਹੈ, ਨਿਰੰਕਾਰੀ ਦੀ ਦੌੜ ਨਹੀਂ ਹੈ। ਜਿਹੜਾ ਰੱਬ ਦੇ ਰਸਤੇ ਤੇ ਤੁਰਿਆ ਉਹ ਦੂਜੇ ਦੀ ਫੈਕਟਰੀ ਵਰਗੀ ਆਪਣੀ ਫੈਕਟਰੀ ਬਣਾਉਣ ਦੀ ਸੋਚ ਰੱਖਦਾ ਹੀ ਨਹੀਂ, ਕਿਉਂਕਿ ਉਹਦਾ ਘਰ ਤਾਂ ਕੁਝ ਹੋਰ ਹੈ। ਜਿਹਨੂੰ ਕਹਿਣਗੇ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ, ਉਹ ਦੁਨੀਆਂ ਵਿੱਚ ਕੋਈ ਚੀਜ਼ ਬਣਾਉਣੀ ਪਸੰਦ ਨਹੀਂ ਕਰੇਗਾ, ਉਹ ਤਾਂ ਆਪਣਾ ਘਰ ਉਸ ਪਰਮਾਤਮਾ ਦੇ ਘਰ ਬਣਾਉਣਾ ਚਾਹੁੰਦਾ। ਜਿਹੜਾ ਇਸ ਚੀਜ਼ ਤੋਂ ਅਧੂਰਾ ਰਹਿ ਜਾਏ, ਕਈ ਵਾਰ ਰਿਧੀਆਂ ਸਿਧੀਆਂ ਆ ਜਾਂਦੀਆਂ ਭਗਤੀ ਨਾਲ, ਤਾਂ ਵੀ ਉਹ ਬੰਦਾ ਕਹਿੰਦਾ ਮੇਰਾ ਘਰ ਬਣਨਾ ਚਾਹੀਦਾ, ਮੇਰੀ ਸਮਾਧ ਬਣਨੀ ਚਾਹੀਦੀ, ਮੇਰਾ ਡੇਰਾ ਬਣਨਾ ਚਾਹੀਦਾ, ਉੱਥੇ ਵੀ ਭਗਤੀ ਕਿਸੇ ਪਰਸੈਂਟ ਤੱਕ ਅਧੂਰੀ ਰਹਿ ਜਾਂਦੀ। ਇਸ ਲਈ ਇਤਿਹਾਸ ਵਿੱਚ ਕਈ ਵਾਰ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਪੁੱਛਿਆ ਵੀ ਜੇ ਤੁਸੀਂ ਕਹੋ, ਕਿਉਂਕਿ ਤੁਸੀਂ ਸਾਥ ਬੜਾ ਨਿਭਾਇਆ, ਸਿਮਰਨ ਭਗਤੀ ਬੜੀ ਕੀਤੀ, ਕਦੇ ਮਹਾਰਾਜ ਭਾਈ ਮਰਦਾਨਾ ਸਾਹਿਬ ਨੂੰ ਕਹਿੰਦੇ ਨੇ ਮਰਦਾਨਿਆਂ ਜੇ ਕਵੇਂ ਤਾਂ ਤੇਰੀ ਕੋਈ ਯਾਦਗਾਰ ਬਣਾ ਦੇਈਏ, ਸਮਾਧ ਬਣਾ ਦੇਈਏ, ਲੋਕ ਪੂਜਿਆ ਕਰਨਗੇ। ਸੱਚ ਨੂੰ ਬੁੱਝਣ ਵਾਲਿਆਂ ਦਾ ਜਵਾਬ ਵੇਖੋ ਕੀ ਹੈ। ਹੱਥ ਜੋੜ ਕਹਿੰਦੇ ਨੇ ਬਾਬਾ, ਸਰੀਰ ਦੀ ਕਬਰ ਵਿੱਚੋਂ ਕੱਢ ਕੇ ਬਾਹਰਲੀ ਕਬਰ ਵਿੱਚ ਨਾ ਪਾ ਦੇਈ, ਹੁਣ ਤੇ ਜੇ ਘਰ ਹੀ ਬਣਾਉਣਾ, ਸਮਾਧੀ ਬਣਾਉਣੀ, ਟਿਕਾਣਾ ਬਣਾਉਣਾ ਕਿ ਪੱਕਾ ਕਿਤੇ ਟਿਕਾਣਾ ਹੋਵੇ, ਤੇ ਬਾਬਾ ਬਸ ਆਪਣੇ ਚਰਨਾਂ ਵਿੱਚ ਟਿਕਾਣਾ ਦੇ ਦੇ, ਹੋਰ ਕਿਸੇ ਜਗ੍ਹਾ ਤੇ ਸਮਾਧ ਨਹੀਂ ਚਾਹੀ। ਜਿਹੜਾ ਗੁਰੂ ਨਾਨਕ ਦੇ ਚਰਨਾਂ ਵਿੱਚ ਟਿਕਾਣਾ ਮੰਗਦਾ ਉਹ ਆਪਣਾ ਟਿਕਾਣਾ ਹੋਰ ਥਾਂ ਬਣਾਏਗਾ ਹੀ ਨਹੀਂ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਪੂਜਾ ਹੋਵੇ, ਮੇਰੇ ਜਿਉਂਦਿਆਂ ਮੇਰੀ ਪੂਜਾ ਹੋ। ਅਸਲੀਅਤ ਨੂੰ ਬੁੱਝਣ ਵਾਲੇ ਜੋ ਭਗਤ ਹਨ, ਸਾਹਿਬ ਕਹਿੰਦੇ ਨੇ ਉਹ ਮਰ ਜੀਵੜੇ ਹਨ। ਭਗਤ ਕਰੇ ਮਰ ਜੀ ਬੜੇ, ਸੰਸਾਰ ਵੱਲੋਂ ਮਰ ਕੇ ਰੱਬ ਦੇ ਘਰ ਜੀਵਤ ਹੋ ਜਾਂਦੇ ਹਨ, ਉਹਨਾਂ ਨੂੰ ਮਰਜੀਵੜੇ ਕਹਿੰਦੇ ਨੇ। ਔਰ ਭਗਤੀ ਹੀ ਉਹ ਕਰ ਸਕਦੇ ਨੇ ਜਿਹੜੇ ਸੰਸਾਰ ਵੱਲੋਂ ਮਰ ਜਾਣ, ਕਿਉਂਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਆਪਸ ਵਿੱਚ ਉਹਨਾਂ ਦਾ ਜੋੜ ਆਏ ਨਹੀਂ, ਸਹੀ ਨਹੀਂ ਬੈਠ ਸਕਦਾ, ਸਹੀ ਜੋੜ ਬਹਿੰਦਾ ਨਹੀਂ ਹੈ। ਪਰ ਸਹਿਬ ਸੱਚੇ ਪਾਤਸ਼ਾਹ ਦੀ ਬਾਣੀ ਅੰਦਰ ਇੱਕ ਬਚਨ ਕਹਿੰਦੇ ਨੇ, ਇਸੇ ਰਾਗ ਅੰਦਰ ਅੱਗੇ ਜਾ ਕੇ ਹਜ਼ੂਰ ਕਹਿੰਦੇ ਨੇ, ਵੇਖੋ ਰੱਬ ਭਗਤਾਂ ਨੂੰ ਬਖਸ਼ਦਾ ਕੀ ਹੈ, ਭਗਤ ਜਨਾਂ ਨੂੰ ਆਪ ਤੁੱਠਾ ਮੇਰਾ ਪਿਆਰਾ। ਰੱਬ ਦੇ ਪਿਆਰਿਆਂ ਉੱਤੇ ਉਹ ਪਿਆਰਾ ਰੱਬ ਪਰਮੇਸ਼ਰ ਵਾਹਿਗੁਰੂ ਆਪ ਤਰੁੱਠਦਾ ਹੈ, ਤੇ ਕੀ ਬਖਸ਼ਿਸ਼ ਕਰਦੇ ਉਹਨਾਂ ਨੂੰ ਜਿਹੜੇ ਭਗਤੀ ਕਰਨ, ਉਹਨਾਂ ਨੂੰ ਮਹਿਲ ਮਾੜੀਆਂ ਰਾਜ ਭਾਗ। ਜਿੰਨੇ ਭਗਤਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਪੜੋਗੇ, ਉਪਮਾ ਜ਼ਿਆਦਾਤਰ ਪੜੋਗੇ, ਬਾਬਾ ਕਬੀਰ ਸਾਹਿਬ ਦੀ, ਭਗਤ ਨਾਮਦੇਵ ਸਾਹਿਬ ਦੀ, ਭਗਤ ਰਵਿਦਾਸ ਜੀ ਦੀ, ਗਰੀਬੀ ਦੀ ਗੱਲ ਚੱਲੇ, ਕੋਈ ਰਾਜ ਭਾਗ ਨਹੀਂ, ਫਿਰ ਬਖਸ਼ਿਆ ਕੀ? ਕਹਿੰਦੇ ਨੇ ਉਹ ਤਰੁੱਠ ਕੇ ਬਖਸ਼ਦਾ ਕੀ ਹੈ, ਭਗਤ ਜਨਾਂ ਨੂੰ ਆਪ ਤੁੱਠਾ ਮੇਰਾ ਪਿਆਰਾ, ਆਪੇ ਲਈਨ ਜਨ ਲਾਏ। ਉਹ ਰੱਬ ਆਪਣਾ ਜਨ ਬਣਾ ਕੇ ਆਪਣੇ ਭਗਤਾਂ ਨੂੰ ਆਪਣੇ ਨਾਲ ਜੋੜ ਲੈਂਦਾ, ਤੇ ਬਖਸ਼ਦਾ ਕੀ ਹੈ? ਕਹਿੰਦੇ ਨੇ ਪਾਤਸ਼ਾਹੀ। ਪਾਤਸ਼ਾਹੀ ਬਾਹਰੋਂ ਰਾਜ ਵਾਲੀ ਨਹੀਂ, ਰਹਿਣਗੇ ਕੁੱਲੀ ਵਿੱਚ ਹੀ ਪਰ ਰਾਜੇ ਨਾਲੋਂ ਵੀ ਰੱਜੇ, ਰਹਿਣਗੇ ਇੱਕ ਛੋਟੀ ਜਿਹੀ ਛੰਨ ਵਿੱਚ ਹੀ, ਗੁਜ਼ਾਰਾ ਦੋਹ ਫੁਲਕਿਆਂ ਦਾ ਹੀ ਹੋਣਾ ਕਿਰਤ ਨਾਲ। ਪਰ ਸਾਹਿਬ ਕਹਿੰਦੇ ਨੇ ਉਹ ਰਾਜੇ ਨੇ, ਜਿਹਨੂੰ ਚਾਹੁਣ ਉਹਨੂੰ ਰਜਾ ਸਕਦੇ ਨੇ, ਦੁਨਿਆਵੀ ਰਾਜੇ ਕੋਲੋਂ ਕੋਈ ਬੰਦਾ ਰੱਜ ਨਹੀਂ ਸਕਦਾ, ਭਗਤਾਂ ਕੋਲ ਬਹਿਣ ਵਾਲੇ ਸਦਾ ਲਈ ਰੱਜ ਜਾਣ, ਭਾਵੇਂ ਰਿਸ਼ਤੇਦਾਰੀ ਸਾਕ ਸੰਬੰਧੀ ਕੋਈ ਨਹੀਂ, ਪਰ ਉਹਨਾਂ ਕੋਲ ਪਾਤਸ਼ਾਹੀ। ਵੇਖੋ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ, ਤੇ ਛਤਰ ਕਿਹੜਾ? ਕਹਿੰਦੇ ਨੇ ਸਿਰ ਛੱਤ ਸੱਚਾ ਹਰ ਆਪ ਬਣਾਏ, ਆਪ ਰੱਬ ਅਕਾਲ ਪੁਰਖ ਨੇ ਉਹਨਾਂ ਦੇ ਸਿਰ ਤੇ ਆਪਣੀ ਮਿਹਰ ਦਾ ਹੱਥ ਦਾ ਛਤਰ ਰੱਖ। ਹੁਣ ਉਹ ਰਾਜੇ ਬਣ ਗਏ। ਇਹਨੂੰ ਹਜ਼ੂਰ ਜੈਤ ਸਰੀ ਰਾਗ ਅੰਦਰ ਕਹਿਣਗੇ, ਵਸਤਾਂ ਟੁੱਟੀ ਝੁੰਪੜੀ, ਬਾਹਰੋਂ ਝੁੰਪੜੀ ਟੁੱਟੀ ਹੋਈ, ਮੀਂਹ ਪਵੇ ਤਾਂ ਚੋਣ ਲੱਗ ਜਾਂਦੀ, ਵਸਤਾਂ ਟੁੱਟੀ ਝੁੰਪੜੀ ਉਹਦੇ ਵਿੱਚ ਵਸਦੇ ਆ, ਚੀਰ ਸਭ ਛਿੰਨਾ, ਕੱਪੜੇ ਰੇਸ਼ਮੀ ਨਹੀਂ ਹੈ, ਫਟੇ ਜੇ ਹੋਏ ਆ ਪੁਰਾਣੇ ਪਹਿਨੇ। ਜਾਤ ਨਾ ਪਤ ਨਾ ਆਦਰੋ, ਦੁਨੀਆ ਦੀ ਨਜ਼ਰ ਵਿਚ ਨਾ ਕੋਈ ਉੱਚੀ ਜਾਤ ਨਾ ਕੋਈ ਬਹੁਤੀ ਪਤ ਇੱਜ਼ਤ। ਜੇ ਲੋਕ ਕਹਿਣ ਜੀ ਉਹ ਫਲਾਨੀ ਜਗ੍ਹਾ ਤੇ ਦੁਨਿਆਵੀ ਤੌਰ ਤੇ ਮਹਿਮਾ ਮੌਕੇ ਦੇ ਹਕੂਮਤ ਦੇ ਰਾਜਿਆਂ ਦੀ ਹੋਈ, ਪਰ ਸਰੀਰ ਕਰਕੇ ਬਿਣਸਣ ਤੋਂ ਬਾਅਦ ਉਪਮਾ ਭਗਤਾਂ ਦੀ ਹੋਈ। ਜਦੋਂ ਬਾਬਾ ਕਬੀਰ ਸਾਹਿਬ ਦਾ ਸਮਾਂ, ਰਵਿਦਾਸ ਜੀ ਦਾ ਸਮਾਂ ਜਾਂ ਭਗਤ ਨਾਮਦੇਵ ਸਾਹਿਬ ਦਾ ਸਮਾਂ ਆਇਆ, ਉਦੋਂ 19 ਉਪਮਾ ਭਗਤ ਨਾਮਦੇਵ ਕਬੀਰ ਸਾਹਿਬ ਦੀ ਨਹੀਂ ਜਿੰਨੀ ਸਿਕੰਦਰ ਲੋਧੀ ਦੀ। ਜਿੰਨੀ ਪਾਵਰ ਸਿਕੰਦਰ ਲੋਧੀ ਕੋਲ ਆ, 19 ਭਗਤਾਂ ਕੋਲ ਕਿੱਥੇ? ਜਿੰਨੇ ਨੌਕਰ ਚਾਕਰ ਸਿਕੰਦਰ ਕੋਲ ਆ, ਉਨੇ ਭਗਤਾਂ ਦੇ ਕੋਲ ਨਹੀਂ। ਪਰ ਸਰੀਰ ਕਰਕੇ ਬਿਨਸ ਗਿਆ, ਅੱਜ ਦੁਨੀਆਂ ਵਿਚ ਇੱਕ ਅੱਧੇ ਬੰਦੇ ਨੂੰ ਬਹੁਤਾ ਇਤਿਹਾਸ ਦਾ ਗਿਆਨ ਰੱਖਣ ਵਾਲਾ, ਉਹਨੂੰ ਪਤਾ ਹੋਏਗਾ ਬਾਬੇ ਕਬੀਰ ਸਾਹਿਬ ਦੇ ਵੇਲੇ ਰਾਜਾ ਕਿਹੜਾ ਹੋਇਆ, ਭਗਤ ਕਬੀਰ ਨੂੰ ਸਾਰੀ ਦੁਨੀਆ ਪੂਜਦੀ। ਕੰਛੀ ਬਨਾਰਸ ਦਾ, ਚਿਤੌੜਗੜ੍ਹ ਦਾ ਰਾਜਾ ਕੌਣ ਸੀ, ਇਹ ਸ਼ਾਇਦ ਕਿਸੇ ਵਿਰਲੇ ਨੂੰ ਪਤਾ ਹੋਵੇ। ਭਗਤ ਰਵਿਦਾਸ ਨੂੰ ਸਭ ਚੇਤੇ ਕਰਕੇ ਸੀਸ ਚੁਕਾਉਂਦੇ ਨੇ, ਕਿਉਂ? ਪਾਤਸ਼ਾਹੀ ਭਗਤ ਜਨਾ ਕੋ ਦਿੱਤੀਆਂ। ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਭਰਮਿੰਨਾ, ਮਿੱਤਰ ਨਾ ਇੱਠ ਧਨ ਰੂਪ ਹੀਣ, ਕਿਸ ਸਾਕ ਨਾ ਸਿੰਨਾ, ਪਰ ਮਿਲਿਆ ਕੀ ਰਾਜਾ ਸਗਲੀ, ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਪਾਤਸ਼ਾਹੀ ਭਗਤ ਜਨਾ ਕੋ ਦਿੱਤੀਆਂ। ਸਿਰ ਛੱਤ ਸੱਚਾ ਹਰ ਬਣਾਏ, ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੇ ਸਿਰ ਤੇ ਇੱਕ ਛਤਰ ਰੱਖ ਦਿੱਤਾ, ਜਿਹੜਾ ਛਤਰ ਕਦੇ ਪਾਸੇ ਨਹੀਂ ਹੋਏਗਾ, ਜਿਹੜੇ ਛਤਰ ਨੂੰ ਕੋਈ ਖਤਮ ਨਹੀਂ ਕਰ ਸਕਦਾ, ਜਿਹੜਾ ਛਤਰ ਕੋਈ ਲਾਹ ਨਹੀਂ ਸਕਦਾ। ਇੱਥੇ ਛਤਰਪਤੀ ਰਾਜੇ ਵੀ ਕਈ ਵਾਰ ਕੰਗਾਲ ਹੋ ਜਾਂਦੇ, ਪਰ ਜਿਨ੍ਹਾਂ ਨੂੰ ਰੱਬ ਛਤਰ ਬਖਸ਼ ਦੇ, ਉਹਨਾਂ ਦੇ ਸਿਰ ਤੋਂ ਛਤਰ ਕਦੇ ਨਹੀਂ ਲੈ। ਪਾਤਸ਼ਾਹੀ ਭਗਤ ਜਨਾ ਕੋ ਦਿੱਤੀਆਂ, ਸਿਰ ਛੱਤ ਸੱਚਾ ਹਰ ਬਣਾਏ, ਕਿਉਂਕਿ ਫਿਰ ਉਹ ਕਰਦੇ ਕੀ ਆ, ਉਹ ਸੱਚੇ ਸਤਿਗੁਰ ਨੂੰ ਸਿਮਰਦੇ ਆ ਤੇ ਉਸ ਅਕਾਲ ਪੁਰਖ ਵਿੱਚ ਗੁਰਮੁਖ ਬਣ ਕੇ ਸਮਾ ਜਾਂਦੇ ਆ। ਹਜ਼ੂਰ ਕਹਿੰਦੇ ਨੇ, ਹੁਣ ਸੁਣੋ ਅਗਲੀ ਪੰਕਤੀ ਉਸ ਪੌੜੀ, ਰਾਜੇ ਉਹ ਨਾ ਆਖੀਨ, ਜੇ ਦੁਨਿਆਵੀ ਤੌਰ ਤੇ ਕਿਸੇ ਨੂੰ ਕਹੋ ਉਹ ਰਾਜਾ, ਕਹਿਣਗੇ ਮਹਾਰਾਜ ਕਹਿੰਦੇ ਉਹ ਰਾਜਾ ਨਹੀਂ ਹੈ ਜਿਹੜਾ ਦੂਜਿਆਂ ਨਾਲ ਰਾਜ ਦੀ ਖਾਤਰ ਭਿੜੀ ਜਾ ਰਿਹਾ, ਜਿਹੜਾ ਕਦੇ ਉਹਤੇ ਹਮਲਾ ਕਰਤਾ, ਕਦੇ ਉਹ ਤੋਂ ਖੋਲਿਆ, ਕਦੇ ਕਿਸੇ ਨੂੰ ਸਜ਼ਾ ਦਿੱਤੀ, ਕਦੇ ਕਿਸੇ ਦਾ ਖੋਲਿਆ। ਕਹਿੰਦੇ ਨੇ ਉਹ ਰਾਜੇ ਨਹੀਂ ਹੈ, ਰਾਜੇ ਤਾਂ ਉਹ ਨੇ ਜਿਨ੍ਹਾਂ ਨੂੰ ਰੱਬ ਨੇ ਨਾਮ ਭਗਤੀ ਬਖਸ਼ਿਸ਼ ਕਰਕੇ ਰਜਾ ਦਿੱਤਾ, ਪਾਤਸ਼ਾਹੀ ਭਗਤ ਜਨਾ ਕੋ ਦਿੱਤੀ। ਰਾਜੇ ਉਹ ਨਾ ਆਖੀਨ, ਭਿੜ ਮਰੇ ਫਿਰ ਜੁਨੀ ਪਾਏ, ਜਿਹੜੇ ਸੰਸਾਰ ਅੰਦਰ ਭਿੜ ਭਿੜ ਕੇ ਮਰਦੇ ਰਹੇ, ਦੁਬਾਰਾ ਫਿਰ ਜਨਮ ਮਰਨ ਜੁਨਾ ਚ ਪੈ ਗਏ, ਉਹ ਰਾਜੇ ਨਹੀਂ ਹੈ, ਰਾਜੇ ਉਹ ਨੇ ਜਿਨ੍ਹਾਂ ਨੂੰ ਸਾਹਿਬ ਨੇ ਰਜਾ ਦੇ। ਅੱਜ ਹਜ਼ੂਰ ਕਹਿੰਦੇ ਨੇ, ਭਗਤ ਕਰੇ ਮਰ ਜੀ ਬੜੇ, ਸੰਸਾਰ ਵੱਲੋਂ ਮਰਨ ਤੋਂ ਬਾਅਦ ਰੱਬ ਦੇ ਘਰ ਜੀਵਤ ਹੋ ਗਏ, ਉਹ ਅਸਲ ਵਿੱਚ ਪੱਕੇ ਭਗਤ। ਕਈ ਵਾਰ ਮਹਾਰਾਜ ਹੁਕਮਨਾਮਾ ਬਖਸ਼ਿਸ਼ ਕਰਦੇ ਤਾਂ ਭਗਤ ਨਾਮਦੇਵ ਸਾਹਿਬ ਦੀ ਬਾਣੀ ਚੋਂ ਇੱਕ ਹੁਕਮਨਾਮਾ ਤੁਸੀਂ ਬਹੁਤ ਵਾਰ ਸੁਣਿਆ, ਪਹਿਲ ਪੁਰੀਏ ਪੁਨਰਕ ਬਣਾ ਤਾਂ ਚੇ ਹੰਸਾ ਸਗਲੇ ਜਨ। ਉਹਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਨੇ ਅੱਗੇ ਜਾ ਕੇ ਇੱਕ ਬਚਨ ਕਿਹਾ, ਉੱਥੇ 2 ਮਿੰਟ ਇਕਾਗਰਤਾ ਬਖਸ਼ੀ। ਕਹਿੰਦੇ ਨੇ, ਪਿੰਦੀ ਉਬ ਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ, ਤੂੰ ਕੁਨ ਰੇ ਮੈਂ ਜੀ ਨਾਮਾ, ਹੋ ਜੀ ਅੱਲਾ ਤੇ ਨਿਵਾਰਨਾ ਜਮ ਕਰ। ਰਵਿਦਾਸ ਭਗਤ, ਭਗਤ ਨਾਮਦੇਵ ਸਾਹਿਬ, ਭਗਤ ਕਬੀਰ ਸਾਹਿਬ, ਇਹਨਾਂ ਦੀ ਭਗਤੀ ਵਿੱਚ ਰੱਬ ਦੇ ਪ੍ਰਤੀ ਇੰਨਾ ਪ੍ਰੇਮ ਅਰਜ ਅਰਦਾਸ ਝਲਕੇਗੀ ਕਿ ਬਾਰ ਬਾਰ ਹਰ ਸ਼ਬਦ ਵਿੱਚ ਅਰਦਾਸ ਹੀ ਕਰਦੇ, ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮੰਨੈ, ਜਨ ਕੋ ਪੂਰਨ ਦੀਜੈ, ਹੋ ਬਲ ਬਲ ਜਾਉ ਰਮਈਆ ਕਾਰਣੇ, ਕਾਰਣ ਕਵਨ ਅਬੋਲ। ਰੱਬ ਨੂੰ ਕਹਿੰਦੇ ਨੇ, ਮੈਂ ਕੁਰਬਾਨ ਜਾਂਦਾ ਤੇਰੇ ਤੋਂ, ਪਰ ਕੀ ਕਾਰਨ ਆ ਕਿ ਤੂੰ ਅਬੋਲ ਹੋ ਕੇ ਬੈਠਾ? ਮੈਂ ਤੇਰੇ ਤੋਂ ਕੁਰਬਾਨ ਜਾ ਰਿਹਾ, ਤੈਨੂੰ ਰੋਜ਼ ਪੁਕਾਰਦਾ, ਰੋਜ਼ ਜਪਦਾ, ਤੇ ਕਿਹੜਾ ਕਾਰਨ ਰੱਬਾ, ਕਿਹੜੀ ਕਮੀ ਹੈ ਕਿ ਤੂੰ ਬੋਲਦਾ ਨਹੀਂ ਸਾਡੇ ਨਾਲ? ਅਬੋਲ ਦਾ ਅਰਥ ਬੋਲ ਨਹੀਂ ਰਿਹਾ, ਤੂੰ ਬੋਲ ਤੋਂ ਰਹਿਤ ਹੋ ਕੇ ਬੈਠਾ। ਜੇ ਅਸੀਂ ਬੋਲ ਕੇ ਤੈਨੂੰ ਪੁਕਾਰਦੇ, ਕਿਤੇ ਤੂੰ ਵੀ ਆਪਣੀ ਆਵਾਜ਼ ਸੁਣਾ। ਹੁਣ ਭਗਤ ਨਾਮਦੇਵ ਸਾਹਿਬ ਕਹਿੰਦੇ, ਪਿੰਦੀ ਉਬ ਕਲੇ ਸੰਸਾਰਾ, ਪਿੰਦੀ ਦਾ ਅਰਥ ਭਾਵੇਂ ਨਵ ਜਨਰੇਸ਼ਨ ਨੂੰ ਪਤਾ ਨਾ ਲੱਗੇ, ਬਜ਼ੁਰਗ ਜਿਹੜੇ ਸਿਆਣੇ ਬੰਦੇ ਨੇ ਉਹਨਾਂ ਬਜ਼ੁਰਗਾਂ ਨੂੰ ਵਧੇਰੇ ਪਤਾ। ਪਿੰਦੀ ਦਾ ਅਰਥ ਹੁੰਦਾ ਜਿਹੜੀ ਚਲਾਰ ਮਾਲ ਟਿੰਡ ਪਾਣੀ ਦੀ ਭਰ ਕੇ ਥੱਲੇ ਆਉਂਦੀ, ਬੋਲਦਾ ਨਾਲ ਉਹ ਗੇੜਿਆ ਜਾਂਦਾ, ਉਹ ਜਦੋਂ ਚਲਾਰ ਚੱਲਦੀ ਤੇ ਟਿੰਡਾਂ ਭਰ ਭਰ ਕੇ ਪਾਣੀ ਦੀਆਂ ਥੱਲਿਓ ਆਉਂਦੀਆਂ, ਉੱਪਰ ਘੁੰਮ ਕੇ ਖਾਲੀ ਹੋ ਜਾਂਦੀ, ਫਿਰ ਥੱਲੇ ਘੁੰਮਦੀ, ਥੱਲਿਓ ਫਿਰ ਖੂਹ ਚੋਂ ਪਾਣੀ ਭਰਿਆ, ਫਿਰ ਅੱਗੇ ਖਾਲ ਚ ਖਾਲੀ ਹੋ ਗਈ। ਤੇ ਭਗਤ ਨਾਮਦੇਵ ਸਾਹਿਬ ਕਹਿੰਦੇ ਹੇ ਰੱਬ ਜੀ ਪਿੰਦੀ ਉਬ ਕਲੇ ਸੰਸਾਰਾ, ਜਿਵੇਂ ਉਹ ਟਿੰਡਾਂ ਥੱਲਿਓ ਘੁੰਮਦੀਆਂ ਪਾਣੀ ਭਰਿਆ, ਜਦੋਂ ਗੋਲ ਚੱਕਰ ਉੱਪਰ ਚ ਘੁੰਮੀ ਤਾਂ ਡਿੱਗ ਖਾਲ ਵਿੱਚੋਂ ਖਾਲੀ ਹੋ। ਇਸ ਤਰ੍ਹਾਂ ਹੇ ਮਾਲਕਾ, ਇਸ ਸੰਸਾਰ ਵਿੱਚ ਅਸੀਂ ਅਨੇਕਾਂ ਜੂਨਾਂ ਵਿੱਚ ਆਉਂਦੇ ਰਹੇ, ਜਨਮ ਮਰਨ ਵਿੱਚ ਰੱਬ ਦੇ ਘਰੋਂ ਸਵਾਸਾਂ ਦੀ ਟਿੰਡ ਭਰ ਕੇ ਲਿਆਏ ਤੇ ਦੁਨੀਆਂ ਵਿੱਚ ਖਾਲੀ ਕਰਕੇ ਚੱਲੇ। ਸਵਾਸਾਂ ਦੀ ਟਿੰਡ ਭਰ ਕੇ ਆਈ, 10-20-50-60-70 ਸਾਲ ਜੀ ਕੇ ਟਿੰਡ ਖਾਲੀ ਕਰਕੇ ਚੱਲੇ, ਲਾਭ ਕੋਈ ਨਹੀਂ ਹੋਇਆ, ਟਿੰਡ ਘੁੰਮਦੀ ਰਹੀ ਪਰ ਖਾਲੀ ਦੀ ਖਾਲੀ। ਜਨਮ ਮਰਨ ਵਿੱਚ ਅਸੀਂ ਭਰਮ ਭਰਮ ਆਏ, ਤੁਮ ਚੇ ਦੁਆਰਾ ਭਟਕਦੇ ਰਹੇ ਪਰ ਖਾਲੀ ਦੇ ਖਾਲੀ। ਜਾਂ ਇਹਨੂੰ ਇੱਕ ਜਨਮ ਵਿੱਚ ਵੀ ਲੈ ਲਓ ਕਿ ਇੱਕ ਜਨਮ ਦੇ ਅੰਦਰ ਜਿਹੜਾ ਸਵਾਸ ਆ, ਵਾਰ ਵਾਰ ਸਾਹ ਥੱਲੇ ਜਾਂਦਾ ਉੱਪਰ ਆ ਰਿਹਾ ਖਾਲੀ ਦਾ ਖਾਲੀ, ਸਿਰਫ ਦੁਨੀਆਂ ਵਿੱਚ। ਇਹ ਭਰਿਆ ਪਰਵਾਨ ਕਦੋਂ? ਜਦੋਂ ਇਹਦੇ ਵਿੱਚ ਗੁਰੂ ਦੇ ਸ਼ਬਦ ਦਾ ਨਾਮ ਰਸ ਭਰ ਜਾਏ, ਜਦੋਂ ਬੰਦਾ ਸਾਹ ਲਵੇ ਤੇ ਕਵੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ, ਉਦੋਂ ਅੰਦਰੋਂ ਪਿੰਦੀ ਉਬ ਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਆਰਾ। ਹੇ ਮਾਲਕ ਜੀ, ਅਸੀਂ ਹੁਣ ਤੇਰੇ ਦਰ ਤੇ ਆ ਕੇ ਖਲੋਤੇ ਆ, ਜਨਮ ਮਰਨ ਵਾਲੀ ਜਿਹੜੀ ਟਿੰਡ ਘੁੰਮ ਰਹੀ ਆ, ਸਾਹ ਭਰ ਕੇ ਤੂੰ ਭੇਜ ਦਿੰਦਾ, ਅਸੀਂ ਖਰਚ ਕੇ ਵਾਪਸ ਚਲੇ ਜਾਂਦੇ, ਕਿਸੇ ਤਰ੍ਹਾਂ ਕਿਰਪਾ ਕਰੋ ਇਹਨੂੰ ਵਿਸ਼ਰਾਮ ਮਿਲੇ, ਇਹ ਪ੍ਰਵਾਨ ਹੋ। ਤੇ ਜਦੋਂ ਗੇੜਾ ਰੁਕਦਾ ਨਾ ਉਸ ਟਿੰਡ ਦਾ, ਕੋਈ 2-4 ਭਾਗਾਂ ਵਾਲੀਆਂ ਟਿੰਡਾਂ ਭਰੀਆਂ ਰਹਿ ਜਾਣੀਆਂ, ਬਾਕੀ ਉੱਪਰ ਵਾਲੀਆਂ ਸਭ ਖਾਲੀ। ਔਰ ਇੱਕ ਹੋਰ ਸੌਖਾ ਤਰੀਕਾ, ਜਿਹੜੀ ਟਿੰਡ ਖੂਹ ਵੱਲ ਨੀਵੀਂ ਰਵੇਗੀ ਉਹਦੇ ਵਿੱਚ ਪਾਣੀ ਭਰਿਆ ਰਵੇਗਾ, ਜਿਹੜੀਆਂ ਉੱਚੀਆਂ ਹੋ ਜਾਣਗੀਆਂ ਪਾਣੀ ਤੋਂ ਖਾਲੀ ਹੋ ਜਾਣਗੀਆਂ। ਸਾਹਿਬ ਕਹਿੰਦੇ ਨੇ ਨੀਵਾਂ ਹੋ ਕੇ ਰਹੀ, ਮਨ ਕਰਕੇ ਨਿਮਰਤਾ ਰੱਖੀ, ਤੂੰ ਭਰਿਆ ਹੋਏਗਾ, ਕਦਰ ਨੀਵਿਆਂ ਦੀ ਪੈਂਦੀ ਕਿਉਂਕਿ ਪਾਣੀ ਭਰਿਆ। ਜਿਹੜੀਆਂ ਟਿੰਡਾਂ ਉੱਚੀ ਉਹ ਖਾਲੀ ਹੋ ਗਈਆਂ, ਉਹਨਾਂ ਵੱਲ ਕੋਈ ਨੀ ਤੱਕਦਾ। ਜਦੋਂ ਕੋਈ ਪਿਆਸਾ ਆਉਂਦਾ ਤੇ ਪਿਆਸ ਬੁੱਝਦੀ ਨੀਵੀਆਂ ਟਿੰਡਾਂ ਤੋਂ, ਉੱਚੀਆਂ ਤੋਂ ਕਦੇ ਪਿਆਸ ਨੀ ਬੁੱਝਦੀ। ਇਸ ਲਈ ਨੀਵਾਂ ਰਹਿ, ਤੇਰੀ ਕਦਰ ਹੋਏਗੀ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਤੂੰ ਨੀਵਾਂ ਰਵੇਂਗਾ ਤਾਂ ਸਭ ਤੋਂ ਉੱਚਾ ਹੋ ਜਾਏ, ਕਿਉਂਕਿ ਉਹਦੇ ਵਿੱਚ ਰਸ ਭਰ ਜਾਏ। ਹੁਣ ਵੇਖੋ ਸੰਸਾਰ ਦੇ ਅੰਦਰ ਇੱਕ ਵਚਨ ਆਪਾਂ ਬਹੁਤ ਵਾਰ ਪੜ੍ਹਦੇ ਕਿ ਆਹ ਜਨਮ ਜਿਹੜਾ ਸਾਨੂੰ ਮਿਲਿਆ, ਸਾਹਿਬ ਕਹਿੰਦੇ ਬਾਰੀ ਆ, ਇਹਨੂੰ ਸਫਲ, ਇਹਨੂੰ ਬੁੱਝ ਲਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਤੇਰੀ ਬਾਰੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਹਨੂੰ ਕਹਿਣਗੇ ਤੇਰੀ ਅਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਆ ਤੈਨੂੰ ਬਾਰੀ ਮੌਕਾ ਮਿਲਿਆ। ਇਹਨੂੰ ਕਿਸੇ ਤਰ੍ਹਾਂ ਮਨ ਨੀਵਾਂ ਰੱਖ ਕੇ ਗੁਰੂ ਕੋਲੋਂ ਇਹ ਸਵਾਸ ਸਫਲ ਕਰਵਾ, ਗੁਰੂ ਦੇ ਕੋਲੋਂ ਸ਼ਬਦ ਰਸ ਮਾਣ, ਆਪਣਾ ਮਨ ਨੀਵਾਂ ਕਰ ਤੇ ਤੂੰ ਪ੍ਰਵਾਨ ਹੋ। ਹੁਣ ਦੇਖੋ ਬੇਨਤੀ ਸਮਝ, ਸੰਸਾਰ ਦੇ ਅੰਦਰ ਪੂਜਾ ਵਾਸਤੇ ਰਾਤ ਵੀ ਚੱਲਦੀ। ਭਗਤ ਬਾਣੀ ਵਿੱਚ ਆਪਾਂ ਪ੍ਰਤੀਕ ਦੀ ਗੱਲ ਕੀਤੀ, ਕੋਈ ਨਾ ਕੋਈ ਮੂਰਤੀ ਪ੍ਰਤੀਕ ਹੈ। ਰੱਬ ਭਗਵਾਨ ਨੂੰ ਪਾਇਆ ਕਿਵੇਂ ਜਾਂਦਾ? ਇੱਕ ਸੌਖੀ ਜੇ ਬਾਹਰੀ ਉਦਾਹਰਨ ਲਿਓ, ਜਿਹੜੀ ਮੂਰਤੀ ਮੰਦਰ ਵਿੱਚ ਭਗਵਾਨ ਦੀ ਬਣਾ ਕੇ ਕੋਈ ਸਥਾਪਿਤ ਕਰ ਰਹੇ ਪੂਜਾ ਵਾਸਤੇ, ਉਹਨਾਂ ਵਾਸਤੇ ਉਹ ਪਰਮਾਤਮਾ ਹੈ, ਰੱਬ ਹੈ। ਹੁਣ ਮੰਦਰ ਵਿੱਚ ਜਿਹੜੀ ਮੂਰਤੀ ਸਥਾਪਿਤ ਕੀਤੀ ਗਈ, ਜਿਹੜੀ ਮੰਦਰ ਵਿੱਚ ਮੂਰਤੀ ਸਜਾਈ ਗਈ, ਉੱਥੇ ਲੋਕ ਸ਼ਰਧਾ ਨਾਲ ਆ ਕੇ ਝੁਕਦੇ। ਕੋਈ ਪ੍ਰੇਮ ਸ਼ਰਧਾ ਨਾਲ ਦੁਖੀ ਆਇਆ, ਉਹਦੇ ਅੰਦਰ ਪ੍ਰੇਮ ਭਉ ਤੇ ਭਾਉ ਬਣ ਜਾਏ, ਡਰ ਤੇ ਪ੍ਰੇਮ ਦੋ ਚੀਜ਼ਾਂ ਹਿਰਦੇ ਚ ਲੈ ਕੇ ਆਏਗਾ। ਹੋ ਸਕਦਾ ਮੰਦਰ ਵਿੱਚ ਝੁਕਣ ਵਾਲੇ ਦਾ ਦੁੱਖ ਮੁੱਕ ਜਾਏ, ਮੰਦਰ ਵਿੱਚ ਝੁਕਣ ਵਾਲਾ ਕੱਖਾਂ ਤੋਂ ਲੱਖਾਂ ਦਾ ਹੋ ਜਾਏ, ਮੰਦਰ ਵਿੱਚ ਭਿਖਾਰੀ ਆਵੇ ਉਸ ਮੂਰਤੀ ਅੱਗੇ, ਭੈ ਤੇ ਭਾਉ ਨਾਲ ਸਿਜਦਾ ਕਰ ਰਿਹਾ ਤੇ ਉਹ ਇੱਕ ਭਿਖਾਰੀ ਤੋਂ ਰਾਜਾ ਬਣ ਜਾਏ। ਕਦੇ ਸੋਚ ਕੇ ਵੇਖਿਓ, ਜਿਹੜੇ ਮੂਰਤੀ ਬਣਾਉਣ ਵਾਲੇ ਉਹ ਸੜਕ ਦੇ ਕੰਢੇ ਕੁੱਲੀਆਂ ਤੇ ਬੈਠੇ, ਜਿਹੜੇ ਉਹ ਮੂਰਤੀ ਬਣਾਉਣ ਵਾਲੇ ਉਹ ਸੜਕ ਦੇ ਕੰਢੇ ਬੈਠੇ, ਕੁੱਲੀ ਬਣਾ ਕੇ ਤੰਬੂ ਲਾ ਕੇ ਉਹਨੇ ਮਿੱਟੀ ਇਕੱਠੀ ਕੀਤੀ, ਮਿੱਟੀ ਨੂੰ ਭਿਓ ਕੇ ਵਧੀਆ ਮੂਰਤੀ ਬਣਾਈ, ਰੰਗ ਸਜਾ ਦਿੱਤਾ, ਲੋਕ ਲੈ ਗਏ। ਜਦੋਂ ਮੰਦਰ ਵਿੱਚ ਸਥਾਪਿਤ ਹੋ, ਹੈ ਤਾਂ ਉਹ ਮਿੱਟੀ ਦੀ ਬਣੀ ਹੋਈ ਪਰ ਉਹਦੇ ਨਾਲ ਜਿਹੜੀ ਭਗਤੀ ਕਰਨ ਵਾਲੇ ਦੇ ਹਿਰਦੇ ਵਿੱਚ ਸ਼ਰਧਾ ਹੈ, ਭੈ ਹੈ, ਭਾਉ ਹੈ, ਉਹਦੇ ਭੈ ਭਾਉ ਸ਼ਰਧਾ ਪ੍ਰੇਮ ਕਰਕੇ ਹੋ ਸਕਦਾ ਉਹ ਕੱਖਾਂ ਤੋਂ ਲੱਖਾਂ ਦਾ ਹੋ ਜਾਏ। ਜਿਹੜਾ ਬਣਾਉਣ ਵਾਲਾ ਉਹਨੂੰ ਮੂਰਤੀ ਨੇ ਕੁਝ ਨਹੀਂ ਦਿੱਤਾ, ਕਿਉਂ? ਉਹਦੇ ਅੰਦਰ ਭੈ ਨਹੀਂ ਬਣ ਸਕਿਆ, ਉਹਦੇ ਅੰਦਰ ਭਾਉ ਨਹੀਂ ਬਣ ਸਕਿਆ, ਉਹਦੇ ਅੰਦਰ ਉਹ ਸ਼ਰਧਾ ਨਹੀਂ ਬਣ ਸਕੀ। ਗੱਲ ਤਾਂ ਪ੍ਰੇਮ ਨਾਲ ਪਰਮਾਤਮਾ ਨੂੰ ਕੋਈ ਚੇਤੇ ਕਰੇ ਤਾਂ ਸਦਾ ਹੀ ਅੰਗ ਸੰਗ, ਬਿਨਾਂ ਪ੍ਰੇਮ ਤੋਂ ਚੇਤੇ ਕਰੇ ਤਾਂ ਭਾਵੇਂ ਸਾਰੀ ਉਮਰ ਅਰਾਧੀ ਜਾਵੇ, ਉਸ ਪੂਜਾ ਵਿੱਚੋਂ ਕੁਝ ਨਹੀਂ। ਪਹਿਲੀ ਗੱਲ ਇਹ ਕਿ ਤੂੰ ਪ੍ਰੇਮ ਸ਼ਰਧਾ ਭਾਉ ਨਾਲ ਚੇਤੇ ਕਰ। ਔਰ ਦੂਜੀ ਗੱਲ ਦੇਖੋ, ਇੱਕ ਮੂਰਤੀ ਜਿਹੜੀ ਆ ਉਹ ਮੂਰਤੀ ਕਾਰ ਤੋਂ ਪੁੱਛ ਕੇ ਵੇਖੋ, ਬਿਨਾਂ ਮਿੱਟੀ ਤੋਂ ਮੂਰਤੀ ਨਹੀਂ ਬਣਾ ਸਕੇ, ਵੱਧ ਤੋਂ ਵੱਧ ਕੋਈ ਪਿੱਤਲ ਦੀ ਬਣਾ ਲਏਗਾ, ਲੋਹੇ ਚਾਂਦੀ ਦੀ ਬਣਾ ਦੇਗਾ, ਵੱਧ ਤੋਂ ਵੱਧ ਕੋਈ ਸੋਨੇ ਦੀ ਬਣਾ ਦੇਗਾ, ਮਿੱਟੀ ਦੇ ਵਿੱਚ ਵੀ ਕਿਸੇ ਤਰੀਕੇ ਉਹਨੂੰ ਪਾਣੀ ਪਾ ਕੇ ਮਿੱਟੀ ਦੀ ਮੂਰਤੀ ਬਣਾਏਗਾ, ਪਰ ਦੁਨੀਆਂ ਵਿੱਚ ਐਸਾ ਕੋਈ ਮੂਰਤੀਕਾਰ ਨਹੀਂ ਜਿਹੜਾ ਪਾਣੀ ਦੀ ਮੂਰਤੀ ਬਣਾ। ਸੋਨੇ ਦੀ ਬਣਾ ਸਕਦੇ ਲੋਕ, ਚਾਂਦੀ ਦੀ ਬਣ ਸਕਦੀ, ਮਿੱਟੀ ਦੀ ਮੂਰਤੀ ਬਣ ਸਕਦੀ, ਪੱਥਰ ਦੀ ਘੜ ਕੇ ਬਣਾਈ ਜਾ ਸਕਦੀ, ਪਰ ਐਸਾ ਕੋਈ ਮੂਰਤੀਕਾਰ ਨਹੀਂ ਜਿਹੜਾ ਪਾਣੀ ਦੀ ਮੂਰਤੀ ਬਣਾ ਦੇ। ਮੇਰੇ ਸਾਹਿਬ ਕਹਿੰਦੇ ਨੂੰ ਐਸਾ ਇੱਕ ਮੂਰਤੀਕਾਰ ਹੈ ਜਿਹਨੇ ਤੇਰੀ ਮੂਰਤ ਪਾਣੀ ਤੋਂ ਤਿਆਰ ਕੀ। ਆਖੋ ਸਤਨਾਮ ਸ੍ਰੀ। ਜਿਹਨੇ ਆ ਸਰੀਰ ਦੀ ਮੂਰਤ ਜਿਹਦੇ ਵਿੱਚੋਂ ਹਰ ਮੰਦਰ ਇਹ ਸਰੀਰ ਹੈ, ਦੀ ਬਾਡੀ ਇਜ਼ ਦਾ ਟੈਂਪਲ ਆਫ ਗੋਡ, ਇਹਦੇ ਵਿੱਚੋਂ ਪਰਮਾਤਮਾ ਮਿਲਣਾ, ਇਹ ਮੂਰਤ ਰੱਬ ਨੇ ਪਾਣੀ ਦੀ ਬਣਾਈ ਆ। ਜਿਸ ਅਕਾਲ ਪੁਰਖ ਨੇ ਇਹ ਮੂਰਤ ਘੜੀ ਉਹਨੂੰ ਬੁੱਝ। ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾ ਲੈ ਦਿਓਰਾ ਕਰਿਆ। ਆ ਪਾਣੀ ਤੋਂ ਰੱਬ ਨੇ ਇੱਕ ਬੂੰਦ ਤੋਂ ਤੇਰੀ ਮੂਰਤੀ ਤਿਆਰ ਕਰ ਦਿੱਤੀ। ਕੁਰਬਾਨ ਬਲਿਹਾਰ ਉਸ ਅਕਾਲ ਪੁਰਖ ਤੋਂ ਜਾ ਜਿਸ ਨੇ ਆਹ ਤੇਰੀ ਮੂਰਤੀ ਬਣਾਈ। ਸ਼ਾਇਦ ਬਾਹਰਲੇ ਮੰਦਰ ਚੋਂ ਤੈਨੂੰ ਰੱਬ ਨਾ ਮਿਲੇ, ਤੇਰੇ ਸਰੀਰ ਚੋਂ ਰੱਬ ਮਿਲ ਸਕਦਾ, ਪਰ ਇਹਨੂੰ ਖੋਜ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ, ਸਾਊਥ ਵੈਸਟ, ਕੈਲਗਰੀ।
0: ਇਹ ਸਾਰੇ ਭਰਮ ਉਸ ਸਮੇਂ ਦੇ ਨਿਮਿਤ ਅਵਤਾਰ ਭਗਤਾਂ ਨੇ ਸੰਸਾਰ ਦੇ ਦੂਰ ਕੀਤੇ ਕਿ ਦੁਨੀਆਂ ਦੇ ਲੋਕੋ, ਇਹ ਜਿੰਨੇ ਭਗਤ ਹੋਏ ਇਹਨਾਂ ਨੂੰ ਆਪਾਂ ਅਵਤਾਰ ਕਵਾਂਗੇ, ਨਿਮਿਤ ਅਵਤਾਰ। 6 ਤਰ੍ਹਾਂ ਦੇ ਅਵਤਾਰ ਆ। ਨਿਮਿਤ ਅਵਤਾਰ ਦਾ ਹੁੰਦਾ ਅਰਥ ਜਿਹੜਾ ਸੰਸਾਰ ਵਿੱਚ ਰੀਤ ਚੱਲ ਰਹੀ ਉਹ ਰੱਬ ਦੇ ਉਲਟ ਹੈ ਤੇ ਉਹਦਾ ਵਿਰੋਧ ਕਰਨ ਵਾਸਤੇ ਉਹ ਦੁਨੀਆਂ ਉਹਦਾ ਵਿਰੋਧ ਕਰਦੇ। ਕਈ ਵਾਰ ਨਿਮਿਤ ਦੀ ਅਗਵਾਈ ਕਰਨ ਵਾਸਤੇ, ਉਹਦੀ ਮਦਦ ਕਰਨ ਵਾਸਤੇ, ਉਹਦੀ ਮਦਦ ਹੈਲਪ ਵਾਸਤੇ ਨਿਮਿਤ ਅਵਤਾਰ ਦੇ ਨਾਲ ਨਿਤਿਆ ਅਵਤਾਰ ਇੱਕ ਆਉਣਾ ਪੈਂਦਾ। ਜਿਵੇਂ ਪ੍ਰਹਿਲਾਦ ਦੀ ਰੱਖਿਆ ਲਈ ਉਹਦੀ ਭਗਤੀ ਪ੍ਰਗਟ ਕਰਨ ਵਾਸਤੇ ਨਰਸਿੰਘ ਰੂਪ ਧਾਰਨ ਕਰਕੇ ਨਿਤ ਅਵਤਾਰ ਆਇਆ, ਉਹ ਨਵਿੱਤ ਦੀ ਖਾਤਰ ਆਇਆ। ਬਾਬੇ ਕਬੀਰ ਨੂੰ ਬੰਨ ਕੇ ਹਾਥੀ ਅੱਗੇ ਸਿੱਟਿਆ, ਪਾਣੀ ਚ ਸੁੱਟ ਦਿੱਤਾ, ਉਹਦੀ ਰੱਖਿਆ ਕਰਨ ਵਾਸਤੇ ਨਵਿੱਤ ਦੇ ਨਾਲ ਨਿਤ ਅਵਤਾਰ ਪ੍ਰਗਟ ਹੋਇਆ। ਹੁਣ ਸਹਿਬ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਉਸ ਅਕਾਲ ਪੁਰਖ ਦੀ ਅਸਲੀਅਤ ਨੂੰ ਬੁੱਝ ਜਿਹਨੇ ਪਾਣੀ ਤੋਂ ਤੈਨੂੰ ਘੜ ਕੇ ਰੱਖ ਦਿੱਤਾ। ਇਸ ਮੂਰਤੀ ਨੂੰ ਬੁੱਝ ਤੇਰੇ ਸਰੀਰ ਦੇ ਅੰਦਰ, ਹੁਣ ਉਹ ਆਪ ਪਰਮਾਤਮਾ ਬੈਠਾ। ਬਾਹਰਲੀਆਂ ਮੂਰਤੀਆਂ ਬਣਾਉਣ ਵਾਲੇ ਬਣਾ ਕੇ ਵੇਚ ਦੇਣਗੇ, ਕੋਈ ਮੂਰਤੀਕਾਰ ਮੂਰਤੀ ਵਿੱਚ ਆਪਾ

ਸੀਤ ਆ, ਇਹਦੇ ਵਿੱਚ ਬੈਠਾ ਮਨ ਮੌਲਾ ਹੈ, ਰੱਬ ਹੈ, ਬਸ ਉਹਨੂੰ ਬੁੱਝਣ ਦੀ ਲੋੜ। ਜਿਹਨੂੰ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਉਹ ਕਿੱਥੇ ਰਹਿੰਦਾ? ਦੇਹ ਮਸੀਤ ਮਨ ਮੌਲਾਣਾ, ਸਰੀਰ ਤੇਰੀ ਮਸੀਤ ਹੈ, ਇਹਦੇ ਵਿੱਚ ਬੈਠਾ ਮਨ ਮੌਲਾ ਹੈ, ਬਸ ਇਹਨੂੰ ਸ਼ੁੱਧ ਕਰ, ਇਹਦੇ ਵਿੱਚੋਂ ਹੀ ਤੈਨੂੰ ਖੁਦਾ ਦੇ ਦਰਸ਼ਨ ਹੋਣਗੇ। ਇੱਕ ਤਾਂ ਭਗਤ ਕਬੀਰ ਸਾਹਿਬ ਬਾਣੀ ਅੰਦਰ ਕਹਿੰਦੇ ਕਬੀਰ ਹਜ ਕਾਬੈ ਹੋਏ ਹੋਏ ਗਿਆ, ਕਿਤੀ ਬਾਰ ਕਬੀਰ ਮੈਂ ਖੁਦਾ ਨੂੰ ਵੇਖਣ ਲਈ ਕਈ ਵਾਰ ਉਹ ਯਤਨ ਕੀਤਾ ਕਿ ਕਾਬੇ ਜਾ ਕੇ ਖੁਦਾ ਨੂੰ ਮਿਲਾਂ। ਲੋਕ ਕਹਿੰਦੇ ਮੱਕੇ ਕਾਬੇ ਰਹਿੰਦਾ, ਕਹਿਣਗੇ ਕਈ ਵਾਰ ਗਿਆ ਕਬੀਰ। ਅਸਲ ਵਿੱਚ ਉਹ ਦੁਨੀਆਂ ਦੀ ਗੱਲ ਸਮਝ ਆ ਰਹੇ। ਕਹਿੰਦੇ ਨੇ ਕਬੀਰ ਹਜ ਕਾਬੈ ਹੋਏ ਹੋਏ ਗਿਆ, ਕਿਤੀ ਬਾਰ ਕਬੀਰ ਸਾਈ ਮੁਝ ਮੈਂ ਕਿਆ ਖਤਾ, ਮੁੱਖੋਂ ਨਾ ਬੋਲੇ। ਮੂੰਹ ਤੋਂ ਬੋਲਦਾ ਨੀ ਮੇਰਾ ਪੀਰ ਖੁਦਾ, ਕਾਰਨ ਕਵਨ ਅਬੋਲ, ਕਿਉਂ ਨੀ ਬੋਲ ਰਿਹਾ? ਕਹਿੰਦੇ ਇੱਕ ਦਿਨ ਫਿਰ ਖੁਦਾ ਬੋਲਿਆ, ਜਦੋਂ ਬੋਲਿਆ ਤਾਂ ਲੜ ਪਿਆ। ਜਦੋਂ ਖੁਦਾ ਬੋਲਿਆ ਤਾਂ ਲੜ ਪਿਆ, ਕਿਹੜੀ ਗੱਲੋਂ ਲੜ ਪਿਆ? ਕਹਿੰਦੇ ਨੇ ਕਬੀਰ ਹਜ ਕਾਬੈ ਹੋ ਜਾਏ ਥਾ, ਅੱਗੇ ਮਿਲਿਆ ਖੁਦਾਏ, ਅੱਗੇ ਖੁਦਾ ਮਿਲ ਪਿਆ ਤੇ ਉਹ ਲੜ ਪਿਆ। ਇਸ ਗੱਲੋਂ ਕਬੀਰ ਤੈਨੂੰ ਕਿਹਨੇ ਕਿਹਾ ਮੈਂ ਮੱਕੇ ਵਿੱਚ ਰਹਿੰਦਾ, ਤੈਨੂੰ ਕਿਹਨੇ ਕਿਹਾ ਮੈਂ ਕਾਬੇ ਵਿੱਚ, ਤੈਨੂੰ ਕਿਹਨੇ ਕਿਹਾ ਮੇਰਾ ਪੱਛਮ ਵਿੱਚ ਹੀ ਪੱਕਾ ਬਸ ਆ? ਕਹਿਣਗੇ ਜੀ ਫੇਰ, ਕਹਿਣਗੇ ਮੈਂ ਤਾਂ ਤੇਰੇ ਦਿਲ ਵਿੱਚ ਰਹਿੰਦਾ, ਘਰ ਬੈਠ ਕੇ ਦਿਲ ਸ਼ੁੱਧ ਕਰਕੇ ਸਿਮਰ। ਜਿਹੜਾ ਸ਼ੁੱਧ ਦਿਲ ਨਾਲ ਅੰਦਰੋਂ ਚੇਤੇ ਕਰੇਗਾ ਉਹਨੂੰ ਘਰ ਬੈਠੇ ਹੀ ਮਿਲ ਜਾ। ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਏ ਸਤਿਗੁਰ ਕਹਿ ਉਪਦੇਸ਼। ਕਬੀਰ ਹਜ ਕਾਬੈ ਹੋ ਜਾਏ ਥਾ, ਅੱਗੇ ਮਿਲਿਆ ਖੁਦਾਏ, ਸਾਈ ਮੁਝ ਸਿਓ ਲਰ ਪਰਿਆ, ਤੁਝੇ ਕਿਨ ਫੁਰਮਾਈ ਗਾਏ, ਤੈਨੂੰ ਕਿਹਨੇ ਕਹਿ ਦਿੱਤਾ ਉਹ ਮੈਂ ਬਾਹਰ ਮੱਕੇ ਵਿੱਚ ਮੰਦਰਾਂ ਮਸੀਤਾਂ ਵਿੱਚ ਬੈਠਾ, ਮੈਂ ਤਾਂ ਤੇਰੇ ਸਰੀਰ ਦੀ ਮਸੀਤ ਚ ਆ। ਇਹਨੂੰ ਸ਼ੁੱਧ ਕਰ, ਇਹਦੇ ਨਾਲ ਪਾਪ ਨਾ ਕਰ, ਇਹਨੂੰ ਬੁਰੇ ਪਾਸੇ ਨਾ ਲੈ ਕੇ ਜਾ, ਇਸ ਸਰੀਰ ਨੂੰ ਚੰਗੇ ਪਾਸੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਸਰੀਰ ਵਿੱਚ ਹੀ ਰਹਿੰਦੇ, ਬਸ ਇੰਨੀ ਗੱਲ ਚੇਤੇ ਰੱਖ। ਇਹ ਕੁਰਾਨ ਪੜ੍ਹਨ ਵਾਲੇ ਆ, ਪੰਜ ਵਕਤ ਦੇ ਪੱਕੇ ਰੋਜੇ ਧਾਰਨ ਕਰਨ ਵਾਲੇ ਆ, ਚਾਲੀ ਚਾਲੀ ਰੋਜੇ ਰੱਖੇ, ਪੰਜ ਵਕਤ ਦਾ ਨਵਾਜੀ ਹੋਵੇ, ਹੱਥ ਚ ਤੇਰੇ ਤਸਵੀ ਹੋਵੇ, ਇਹ ਸਭ ਕੁਝ ਜਿਹੜੇ ਬਾਹਰਲੇ ਕਰਨ ਸਾਧਨ ਹੋ ਸਕਦੇ ਨੇ ਰੱਬ ਤੱਕ ਪਹੁੰਚਣ ਲਈ। ਪਰ ਜੇ ਇੱਕ ਗੱਲ ਧਾਰਨ ਕਰ ਲੈ ਸਭ ਕੁਝ ਛੁੱਟ ਜਾਏਗਾ। ਮਹਾਰਾਜ ਉਹ ਕੀ ਕਹਿੰਦੇ? ਦਿਲ ਮੋਮ ਵਰਗਾ ਨਰਮ ਕਰ। ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ, ਇਹਨੂੰ ਕਹਿਣਗੇ ਆ ਤੇਰਾ ਸਰੀਰ ਜਿਹੜਾ ਰੱਬ ਦਾ ਮੰਦਰ ਹੈ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ, ਇਹਨੂੰ ਖੋਜ ਕੇ ਕੱਢ ਤੇਰੇ ਸਰੀਰ ਵਿੱਚ ਹੀ ਪਰਮਾਤਮਾ। ਭਗਤਾਂ ਨੇ ਹੁਣ ਇਹਨੂੰ ਪ੍ਰਗਟ ਕੀਤਾ, ਜਿਨ੍ਹਾਂ ਨੂੰ ਆਪਾਂ ਪੂਜਦੇ। ਕਿਵੇਂ ਪ੍ਰਗਟ ਕੀਤਾ? ਉਹਨੇ ਆਪਣਾ ਤਨ ਮਨ ਧਨ ਸੌਂਪ ਦਿੱਤਾ, ਸੰਸਾਰ ਦੀ ਪਰਵਾਹ ਨਾ ਰੱਖੀ, ਕਿਸੇ ਬੰਦੇ ਦਾ ਆਧਾਰ ਆਸਰਾ ਨਾ ਬਣਾਇਆ। ਹਾਂ ਆਸਰਾ ਲਿਆ ਜ਼ਰੂਰ, ਪਰ ਸਿਰਫ ਇੱਕ ਅਕਾਲ ਪੁਰਖ ਦਾ, ਉਹਨਾਂ ਦੀ ਮਿਲ ਵਰਤੋਂ ਸਿਰਫ ਪਰਮਾਤਮਾ ਨਾਲ। ਤੇ ਸਾਹਿਬ ਨੇ ਬਾਣੀ ਅੰਦਰ ਕਹਿ ਦਿੱਤਾ ਜੇ ਭਗਤਾਂ ਦੀ ਮਿਲ ਵਰਤੋਂ ਪਰਮਾਤਮਾ ਨਾਲ, ਤੇ ਪਰਮਾਤਮਾ ਵੀ ਇਹ ਗੱਲ ਕਹਿੰਦਾ ਮੇਰਾ ਵੀ ਆਣਾ ਜਾਣਾ ਰਿਸ਼ਤੇਦਾਰੀ ਸੰਬੰਧ ਮਿਲ ਵਰਤੋਂ ਆਪਣੇ ਭਗਤਾਂ ਨਾਲ ਹੀ ਆ, ਹੋਰ ਕਿਸੇ ਨਾਲ ਨਹੀਂ। ਰੱਬ ਵੀ ਮਿਲ ਵਰਤੋਂ ਕਰਦਾ, ਉਹ ਵੀ ਰਿਸ਼ਤੇਦਾਰੀ ਸਾਕ ਸੰਬੰਧ ਬਣਾਉਂਦਾ, ਕਿਹਦੇ ਨਾਲ? ਸਿਰਫ ਭਗਤਾਂ ਨਾਲ, ਉਹਦਾ ਵੀ ਸਾਕਤਾਂ ਨਾਲ ਕੋਈ ਸੰਬੰਧ ਨਹੀਂ। ਸਾਹਿਬ ਜੀ ਦੇ ਆ ਦੋ ਬਚਨ ਪੜਿਓ, ਤੁਹਾਡੀ ਰਸਨਾ ਤੇ ਰਹਿੰਦੇ, ਔਰ ਦੋਵੇਂ ਹੀ ਕਈ ਵਾਰ ਹੁਕਮਨਾਮੇ ਆਉਂਦੇ ਮਹਾਰਾਜ। ਇਹ ਸਾਦੇ ਸੌਖੇ ਸ਼ਬਦ ਜਿਹੜੇ ਰਸਨਾ ਤੇ ਚੜੇ ਹੋਏ, ਉਹਦੇ ਵਿੱਚ ਹਜ਼ੂਰ ਕਹਿੰਦੇ ਨੇ ਆਧਾਰ ਬਣਾ ਤੂੰ ਆਪਣੇ ਮਨ ਦਾ, ਆਸਰਾ ਬਣਾ ਪਰਮਾਤਮਾ ਨੂੰ, ਉਹ ਤੇਰੇ ਤੋਂ ਦੂਰ ਨਹੀਂ, ਝਟਪਟ ਤੇਰੇ ਕੋਲ ਪ੍ਰਗਟ। ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਨੇ ਕਹੋ ਰਵਿਦਾਸ ਹੱਥ ਪੈ ਨੀਰੇ, ਸਹਿਜੇ ਹੋਏ ਸੋ ਹੋਈ। ਇੱਕ ਤਾਂ ਹਜ਼ੂਰ ਹੁਕਮਨਾਮਾ ਬਖਸ਼ਦੇ ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੇ, ਜਿਹਨੇ ਤੈਨੂੰ ਆਪਣਾ ਆਧਾਰ ਬਣਾ ਲਿਆ ਉਹ ਦੁੱਖ ਕਿਵੇਂ ਪਾ ਸਕਦਾ? ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਉੱਥੇ ਹਜ਼ੂਰ ਕਹਿੰਦੇ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ, ਤੇਰੇ ਤੇਰੇ ਸੇਵਕ ਕਹੋ ਭੋ ਕਿਛ ਨਾਹੀ, ਜਮ ਨਹੀਂ ਆਵੇ ਨੇਰੇ। ਜਿਹੜੇ ਤੇਰੇ ਸੇਵਕ ਭਗਤ ਬਣ ਜਾਣ ਉਹਨਾਂ ਨੂੰ ਦੂਜਿਆਂ ਦਾ ਭੋ ਨਹੀਂ ਰਹਿੰਦਾ ਕੋਈ, ਬੰਦਿਆਂ ਦਾ ਤਾਂ ਛੱਡੋ ਜਮਾਂ ਦਾ ਵੀ ਭੈ ਨਹੀਂ ਆਉਂਦਾ। ਮੇਰੇ ਰਾਮ ਰਾਏ

0: तू संतां का संत तेरे तेरे सेवक को भौ किश नाही जम नहीं आवे नेरे। उथे कहंदे ने हे काल पुरख जी जो तेरे रंग राते स्वामी। रंग दा अर्थ प्रेम, जेड़े तेरे प्रेम विच रते गए तेरे विच लीन हो गए तेनू प्रेम भाओ नाल सिमरदे रहे उन्हां नू की मिलदा। जो तेरे रंग राते स्वामी तिन का जन्म मरण दुख नासा तेरी बख्श न मिटे कोई सतगुर का दिलासा। नाम ध्यान सुख फल पाएन आठ पहर आराधे तेरी शरण तेरे परवासे पंच दुष्ट ले सद। उन्हीं तेनू आधार बनाया तेरी शरण विच आ गए तेरे आसरे नाल पंजा दुष्टा नू उन्हीं साध लिया ते ओ रब दे प्यारे भगत रब विच लीन हो गए समा गए। ते फिर कहिंदे कि पंजा दुष्टा नू भी साध लिया ओ काल पुरख नू आधार बनाया जमन दा भी डर नहीं रहिंदा जन्म मरण भी मिट गया सब कुछ होने तो बाद हुण कहिंदे कि महाराज धन गुरु अर्जन साहब महाराज आखरी पंक्ति कहिंदे फिर ओ पता की कहिंदे ने ज्ञान ध्यान किश कर्म न जाना सार न जाना तेरी सब ते वड्डा सतगुर नानक जिन कल राखी मेरी। जेडे सेवक जन्म मरण तो मुक्त होण हंकार मिटा देण पंजा दुष्टां नू साध लैण ਉਹ ਕਹਿੰਦੇ ਨੇ ਮਾਲਕਾ ਸਭ ਤੋਂ ਵੱਡਾ ਤੂੰ ਆ ਜਿਹਦੀ ਸ਼ਰਨ ਵਿੱਚ ਆ ਕੇ ਆ ਸਭ ਕੁਝ ਮਿਟ ਗਿਆ ਜਿਹਦੀ ਸ਼ਰਨ ਚ ਆ ਕੇ ਪੰਜ ਵਸ ਵਿੱਚ ਆ ਗਏ। ਹੁਣ ਉਹਨਾਂ ਨਾਲ ਫਿਰ ਰੱਬ ਕਿਵੇਂ ਮਿਲਦਾ ਕਿਉਂਕਿ ਅਭਿਮਾਨ ਨਹੀਂ ਹੈ। ਸਾਹਿਬ ਕਹਿੰਦੇ ਉਹਨਾਂ ਨਾਲ ਰੱਬ ਦੀ ਇੰਨੀ ਪ੍ਰੀਤ ਅਵਨਾਸ਼ੀ ਜੀਅਨ ਕੋ ਦਾਤਾ ਆ ਵੀ ਹੁਕਮਨਾਮਾ ਅਵਨਾਸ਼ੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਵਰਤਨ। ਜਿਹੜਾ ਗੁਣ ਨਿਧਾਨ ਗੁਣਾਂ ਦਾ ਖਜ਼ਾਨਾ ਆ ਉਹ ਮਾਲਕ ਪਰਿਪੂਰਨ ਪਰਮਾਤਮਾ ਕਿਹਦੇ ਨਾਲ ਰਿਸ਼ਤੇਦਾਰੀ ਬਣਾਉਂਦਾ ਕਿਹਦੇ ਘਰ ਆਉਂਦਾ ਜਾਂਦਾ ਕਿਹਦੇ ਨਾਲ ਉਹਦਾ ਸੰਬੰਧ ਮਿਲ ਵਰਤੋਂ। ਹਜ਼ੂਰ ਕਹਿੰਦੇ ਨੇ ਭਗਤਨ ਕੋ ਵਰਤਨ ਰੱਬ ਦੇ ਪਿਆਰੇ ਭਗਤਾਂ ਨਾਲ ਉਹਦੀ ਮਿਲ ਵਰਤੋਂ। ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ। ਇਸ ਲਈ ਹਜ਼ੂਰ ਕਹਿੰਦੇ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁਖ ਪਾਈਏ ਬਹੁੜ ਦੁੱਖ ਨਾ ਹੋਈ ਦੁਬਾਰਾ ਦੁੱਖ ਨਹੀਂ ਹੋਏਗਾ। ਉਹਦੀ ਸ਼ਰਨ ਵਿੱਚ ਜਾ ਜਿਹਨੂੰ ਜਪਣ ਤੋਂ ਬਾਅਦ ਉਹਦੇ ਹੋ ਜਾਈਦਾ ਉਹਦੇ ਵਿੱਚ ਸਮਾ ਜਾਈਦਾ ਤੇ ਉਹ ਮਾਲਕ ਸੱਚਾ ਸਾਈ ਫਿਰ ਆਪਣੇ ਸੇਵਕਾਂ ਨਾਲ ਮਿਲ ਵਰਤੋਂ ਕਰਦਾ। ਇੱਕ ਸੌਖੀ ਗੱਲ ਉਦਾਹਰਨ ਸਮਝ ਪਿਓ ਜੇ ਬਿਮਾਰ ਹੋ ਜਾਏ ਨਾ ਸਰੀਰ ਕਰਕੇ ਉਹਦੇ ਭਾਵੇਂ ਪੰਜ ਪੁੱਤਰ ਹੋਣ ਅੰਤ ਵੇਲੇ ਆਵਾਜ਼ਾਂ ਮਾਰੇ ਨਾਮ ਲੈ ਕੇ ਫਲਾਨਾ ਵੀ ਮੇਰੇ ਕੋਲ ਆ ਜਾਵੇ ਫਲਾਨਾ ਵੀ ਆ ਜਾਏ ਆ ਜਾਣਗੇ ਉਹ ਹੱਟ ਦੁਕਾਨ ਬੰਦ ਕਰ ਦੇਣਗੇ ਲੋਕਾਂ ਲੱਜੀ ਇੱਕ ਦਿਨ ਨੌਕਰੀ ਤੋਂ ਛੁੱਟੀ ਵੀ ਕਰ ਲੈਣਗੇ ਦੁਨਿਆਵੀ ਤੌਰ ਤੇ ਕੰਮ ਕਾਜ ਵੀ ਛੱਡ ਦੇਣਗੇ ਆ ਵੀ ਜਾਣਗੇ ਉਹ ਬੱਚੇ ਕੋਲ ਪਰ ਇੱਕ ਬੇਨਤੀ ਸਮਝਿਓ ਜੇ ਆਪਣੇ ਪੁੱਤਰ ਦਾ ਨਾਮ ਲੈ ਪੁਕਾਰੀ ਜਾਵੇ ਧੀਆਂ ਨੂੰ ਚੇਤੇ ਕਰੇ ਘਰ ਵਾਲੀ ਨੂੰ ਹਾਕਾਂ ਮਾਰੇ ਉਹ ਕੋਲ ਤਾਂ ਆ ਜਾਣਗੇ ਪਰ ਦੁੱਖ ਨਹੀਂ ਵੰਡਾ ਸਕਦੇ ਕੋਲ ਖੜ ਜਾਣਗੇ ਆ ਕੇ ਲਿਖੇ ਵਿੱਚ ਸਹਾਈ ਨਹੀਂ ਹੋ ਸਕਦੇ ਦੁੱਖ ਨਹੀਂ ਬਣਾ ਸਕਦੇ। ਇਸ ਲਈ ਮੇਰੇ ਸਾਹਿਬ ਕਹਿੰਦੇ ਮਨਾ ਜੇ ਜਪਣਾ ਹੀ ਆ ਨਾ ਫਿਰ ਪੁਕਾਰ ਕਿਹਨੂੰ ਸ਼੍ਰੀ ਰਾਮ ਨਾਮਾ ਉਚਰ ਮਨਾ ਉਹਨੂੰ ਉਚਾਰਨ ਕਰ ਫਿਰ ਕਿਉਂਕਿ ਅੱਗ ਹੈ ਜਮ ਦਲ ਬਿਖਮ ਘਣਾ ਜਿੱਥੇ ਜਮਾ ਨੇ ਫੜਨਾਉਣਾ ਉੱਥੇ ਐਨੀ ਨਹੀਂ ਜਾ ਕੇ ਛਡਾਉਣਾ। ਜੇ ਤੂੰ ਅੰਤ ਵੇਲੇ ਪੁਕਾਰੇ ਉਹਨੂੰ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁੱਖ ਪਾਈਏ ਪੁੱਤਰ ਧੀਆਂ ਸੁੱਖ ਨਹੀਂ ਦੇ ਸਕ ਅੰਤ ਬਿਲ। ਜੇ ਉਹ ਕਹਿਣ ਲੇਖਾ ਬਣਾ ਦੇਣ ਨਾਲ ਚੱਲੇ ਚੱਲਣ ਨਾਲ ਨਹੀਂ ਚੱਲ ਸਕਦੇ ਅੰਤ ਬਿਲੇ ਜੇ ਤੂੰ ਰੱਬ ਪਰਮਾਤਮਾ ਵਾਹਿਗੁਰੂ ਨੂੰ ਜਪੇ ਤਾਂ ਇੱਕ ਗੱਲ ਸੱਚ ਹੈ ਤੇਰਾ ਦੁੱਖ ਵੰਡਾਇਆ ਜਾ ਸਕਦਾ ਤੇਰਾ ਲੇਖਾ ਵੰਡਾਇਆ ਜਾ ਸਕਦਾ ਤੇਰਾ ਲੇਖਾ ਘੱਟ ਸਕਦਾ ਜਮਾਂ ਦਾ ਰਸਤਾ ਸਾਫ਼ ਹੋ ਜਾਏਗਾ। ਇਸ ਲਈ ਉਹਨੂੰ ਪੁਕਾਰ ਉਹਨੂੰ ਚੇਤੇ ਕਰ। ਦੇਖੋ ਹੁਣ ਰੱਬ ਦੇ ਪਿਆਰੇ ਭਗਤ ਇੱਕ ਮੈਂ ਪ੍ਰਮਾਣਿਕ ਪੌੜੀ ਲੈਣੀ ਭਗਤ ਰਵਿਦਾਸ ਸਾਹਿਬ ਜੀ ਦੀ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਉਹਦੇ ਨਾਲ ਸਾਖੀ ਸੁਣ। ਨਾਮ ਰਸੀਏ ਕੰਛੀ ਦੀ ਧਰਤੀ ਕੰਛੀ ਇੱਕ ਛੋਟਾ ਜਿਹਾ ਸ਼ਹਿਰ ਹੈ ਉਂਝ ਜਿਹੜਾ ਵੱਡਾ ਸ਼ਹਿਰ ਹੈ ਉਹਨੂੰ ਬਨਾਰਸੀ ਕਹਿੰਦੇ ਨੇ ਹੁਣ ਵਾਰਾਣਸੀ ਬਣ ਗਿਆ। ਉਹਦੇ ਨਾਲ ਜਿਹੜਾ ਕੰਛੀ ਹੈ ਬਿਲਕੁਲ ਇੱਕ ਛੋਟਾ ਜਿਹਾ ਸ਼ਹਿਰ ਜਿਵੇਂ ਕੁਝ ਪਿੰਡ ਲੁਧਿਆਣੇ ਵਿੱਚ ਆ ਜਾਣ ਏਦਾਂ ਬਨਾਰਸ ਦੇ ਨਾਲ ਜਿਹੜੀ ਕੰਛੀ ਆ ਉਹਦੇ ਵਿੱਚ ਆ। ਤੋ ਲਹਿੰਦੇ ਪਾਸੇ ਸਜਿਆ ਹੋਇਆ ਇਹ ਨਗਰ ਛੋਟਾ ਜਿਹਾ ਪਿੰਡ ਕੰਛੀ ਜਿੱਥੇ ਪਿਤਾ ਸੰਤੋਖ ਦਾਸ ਦੇ ਘਰ ਭਗਤ ਰਵਿਦਾਸ ਸਾਹਿਬ ਜੀ ਦਾ ਜਨਮ ਕੁਝ ਵਿਦਵਾਨਾਂ ਦੀ ਲਿਖਤ ਹੈ 1391 ਜਾਂ 98 ਦੇ ਕਰੀਬ ਉਹਨਾਂ ਦਾ ਪ੍ਰਕਾਸ਼ ਹੋਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਉਮਰ ਵਿੱਚੋਂ ਪਹਿਲਾਂ ਆਏ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਵਿੱਚੋਂ ਸਮਕਾਲੀ ਰਹੇ। ਜਿਹੜੀ ਸਾਹਿਬ ਨੇ ਬਾਣੀ ਲਈ ਉਹ ਆਪ ਕੰਛੀ ਬਨਾਰਸ ਜਾ ਕੇ ਉਹਨਾਂ ਪਾਸੋਂ ਪ੍ਰਾਪਤ ਕੀਤੀ। ਕੁਝ ਭਗਤ ਜਿਵੇਂ ਬਾਬਾ ਫਰੀਦ ਸਾਹਿਬ ਉਹ 11ਵੀਂ ਸਦੀ ਵਿੱਚ ਹੋਏ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪਿੰਡਾਂ ਤੈਅ ਕਰਦੇ ਆ ਪਾਕ ਪਟਨ ਪਹੁੰਚੇ ਤਾਂ ਸ਼ੇਖ ਬ੍ਰਹਮ ਕੋਲੋਂ ਮਹਾਰਾਜ ਜੀ ਨੇ ਜੋ ਬਾਬਾ ਫਰੀਦ ਸਾਹਿਬ ਦੇ 11ਵੀਂ ਗੱਦੀ ਤੇ ਬੈਠਾ ਉਹਨਾਂ ਕੋਲੋਂ ਜਾ ਕੇ ਬਾਣੀ ਪ੍ਰਾਪਤ ਕੀਤੀ। ਇਹਦਾ ਮਤਲਬ ਭਗਤ ਕਬੀਰ ਸਾਹਿਬ, ਭਗਤ ਤਰਲੋਚਨ ਜੀ, ਭਗਤ ਨਾਮਦੇਵ ਜੀ ਤੇ ਭਗਤ ਰਵਿਦਾਸ ਜੀ ਇਹ ਥੋੜੇ ਥੋੜੇ ਸਾਲਾਂ ਦੇ ਸਮਕਾਲੀ ਭਗਤ ਨੇ। ਹੁਣ ਜਦੋਂ ਘਰ ਪਰਿਵਾਰ ਵਾਲਿਆਂ ਵੇਖਿਆ ਇਹ ਜਨਮ ਤੋਂ ਬਚਪਨ ਤੋਂ ਸਿਮਰਨ ਭਗਤੀ ਵੱਲ ਜ਼ਿਆਦਾ ਖਿਆਲ, ਚੁੱਪ ਰਹਿਣ ਵਾਲੇ, ਮਸਤ ਸੁਭਾਅ, ਨਿਮਰਤਾ, ਮਿੱਠੇ ਬੋਲ, ਉਹਨਾਂ ਕਿਹਾ ਵੀ ਕੰਮ ਕਾਰ ਕੋਈ ਕਰਦਾ ਨਹੀਂ। ਪਿਤਾ ਸੰਤੋਖ ਦਾਸ ਜੀ ਨੇ ਆਪਣਾ ਜਿਹੜਾ ਹੱਥ ਦਾ ਘਰ ਦਾ ਕਿਰਤੀ ਕੀਤਾ ਸੀ ਉਹ ਸਿਖਾ ਦਿੱਤਾ, ਰਵਿਦਾਸ ਮੇਰੇ ਕੋਲ ਬੈਠਿਆ ਕਰ, ਜੋੜੇ ਗੰਢਣੇ ਸਿੱਖ ਲਾ, ਚੱਲ ਤੇਰਾ ਰੋਟੀ ਫੁਲਕਾ ਚੱਲਦਾ ਰਹੇ। ਹੁਣ ਕੋਲ ਬਹਿ ਕੇ ਸਿਖਾ ਦਿੱਤਾ, ਫਿਰ ਵੇਖਿਆ ਇਹਦਾ ਦਿਲ ਨਹੀਂ ਲਾਉਂਦਾ, ਦੁਕਾਨ ਤੇ ਵੀ ਚੁੱਪ ਕਰਕੇ ਬਹਿ ਜਾਂਦਾ, ਨਾ ਇਹਨੂੰ ਕੰਮ ਵਿੱਚ ਕੋਈ ਬਹੁਤਾ ਸ਼ੌਕ, ਨਾ ਇਹਦੇ ਮਨ ਅੰਦਰ ਕੋਈ ਕੰਮ ਦਾ ਚਾਹ ਕਿ ਪੈਸੇ ਕਮਾਵਾਂ। ਘਰ ਵਾਲਿਆਂ ਸਲਾਹ ਕੀਤੀ ਭਲੀ ਗੱਲ ਇਹਦੇ ਵਿੱਚ ਹੀ ਇਹਦਾ ਵਿਆਹ ਕਰ ਦਈਏ, ਆਪੇ ਜ਼ਿੰਮੇਵਾਰੀ ਪਏਗੀ, ਕਮਾਏਗਾ। ਭਗਤ ਰਵਿਦਾਸ ਸਾਹਿਬ ਜੀ ਦਾ ਉਹਨਾਂ ਵਿਆਹ ਕਰ ਦਿੱਤਾ, ਘਰ ਪਰਿਵਾਰ ਸਜਿਆ, ਫਿਰ ਉਸੇ ਤਰ੍ਹਾਂ ਦਾ ਮਸਤ ਸੁਭਾਅ, ਕਈ ਕਈ ਘੰਟੇ ਰੱਬ ਦੀ ਬੰਦਗੀ ਸਿਮਰਨ ਆਨੰਦ ਵਿੱਚ ਬੈਠੇ ਰਹਿਣਾ। ਪਿਤਾ ਸੰਤੋਖ ਦਾਸ ਕਹਿੰਦੇ ਨੇ ਰਵਿਦਾਸ ਏਦਾਂ ਦੁਨੀਆਦਾਰੀ ਨਹੀਂ ਚੱਲਦੀ, ਇੰਜ ਕਰ ਜਿਹੜੇ ਤੂੰ ਆਪਣੇ ਭਾਂਡੇ ਟੀਂਡੇ ਚਾਰ ਛਿੱਲੜ ਕੱਪੜੇ ਲੈਣੇ ਲੈ ਕੇ ਪਾਸੇ ਹੋ, ਆਪਣੀ ਛੰਨ ਬਣਾ ਲਾ, ਘਰ ਤੇਰਾ ਬਣਾ ਦਿੰਨੇ ਆ, ਆਪਣੀ ਕਿਰਤ ਕਰ, ਆਪਣਾ ਕਮਾ ਤੇ ਆਪਣਾ ਪਰਿਵਾਰ ਪਾਲ। ਜਿਹੜੀ ਕੰਛੀ ਨਗਰ ਤੋਂ ਇੱਕ ਜਰਨੈਲੀ ਸੜਕ ਗੰਗਾ ਨੂੰ ਜਾਂਦੀ ਸੀ ਉਸ ਸੜਕ ਉੱਤੇ ਇੱਕ ਛੰਨ ਬਣਾ ਦਿੱਤੀ ਕਾਨਿਆਂ ਦੀ, ਆਲੇ ਦੁਆਲੇ ਚਾਰ ਦਵਾੜੀ ਲੱਕੜਾਂ ਦੀ ਉਹਨਾਂ ਕਰ ਦਿੱਤੀ, ਵਿਹੜਾ ਲਿਪ ਦਿੱਤਾ, ਤਿਆਰੀ ਕਰਕੇ ਸਮਾਨ ਰੱਖ ਦਿੱਤਾ, ਲਓ ਰਵਿਦਾਸ ਜੀ ਹੁਣ ਇੱਥੇ ਰਹੋ, ਆਪਣਾ ਪਰਿਵਾਰ ਆਪ ਕਮਾਓ ਤੇ ਆਪੇ ਕਿਰਤ ਸ਼ੁਰੂ ਕਰ ਦਿੱਤੀ। ਪਿਤਾ ਜੀ ਦਾ ਪਿਤਾ ਪੁਰਖੀ ਕੀਤਾ, ਜੋੜੇ ਗਣਨੇ ਬੈਠ ਜਾਣੇ, ਜੇ ਕੋਈ ਆ ਗਿਆ ਦਮੜੇ ਦੇ ਗਿਆ ਦੋ ਤਾਂ ਵੀ ਸਤ ਵਚਨ, ਜੇ ਕਿਸੇ ਨੇ ਕਿਹਾ ਭਗਤ ਜੀ ਹੈ ਨੀ ਗੇ ਪੈਸੇ ਤਾਂ ਵੀ ਸਤ ਵਚਨ। ਕੰਮ ਚੱਲਦਾ ਗਿਆ, ਰੱਬ ਦੀ ਭਗਤੀ ਦੇ ਸੁਰਤ ਉੱਚੀ ਹੁੰਦੀ ਗਈ, ਲੀਨ ਹੋ ਗਏ, ਆਨੰਦ ਨਾਲ ਭਰ ਗਏ। ਕਹਿੰਦੇ ਨੇ ਇੱਕ ਦਿਨ ਹੋਇਆ ਕਿ ਬਨਾਰਸ ਤੋਂ ਇੱਕ ਅਪੀਚ ਦਾ ਮੇਲਾ ਗੰਗਾ ਲੱਗਾ, ਕੁਝ ਪੰਡਿਤ ਇਕੱਠੇ ਹੋ ਕੇ ਲੋਕੀ ਹੋਰ ਵੀ ਗੰਗਾ ਨਹਾਉਣ ਜਾ ਰਹੇ ਸੀ। ਕਿਸੇ ਨੇ ਹੱਥ ਵਿੱਚ ਫਲ ਫਰੂਟ ਚੱਕੇ ਹੋਏ, ਕਿਸੇ ਨੇ ਦੀਵੇ ਜੋਤਾਂ ਜਗਾਈਆਂ, ਕਿਸੇ ਨੇ ਕੁਝ ਚੱਕਿਆ ਜਾ ਕੇ ਵਹਿੰਦੇ ਪਾਣੀ ਗੰਗਾ ਵਿੱਚ ਗੰਗਾ ਨੂੰ ਭੇਂਟ ਕਰਨਾ, ਇਸ਼ਨਾਨ ਕਰਨਾ। ਉਦਣ ਬੜਾ ਪੁੰਨ ਦਾ ਦਿਨ ਮੰਨਿਆ ਜਾਂਦਾ, ਪੂਰਨਮਾਸ਼ੀ ਦਾ ਉਹ ਦਿਨ, ਲੋਕਾਂ ਦੀ ਸੜਕ ਰਸਤਾ ਭਰਿਆ ਜਾਵੇ। ਇੱਕ ਪੰਡਤਾਂ ਦਾ ਟੋਲਾ ਜਿਹੜਾ ਇਕੱਠੇ ਹੋ ਕੇ ਬਨਾਰਸ ਤੋਂ ਗੰਗਾ ਜਾ ਰਹੇ ਨੇ, ਇੱਕ ਜਣੇ ਦਾ ਜੋੜਾ ਟੁੱਟ ਗਿਆ ਤੇ ਪੰਡਿਤ ਰੁਕੇ ਭਗਤ ਰਵਿਦਾਸ ਜੀ ਦੀ ਛੰਨ ਕੋਲ ਤੇ ਕਹਿੰਦੇ ਨੇ ਲਓ ਭਗਤ ਜੀ ਆ ਜੋੜਾ ਗੰਢ ਦਿਓ। ਦੂਰ ਖੜਿਆਂ ਨੇ ਚਾਰ ਹੱਥ ਜੋੜਾ ਪਰਾਂ ਨੂੰ ਸੁੱਟ ਦਿੱਤਾ ਕੋਲ। ਮਨ ਵਿੱਚ ਕੀ ਆ ਕਿ ਸ਼ੁੱਧਰ ਆ ਚਮਿਆਰ ਆ, ਨੇੜੇ ਨਹੀਂ ਹੋਣਾ ਇਹਦੇ, ਅਸੀਂ ਤਾਂ ਗੰਗਾ ਤੇ ਚੱਲੇ। ਜੋੜਾ ਭਗਤ ਰਵਿਦਾਸ ਜੀ ਪ੍ਰੇਮ ਨਾਲ ਗੰਢਿਆ, ਅਸਲ ਵਿੱਚ ਜੋੜਾ ਗੰਢਦਿਆਂ ਗੰਢਦਿਆਂ ਅੰਦਰ ਰੱਬ ਦਾ ਰਸ ਉਸੇ ਤਰ੍ਹਾਂ ਨਾਮ ਜਪ ਰਹੇ ਨੇ, ਜਿਵੇਂ ਜਿਵੇਂ ਜੋੜਾ ਗੰਢਿਆ ਜਾ ਰਿਹਾ ਉਦਾਂ ਉਦਾਂ ਰੱਬ ਨਾਲ ਪੱਕਾ ਮਨ ਗੰਢਿਆ ਜਾ ਰਿਹਾ। ਜਿਹਦਾ ਜੋੜਾ ਗੰਢਦੇ ਨੇ ਉਹਦਾ ਕਦੇ ਕਦੇ ਮਨ ਵੀ ਗੰਢ ਦਿੰਦੇ। ਜੋੜਾ ਗੰਢਾਉਣ ਵਾਲੇ ਦੀ ਨਜ਼ਰ ਪਈ ਕਿ ਕੈਸਾ ਭਗਤ ਆ, ਨਾ ਇਹ ਅੱਖਾਂ ਚੁੱਕ ਕੇ ਵੇਖਦਾ, ਪੁੱਛਿਆ ਪੈਸੇ ਕਿੰਨੇ, ਕਿਉਂਕਿ ਜੋ ਇੱਛਾ ਦੇ ਦੇ। ਪੰਡਿਤ ਬੋਲਿਆ ਫਿਰ ਤਾਂ ਕੋਈ ਗੱਲ ਨੀ, ਮੈਂ ਗੰਗਾ ਤੋਂ ਨਹਾ ਕੇ ਆ ਕੇ ਦੇਵਾਂਗੇ। ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਕਿੱਥੇ ਚੱਲੇ ਹੋ, ਕਿਉਂਕਿ ਅਪੀਚ ਦਾ ਮੇਲਾ ਲੱਗਾ ਗੰਗਾ, ਅੱਜ ਦੇ ਦਿਨ ਜਿਹੜਾ ਪੁੰਨ ਦਾਨ ਕਰੇ, ਗੰਗਾ ਨੂੰ ਭੇਟਾ ਕਰੇ, ਕੁਝ ਭੇਟ ਚੜਾਵੇ, ਇਸ਼ਨਾਨ ਪਾਣੀ ਕਰੇ, ਉਦਣ ਬਹੁਤ ਵੱਡਾ ਪੁੰਨ ਉਹਨੂੰ ਫਲ ਮਿਲ। ਰਵਿਦਾਸ ਜੀ ਕਹਿੰਦੇ ਨੇ ਪੰਡਿਤ ਜੀ ਮੇਰਾ ਇੱਕ ਕੰਮ ਕਰ ਦਿਓਗੇ, ਕਿਉਂਕਿ ਦੱਸੋ, ਕਿਉਂਕਿ ਮੇਰੇ ਗਰੀਬ ਕੋਲ ਇੱਕ ਧੇਲਾ ਹੀ ਆ, ਆ ਇੱਕ ਟਕਾ ਲੈ ਜਾਓ, ਇਹ ਉਸ ਗੰਗਾ ਨੂੰ ਭੇਂਟ ਕਰ ਦਿਓ, ਪਰ ਮੇਰੇ ਗਰੀਬ ਦੀ ਕਿਰਤ ਦੀ ਕਮਾਈ ਆ। ਇੱਕ ਗੱਲ ਚੇਤੇ ਰੱਖਿਓ, ਜਿਹੜੀ ਗੰਗਾ ਮਾਈ ਨੂੰ ਤੁਸੀਂ ਸਾਲਾਂ ਤੋਂ ਪੂਜਦੇ ਹੋ, ਜੇ ਤਾਂ ਉਹ ਗੰਗਾ ਮਾਈ ਆਪ ਪ੍ਰਗਟ ਹੋ ਕੇ ਮੇਰੀ ਭੇਟਾ ਲੈ ਲਵੇ ਤਾਂ ਦੇ ਦਿਓ, ਨਹੀਂ ਗਰੀਬ ਕਿਰਤੀ ਦਾ ਧੇਲਾ ਵਾਪਸ ਲੈ ਆਓ, ਐਵੇਂ ਪਾਣੀ ਚ ਨਾ ਸੁੱਟਿਓ। ਬੜੇ ਹੈਰਾਨ ਹੋਏ, ਧੇਲਾ ਲੈ ਤਾਂ ਲਿਆ ਉਹਨਾਂ ਹੱਥ ਚ, ਪਰ ਗੱਲਾਂ ਕਰਦੇ ਕਿੰਨਾ ਮੂਰਖ ਚਮਿਆਰ। ਓਏ ਅਸੀਂ ਸੋਨਾ ਭੇਂਟ ਕਰਨ ਵਾਲੇ, ਅਸੀਂ ਇੰਨੇ ਪਦਾਰਥ ਭੇਂਟ ਕਰਨੇ, ਇੰਨੀ ਮਾਇਆ ਭੇਂਟ ਕਰਨੀ, ਅੱਜ ਤੱਕ ਸਾਲਾਂ ਵੱਧੀ ਸਮਾਂ ਲੰਘ ਗਿਆ, ਸਾਡੀ ਭੇਟਾ ਤਾਂ ਗੰਗਾ ਨੇ ਹੱਥ ਕੱਢ ਕੇ ਨਹੀਂ ਲਈ, ਇਹਦਾ ਧੇਲਾ ਕਿੱਥੋਂ ਲੈ, ਇਹਦਾ ਧੇਲਾ ਹੱਥ ਕੱਢ ਕੇ ਗੰਗਾ ਕਿਵੇਂ ਲੈ ਸਕਦੇ, ਇਹ ਤਾਂ ਮੂਰਖ। ਚਲੋ ਗੱਲਾਂ ਕਰਦਿਆਂ ਉਸ ਪੰਡ ਨੇ ਧੇਲਾ ਆਪਣੇ ਪੱਲੇ ਨਾਲ ਬੰਨ ਲਿਆ ਤੇ ਪਰਨਾ ਮੋਢੇ ਤੇ ਸੁੱਟਿਆ, ਤੁਰੀ ਜਾਂਦੇ ਨੇ। ਚਲੇ ਗਏ ਜਾ ਕੇ ਪੁੰਨ ਦਾਨ ਕੀਤਾ, ਪੂਜਾ ਕੀਤੀ, ਇਸ਼ਨਾਨ ਕੀਤਾ, ਜਿਹੜੀਆਂ ਪਟਾਵਾਂ ਚੜਾਉਣੀਆਂ ਸੀ ਗੰਗਾ ਚ ਤਾਰੀਆਂ। ਜਦੋਂ ਵਾਪਸ ਚੱਲ ਪਏ ਉਹ ਪੰਡਿਤ, ਜਦੋਂ ਕੱਪੜੇ ਪਾ ਕੇ ਵਾਪਸ ਚੱਲਿਆ, ਮੋਢੇ ਤੇ ਰੱਖਿਆ ਪਰਨਾ ਸਵਾਰਨ ਲੱਗਾ ਤਾਂ ਹੱਥ ਵਿੱਚ ਵੱਜਾ, ਵੇਖਿਆ ਕੰਨੀ ਨਾਲ ਧੇਲਾ ਬੰਨਿਆ। ਚੇਤੇ ਆ ਗਿਆ ਕਿ ਜਦੋਂ ਆਏ ਸੀ ਉਦੋਂ ਰਵਿਦਾਸ ਕਹਿੰਦਾ ਸੀ ਆਹ ਜਿਹੜਾ ਧੇਲਾ ਮੇਰਾ ਗੰਗਾ ਚੜਾ ਦਿਓ, ਜੇ ਗੰਗਾ ਮਾਈ ਹੱਥ ਕੱਢ ਕੇ ਆਪ ਲੈ ਲਵੇ ਭੇਟਾ ਫਿਰ ਤਾਂ ਦੇ ਦਿਓ, ਨਹੀਂ ਗਰੀਬ ਦਾ ਧੇਲਾ ਕਿਰਤੀ ਪੈਸਾ ਹੈ ਇਹਨੂੰ ਵਾਪਸ ਲੈ ਆਇਓ, ਐਵੇਂ ਪਾਣੀ ਚ ਨਾ। ਮਨ ਚ ਆਇਆ ਕਿਹਨੇ ਲੈਣਾ, ਇੰਨੇ ਰਾਜੇ ਆਏ ਇੱਥੇ, ਵੱਡੇ ਵੱਡੇ ਅਮੀਰ ਬੰਦੇ ਅੱਜ ਗੰਗਾ ਤੇ ਆਏ, ਇੰਨੀਆਂ ਹਜ਼ਾਰਾਂ ਰੁਪਏ ਦੀਆਂ ਭੇਟਾਵਾਂ ਭੇਂਟ ਕੀਤੀਆਂ, ਗੰਗਾ ਪ੍ਰਗਟ ਹੋ ਕੇ ਕਿਸੇ ਦੀ ਇਹ ਭੇਟਾ ਨਹੀਂ ਲੈਂਦੀ, ਇਹਦੀ ਭੇਟਾ ਕਿਵੇਂ ਲਏਗੀ, ਐਵੇਂ ਕਹਿ ਦਿੱਤਾ ਚੱਲ ਵਾਪਸ ਮੋੜ ਦਾਂਗੇ। ਫਿਰ ਜੱਕਾ ਤੱਕਾ ਕਰਦਿਆਂ ਮਨ ਚ ਖਿਆਲ ਆਇਆ ਵੇਖ ਲੈਣਾ ਚਾਹੀਦਾ, ਇੱਕ ਵਾਰ ਵੇਖ ਲੈਣਾ ਚਾਹੀਦਾ। ਬਾਕੀ ਪੰਡਿਤਾਂ ਨੂੰ ਕਹਿਣ ਲੱਗਾ ਵੀ ਤੁਸੀਂ ਚਲੋ, ਇੱਕ ਮਿੰਟ ਮੈਂ ਪਿੱਛੇ ਮੁੜ ਕੇ, ਮੈਨੂੰ ਕੰਮ ਰਹਿ ਗਿਆ। ਜਦੋਂ ਉਹ ਧੇਲਾ ਲੈ ਕੇ ਗੰਗਾ ਦੇ ਕੰਢੇ ਵਾਪਸ ਆਇਆ, ਖਲੋ ਕੇ ਉਹਨੇ ਓਪਰੇ ਮਨ ਨਾਲ ਇਹ ਗੱਲ ਕਹੀ ਕਿ ਹੇ ਗੰਗਾ ਮਾਈ, ਆਹ ਇੱਕ ਰਵਿਦਾਸ ਚਮਿਆਰ ਹੈ ਜਿਹੜਾ ਜੋੜੇ ਗੰਢ ਦਾ, ਲੋਕੀ ਉਹਨੂੰ ਭਗਤ ਕਹਿੰਦੇ ਨੇ, ਉਹਨੇ ਇੱਕ ਕਿਰਤ ਦਾ ਮਿਹਨਤ ਦਾ ਧੇਲਾ ਘੱਲਿਆ ਤੇ ਉਹਨੇ ਸ਼ਰਤ ਰੱਖੀ ਕਿ ਭੇਟਾ ਤਾਂ ਕਰਨਾ ਜੇ ਗੰਗਾ ਮਾਈ ਪ੍ਰਗਟ ਹੋ ਕੇ ਲਵੇ, ਜੇ ਤੁਸੀਂ ਰਵਿਦਾਸ ਦੀ ਭੇਟਾ ਲੈਣੀ ਤਾਂ ਹੱਥ ਕੱਢ ਕੇ ਪ੍ਰਗਟ ਹੋ ਕੇ ਲੈ ਲਿਓ, ਨਹੀਂ ਮੈਂ ਚੱਲ। ਸੱਚਾ ਹੋਣਾ ਸੀ, ਕੱਲ ਨੂੰ ਮੈਨੂੰ ਕਵੇ ਨਾ ਬਈ ਤੂੰ ਗਿਆ ਸੀ ਗੰਗਾ ਤੇ ਜਿਹੜਾ ਕੰਮ ਕਿਹਾ ਉਹ ਨਹੀਂ। ਹੱਥ ਵਿੱਚ ਧੇਲਾ ਪਕੜਿਆ ਹੋਇਆ, ਕਹਿੰਦੇ ਨੇ ਹੈਰਾਨੀ ਦੀ ਹੱਦ ਨਾ ਰਹੀ, ਕੰਢੇ ਤੇ ਖਲੋਤਾ ਹੋਇਆ ਗੰਗਾ ਵਿੱਚੋਂ ਸੱਚਮੁੱਚ ਪ੍ਰਗਟ ਰੂਪ ਵਿੱਚ ਹੋ ਕੇ ਹੱਥ ਕੱਢ ਕੇ ਭੇਟਾ ਮੰਗ ਰਹੀ, ਜਿੰਨੇ ਲੋਕ ਵੇਖਦੇ ਸੀ ਇਸ ਚਰਜ ਚਲਿੱਤਰ ਖੇਡ ਵੇਖੀ ਹੈਰਾਨ ਹੋਏ, ਉਹ ਭੇਟਾ ਗੰਗਾ ਨੇ ਆਪਣੇ ਹੱਥ ਤੇ ਲੈ ਤੇ ਆਵਾਜ਼ ਦਿੱਤੀ। ਪੰਡਿਤ ਹੈਰਾਨ ਹੋ ਗਿਆ, ਕਿਵੇਂ ਹੋ ਗਿਆ ਬਈ, ਆਵਾਜ਼ ਦਿੱਤੀ ਪੰਡਿਤ ਜੀ ਰੁਕ ਜਾਓ, ਮੇਰਾ ਵੀ ਇੱਕ ਪਿਆਰ ਭਰਿਆ ਪ੍ਰਸ਼ਾਦ ਭੇਟਾ ਰਵਿਦਾਸ ਲਈ। ਗੰਗਾ ਮਾਈ ਤੁਸੀਂ ਕੀ ਦੇਣਾ, ਕਹਿੰਦੇ ਉਹਨਾਂ ਵਿੱਚੋਂ ਇੱਕ ਸੋਨੇ ਦਾ ਚਮਕਦਾ ਹੋਇਆ ਕੰਗਣ ਕੱਢ ਕੇ ਦਿੱਤਾ ਆਪਣੇ ਹੱਥੋਂ ਲਾ ਕੇ, ਆਹ ਰਵਿਦਾਸ ਨੂੰ ਦੇ ਦੇਣਾ, ਮੇਰੇ ਵੱਲੋਂ ਪ੍ਰੇਮ ਪ੍ਰਸ਼ਾਦ ਹੈ। ਮਨ ਚ ਆਇਆ ਉਹ ਮਨਾ, ਇੱਥੇ ਲੱਖਾਂ ਰੁਪਈਆ ਚੜਾਉਣ ਵਾਲੇ ਕਦੇ ਰੱਬ ਪ੍ਰਗਟ ਨਹੀਂ ਹੁੰਦਾ, ਇੱਕ ਧੇਲੇ ਨਾਲ ਪ੍ਰਗਟ ਹੋ ਗਿਆ। ਗੱਲ ਸਿਰਫ ਸਮਝਾਉਣ ਦੀ ਆ, ਇਹਦੇ ਵਿੱਚੋਂ ਤੱਤ ਭਾਵ ਸਮਝਿਓ, ਪ੍ਰੇਮ ਸਮਝਿਓ, ਪ੍ਰੇਮ ਦੇ ਨਾਲ ਭੇਟਾ ਰੱਖੀ ਹੋਵੇ, ਕਿਰਤ ਦੀ ਭੇਟਾ ਹੋਵੇ, ਧਰਮ ਦੀ ਕਿਰਤ ਦੀ ਭੇਟਾ ਹੋਵੇ, ਨਾਲ ਭੈ ਤੇ ਪ੍ਰੇਮ ਹੋਵੇ, ਰੱਬ ਨੂੰ ਪ੍ਰਗਟ ਹੋ ਕੇ ਮੰਗਣੀ ਪੈਂਦੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਕਦੇ ਸਿੱਖ ਦੀ ਫੁੱਟੀ ਕੌਡੀ ਵੀ ਪੱਲਾ ਅੱਡ ਕੇ ਮੰਗਦੇ ਨੇ, ਸਿੱਖਾ ਇੰਨੀ ਕੀਮਤੀ ਭੇਟਾ ਗੁਰੂ ਅਰਜਨ ਸਾਹਿਬ ਦੀ ਝੋਲੀ ਚ ਪਾ ਦੇ। ਮਹਾਰਾਜ ਤੁਹਾਡੇ ਚਰਨਾਂ ਚ ਤਾਂ ਹਜ਼ਾਰਾਂ ਦੀਆਂ ਭੇਟਾਵਾਂ ਚੜ੍ਹਦੀਆਂ। ਮਹਾਰਾਜ ਕਹਿੰਦੇ ਜਿਹੜੀ ਤੂੰ ਭੇਟਾ ਲੈ ਕੇ ਆਇਆ ਨਾ, ਉਹ ਭੇਟਾਂ ਜਿੰਨੀਆਂ ਪਈਆਂ ਨੇ ਇਹਦੇ ਬਰਾਬਰ ਨਹੀਂ ਹੋ ਸਕਦੀਆਂ। ਕਿਉਂ? ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਜੇ ਕੋਈ ਭਾਵਨਾ ਨਾਲ ਰੱਖੇ ਗੁਰੂ ਉਹਨੂੰ ਖਜ਼ਾਨੇ ਦੇ ਦੇਣ। ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਆਗੇ ਹੋਏ ਲੇਤ ਹੈ। ਪੰਡਿਤ ਨੇ ਕੀ ਕੀਤਾ, ਲੈ ਕੰਗਣ ਪੌੜੀ, ਮੈਂ ਇੱਥੇ ਪਹਿਲਾਂ ਤੁਹਾਨੂੰ ਸ਼ਰਵਣ ਕਰਵਾਉਂਦਾ, ਅਗਲੀ ਗੱਲ ਆਪਾਂ ਥੋੜੀ ਜਿਹੀ ਬਾਅਦ ਚ ਕਰ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ, ਚਮਰੇਟਾ ਪਾਣਾ ਗੰਢੇ ਰਾਹ ਵਿੱਚ, ਰਸਤੇ ਚ ਬਹਿ ਕੇ ਉਹ ਜੋੜੇ ਗਣ। ਕੁਲਾ ਧਰਮ ਢੋਏ ਢੋਰ ਸਮੇਟਾ, ਜਿਉਂ ਕਲ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ। ਕਹਿੰਦੇ ਉਹ ਦੁਨੀਆਂ ਦੇ ਲੋਕੋ, ਜੇ ਹੀਰਾ ਮੈਲੇ ਕੱਪੜੇ ਚ ਵੀ ਬੰਨਿਆ ਹੋਵੇ, ਹੀਰੇ ਦੀ ਕੀਮਤ ਨਹੀਂ ਘਟਦੀ। ਆਖੋ ਸਤਨਾਮ ਸ੍ਰੀ। ਬਾਹਰੋਂ ਸਰੀਰ ਕਰਕੇ ਲੋਕੀ ਕਹੀ ਜਾਣ ਕਿ ਨੀਵੀ ਜਾਤ ਚਮਿਆਰਾਂ ਦੇ ਘਰ, ਪਰ ਅੰਦਰ ਜਿਹੜਾ ਨਾਮ ਭਗਤੀ ਦਾ ਹੀਰਾ, ਜਿਹਨੂੰ ਕਹਿੰਦੇ ਹੀਰਾ ਹੱਥ ਚੜਿਆ ਨਿਰਮੋਲਕ, ਛੋਟ ਗਈ ਸੰਸਾਰੀ ਹਰ ਕੇ ਨਾਮ ਕੇ ਵਿਓਪਾਰੀ। ਉਹ ਭਗਤ ਜਿਹਨਾਂ ਨੂੰ ਰੱਬ ਦਾ ਹੀਰਾ ਮਿਲ ਜਾਏ, ਬਾਹਰੋਂ ਭਾਵੇਂ ਮੈਲਾ ਕੱਪੜਾ ਹੋਵੇ, ਹੀਰੇ ਨਾਲ ਉਹਦਾ ਕੋਈ ਸੰਬੰਧ ਨਹੀਂ, ਉਹਦੀ ਕੀਮਤ ਉਨੀ ਰਹਿੰਦੀ। ਸੋਨਾ ਚਿੱਕੜ ਚ ਵੀ ਡਿੱਗ ਜਾਏ, ਸੋਨੇ ਦੀ ਕੀਮਤ ਨਹੀਂ ਘਟਦੀ। ਭਾਈ ਗੁਰਦਾਸ ਜੀ ਕਹਿੰਦੇ ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ। ਭਾਈ ਹੀਰਾ ਤਾਂ ਅਮੋਲ ਹੀ ਰਹਿਣਾ ਭਾਵੇਂ ਮੈਲੇ ਕੱਪੜੇ ਚ ਹੋਵੇ। ਹੁਣ ਹੋਇਆ ਕੀ? ਕਹਿੰਦੇ ਨੇ ਨਾਵਣ ਚੱਲੇ ਸੰਗ ਲੈ ਬਨਾਰਸ ਗੰਗਾ ਦੀ ਥਿੱਟਾ, ਥਿੱਟਾ ਕਹਿੰਦੇ ਥਾਂ, ਬਨਾਰਸ ਦੇ ਨਾਲ ਗੰਗਾ ਦੀ ਥਾਂ ਤੇ ਇੱਕ ਸੰਗ ਨਾਵਣ ਚੱਲਿਆ, ਇਕੱਠੇ ਹੋ ਕੇ ਪੰਡਿਤ ਚੱਲੇ। ਕੱਢ ਕਸੀਦਾ ਸੌਂਪਿਆ ਰਵਦਾਸ ਗੰਗਾ ਦੀ ਭੇਟਾ, ਕਸੀਦਾ ਧੇਲਾ ਕੱਢ ਕੇ ਕਹਿਤਾ ਵੀ ਆਹ ਲੈ ਭੇਟਾ ਲੈ ਜੇ। ਕਹਿੰਦੇ ਨੇ ਲਿਆ ਕਸੀਰਾ ਹੱਥ ਕੱਢ, ਉਹਨੇ ਹੱਥ ਕੱਢ ਕੇ ਉਹਦੀ ਭੇਟਾ ਪ੍ਰਵਾਨ ਕੀਤੀ। ਇੱਕ ਸੂਤ ਜਿਉ ਤਾਣਾ ਪੇਟਾ ਭਗਤ ਜਨਾ ਹਰ ਮਾਂ ਪਿਓ ਬੇਟਾ, ਜਿਵੇਂ ਇੱਕ ਸੂਤ ਹੋਵੇ ਤੇ ਤਾਣਾ ਪੇਟਾ ਬਣਿਆ, ਭਗਤਾਂ ਦਾ ਰੱਬ ਮਾਂ ਪਿਓ ਆ, ਤੇ ਜਿਵੇਂ ਬੱਚਾ ਪੁਕਾਰੇ ਉੱਚੀ ਰੋਵੇ ਮਾਂ ਨੂੰ ਆ ਕੇ ਚੁੱਕ ਕੇ ਸੀਨੇ ਲਾਉਣਾ ਹੀ ਪੈਂਦਾ। ਭਾਵੇਂ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੋਵੇ, ਮਾਂ ਬੱਚੇ ਦਾ ਰੋਣਾ ਨਹੀਂ ਕਦੇ ਵੇਖ ਸਕਦੀ, ਉਹਨੂੰ ਚੁੱਕ ਕੇ ਸੀਨੇ ਲਾਏਗੀ। ਭਾਈ ਗੁਰਦਾਸ ਸਾਹਿਬ ਕਹਿੰਦੇ ਪੱਲਣਾ ਸਵਾਏ ਮਾਏ ਗ੍ਰਹਿ ਕਾਜ ਲੱਗੇ ਜਾਏ, ਸੁਣ ਸੁੱਤ ਰੁਦਨ ਪਿਆਵੇ ਮਨ ਮੋਦ ਕੋ, ਇੱਥੇ ਕੋਈ ਗੰਗਾ ਮਾਈ ਵੱਖਰੀ ਦੇਵਾ ਦੇਵ ਦੇਵੀ ਨਾ ਸਮਝਿਓ ਕੋਈ। ਇੱਥੇ ਇਹਦੇ ਭਾਵ ਅਰਥ ਕੀ ਨੇ ਕਿ ਜਿਹੜਾ ਰੱਬ ਹੈ ਉਹ ਭਗਤਾਂ ਦਾ ਮਾਂ ਪਿਓ ਆ, ਜਿਹੜੇ ਰੂਪ ਚ ਚੇਤੇ ਕਰੋ ਉਹਨੇ ਪ੍ਰਗਟ ਹੋ ਜਾਣਾ, ਜਿਹੜੇ ਰੂਪ ਚ ਉਹਨੂੰ ਯਾਦ ਕਰੋ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਕਹਿੰਦੇ ਨੇ ਗੰਗਾ ਨੇ ਪ੍ਰਗਟ ਹੋ ਕੇ ਭੇਟਾ ਤਾਂ ਲੈ ਲਈ, ਬਦਲੇ ਚ ਦੇਤਾ ਕੰਗਣ। ਹੁਣ ਮਨੁੱਖੀ ਮਾਨਾ ਪੰਡਿਤ ਲੋਭੀ ਹੋ ਗਈ ਕਿ ਇੰਨਾ ਚਮਕਦਾ ਕੰਗਣ, ਰਵਿਦਾਸ ਨੂੰ ਕਿਹੜਾ ਪਤਾ ਕਿ ਮੈਂ ਧੇਲਾ ਦਿੱਤਾ ਕਿ ਨਹੀਂ ਦਿੱਤਾ, ਨਾਲੇ ਮੈਂ ਕਿਹੜਾ ਮੁੜ ਕੇ ਗੰਗਾ ਵੱਲ ਆਉਣਾ, ਮੈਂ ਤਾਂ ਬਨਾਰਸ ਰਹਿਣ ਵਾਲਾ। ਉਹ ਰਵਿਦਾਸ ਨੂੰ ਕਿਹੜਾ ਪਤਾ ਲੱਗਣਾ, ਚੁੱਪ ਚ ਬੀਤੇ ਰਸਤਾ ਬਦਲ ਗਿਆ, ਪਹੁੰਚ ਗਿਆ ਬਨਾਰਸ। ਘਰ ਲਿਜਾ ਕੇ ਕਹਿੰਦਾ ਭਾਗਵਾਨ ਨੇ ਆਹ ਵੇਖ ਸੋਨੇ ਦਾ ਕੰਗਣ, ਹੀਰੇ ਮੋਤੀ ਜੜੇ ਨੇ, ਚਮਕ ਵੇਖੇ ਦੀ, ਬਾਹਰ ਨਾ ਕਿਸੇ ਨੂੰ ਵਿਖਾਈ, ਘਰੇ ਹੀ ਪਹਿਨੇ ਆ ਕਰ, ਬੜਾ ਕੀਮਤੀ ਆ। ਬੜੀ ਖੁਸ਼ ਹੋਈ ਘਰ ਵਾਲੀ, ਜੀ ਕਿੱਥੋਂ ਲਿਆਏ ਹੋ? ਕਹਿੰਦੇ ਗੰਗਾ ਤੋਂ ਲਿਆਇਆ। ਆਲੇ ਦੁਆਲੇ ਦੇ ਲੋਕ ਹੈਰਾਨ ਹੋਏ, ਪੰਡਿਤ ਦੀ ਪੂਜਾ ਵੀ ਹੋਣ ਲੱਗ ਪਈ ਥੋੜੀ ਜੀ। ਵਾਹ ਬਈ, ਉੱਥੇ ਤਾਂ ਗੰਗਾ ਪ੍ਰਗਟ ਹੋ ਗਈ, ਰੌਲਾ ਪੈ ਗਿਆ ਬਨਾਰਸ ਵਿੱਚ। ਜਿਹੜੀ ਉਹ ਕੰਗਣ ਦੀ ਚਮਕ ਸੀ, ਉਹਦੀ ਗੱਲ ਵੱਧਦੀ ਵੱਧਦੀ ਪੂਰੇ ਬਨਾਰਸ ਵਿੱਚ ਫੈਲ ਗਈ, ਗੱਲ ਪਹੁੰਚ ਗਈ ਰਾਜੇ ਤੱਕ। ਜਦੋਂ ਕੰਨੀ ਗੱਲ ਪਈ ਤੀਵੀਆਂ ਔਰਤਾਂ ਦੇ ਰਾਹੀਂ ਰਾਜੇ ਦੀ ਰਾਣੀ ਦੇ ਕਿ ਮਹਾਰਾਣੀ ਸੋਨਾ ਤਾਂ ਤੁਸੀਂ ਵੀ ਪਾਇਆ, ਪਰ ਜਿਹੜਾ ਉਹ ਫਲਾਨਾ ਪੰਡਿਤ ਆ ਨਾ ਹਰੀ ਰਾਮ, ਉਹਦੇ ਘਰ ਵਾਲੀ ਨੇ ਜਿਹੜਾ ਕੰਗਣ ਪਾਇਆ, ਉਦਾਂ ਦਾ ਸੋਨਾ ਚਮਕ ਨਹੀਂ ਕਿਸੇ ਦੇ ਕੰਗਣ। ਰਾਜੇ ਨੂੰ ਕਿਹਾ ਜੀ ਮੰਗਾਓ ਕਿਹੜਾ ਪੰਡਿਤ ਆ, ਮੈਨੂੰ ਉਹ ਕੰਗਣ ਚਾਹੀਦਾ ਜੋ ਮਰਜ਼ੀ ਹੋ ਜਾਏ। ਉਹਨੇ ਸਿਪਾਹੀ ਘੱਲੇ, ਪੰਡਿਤ ਨੂੰ ਪਕੜ ਕੇ ਲੈ, ਪੰਡਿਤ ਜੀ ਕਿੱਥੋਂ ਕਢਾਇਆ ਉਹ ਕੰਗਣ? ਸਾਡੀ ਮਹਾਰਾਣੀ ਮੰਗ ਰਹੀ ਆ, ਲਿਆਓ ਉਹਨੂੰ ਦਿਓ। ਹੁਣ ਪੰਡਿਤ ਵਿਚਾਰਾ ਬੜਾ ਦੁਖੀ ਹੋਇਆ। ਜਦੋਂ ਰਾਜੇ ਨੇ ਕਿਹਾ ਸਜ਼ਾ ਮਿਲੇਗੀ, ਤਾਂ ਡਰਦੇ ਨੇ ਲਿਆ ਕੇ ਘਰ ਵਾਲੀ ਤੋਂ ਕੰਗਣ ਦੇਤਾ, ਲਓ ਮਹਾਰਾਜ ਕੰਗਣ ਲੈ ਲਓ ਤੁਸੀਂ। ਹੁਣ ਰਾਣੀ ਨੇ ਕੰਗਣ ਪਹਿਨ ਲਿਆ, ਉਹਦੀ ਚਮਕ ਉਹਦੀ ਘੜਤ ਅਲਾਹੀ ਘੜਤ ਸੀ, ਤੇ ਵੇਖ ਕੇ ਰਾਣੀ ਦੇ ਮਨ ਚ ਆ ਗਿਆ, ਕਹਿੰਦੀ ਮਹਾਰਾਜ ਇੱਕ ਨੀ ਉਹ ਪਹਿਨਣਾ, ਦੋਵਾਂ ਹੱਥਾਂ ਚ ਚਾਹੀਦਾ, ਇੱਕ ਨਾਲ ਨੀ ਗੱਲ ਬਣਨੀ, ਦੋ ਕੰਗਣ ਚਾਹੀਦੇ। ਬੁਲਾਓ ਪੰਡਿਤ ਨੂੰ, ਕਿੱਥੋਂ ਕਢਾਇਆ ਕਿੱਥੋਂ ਬਣਵਾਇਆ, ਇੱਦਾਂ ਦੇ ਦੋ ਲਿਆ ਕੇ ਦੱਸ, ਇੱਕ ਹੋਰ ਚਾਹੀਦਾ। ਰਾਜੇ ਨੇ ਸੱਦ ਲਿਆ ਪੰਡਿਤ ਨੂੰ, ਪੰਡਿਤ ਜੀ ਦੋ ਕੰਗਣ ਚਾਹੀਦੇ, ਕਿੱਥੋਂ ਬਣਵਾਇਆ, ਦੱਸ ਕਿੰਨੇ ਪੈਸੇ? ਹੁਣ ਕੀ ਦੱਸੇ, ਇਹ ਪੈਸਿਆਂ ਦਾ ਨੀ ਆਉਂਦਾ, ਹੈ ਭਾਵੇਂ ਅਰਬਾਂ ਖਰਬਾਂ ਦਾ ਅਮੋਲ, ਪਰ ਇਹ ਤਾਂ ਰਵਿਦਾਸ ਦੇ ਇੱਕ ਧੇਲੇ ਨਾਲ ਹੀ ਮਿਲ ਗਿਆ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3663 Avenue, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street North East Calgary।

0: ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਦੀਨਾ ਬੰਧੂ ਪਤਿਤ ਪਾਵਨ ਸ਼ਬਦ ਬਾਣੀ ਦੇ ਅਵਤਾਰ ਹਲਤ ਪਲਤ ਦੇ ਰੱਖਿਅਕ ਲੋਕ ਪ੍ਰਲੋਕ ਸੁਹੇਲਾ ਕਰਨ ਵਾਲੇ ਦੀਨ ਦੁਨੀਆ ਦੇ ਵਾਲੀ ਰਹਿਮਤਾਂ ਦੇ ਸਾਗਰ ਸ਼ਾਹੇ ਸ਼ਹਿਨਸ਼ਾਹ ਪ੍ਰਤੱਖ ਸਤਿਗੁਰੂ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਸੰਸਾਰ ਭਰ ਵਿੱਚੋਂ ਬੇਅੰਤ ਸੰਗਤਾਂ ਨਤਮਸਤਕ ਹੁੰਦੀਆਂ ਨੇ, ਵੱਡਿਆਂ ਭਾਗਾਂ ਦੇ ਨਾਲ ਗੁਰੂ ਘਰ ਦੇ ਦਰਸ਼ਨ ਕਰਦੇ ਆ। ਡਿੱਠੇ ਸੱਭੇ ਥਾਪ ਨਹੀਂ ਤੁਧ ਜਿਹੇ ਆ, ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹੇ ਆ। ਔਰ ਉਸ ਪਾਵਨ ਪਵਿੱਤਰ ਸਥਾਨ ਤੋਂ ਜੋ ਗੁਰੂ ਸਾਹਿਬ ਜੀ ਨੇ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਆ, ਉਸ ਮੁੱਖ ਵਾਕ ਦੀ ਪਾਵਨ ਗੁਰਮਤ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਜੋ ਰਹਿਤ ਨਾਮਿਆਂ ਦਾ ਸਾਨੂੰ ਹੁਕਮ ਹੈ, ਵਾਹਿਗੁਰੂ ਨਿਤ ਬਚਨ ਉਚਾਰੀ, ਗੁਰੂ ਕਾ ਸਿੱਖ ਉੱਠਦਾ ਅਤੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਆਪਣੇ ਮੁੱਖ ਵਿੱਚੋਂ ਵਾਹਿਗੁਰੂ ਅਕਾਲ ਪੁਰਖ ਦੇ ਸ਼ਬਦ ਦਾ ਉਚਾਰਨ ਕਰਦਾ, ਉਹਦਾ ਧੰਨਵਾਦ ਕਰਦਾ। ਵਾਹਿਗੁਰੂ ਕੋ ਹਿਰਦੇ ਧਾਰੇ, ਆਪਣੇ ਹਿਰਦੇ ਵਿੱਚ ਵੀ ਅਕਾਲ ਪੁਰਖ ਪਰਮਾਤਮਾ ਦੀ ਹੋਂਦ ਨੂੰ ਵਸਾਉਂਦਾ। ਆਗੇ ਆਵਤ ਸਿੰਘ ਜੋ ਪਾਵੇ, ਦੋ ਭੈਣਾਂ ਆਪਸ ਵਿੱਚ ਮਿਲਣ, ਦੋ ਭਰਾ ਆਪਸ ਵਿੱਚ ਮਿਲਣ, ਸੱਸ ਅਤੇ ਨੂੰਹ ਦਾ ਮਿਲਾਪ ਹੋਵੇ, ਮਾਂ ਅਤੇ ਧੀ ਦਾ ਮਿਲਾਪ ਹੋਵੇ, ਸੰਸਾਰ ਦੇ ਵਿੱਚ ਵਿਚਰਦਿਆਂ ਵੀ, ਇਹ ਸਾਨੂੰ ਹੁਕਮਿਆਂ ਰਹਿਤ ਨਾਮਿਆਂ ਦਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਤੋ ਆਓ ਸਾਰੀ ਸੰਗਤ, ਵੱਡਿਆਂ ਭਾਗਾਂ ਵਾਲੇ ਜੇ ਜੋ ਇਸ ਸਮੇਂ ਆਪ ਜੀ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਗੁਰਬਾਣੀ ਦੇ ਬੋਹੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਸੱਜੇ ਹੋਏ ਦੀਵਾਨਾਂ ਵਿੱਚ ਨਤਮਸਤਕ ਹੋ ਰਹੇ ਹੋ। ਤੋ ਸਾਰੀ ਸੰਗਤ ਮਾਈ ਭਾਈ ਰਸਨਾ ਨੂੰ ਕਰੋ ਪਵਿੱਤਰ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਕੀ ਸੰਗਤ, ਇਹ ਪਾਵਨ ਪਵਿੱਤਰ ਹੁਕਮਨਾਮਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਅਤੇ ਆਪ ਜੀ ਨੇ ਇਸ ਸਮੇਂ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਰਸਨਾ ਤੋਂ ਬੜੇ ਪ੍ਰੇਮ ਦੇ ਨਾਲ, ਬੜੇ ਸਤਿਕਾਰ ਦੇ ਨਾਲ ਉਹਨਾਂ ਨੇ ਸਾਨੂੰ ਸਰਵਣ ਕਰਵਾਇਆ। ਮੂਲ ਪਾਠ 601 ਅੰਗ ਉੱਤੇ ਦਰਜ ਹੈ ਔਰ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਅਤੇ ਆਖਿਆ ਤੁਸੀਂ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਬੇਅੰਤ ਬਖਸ਼ਿਸ਼ਾਂ ਕੀਤੀਆਂ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੇ। ਐਸੇ ਦੀਨ ਦਿਆਲ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਇਹ ਪਾਵਨ ਪਵਿੱਤਰ ਹੁਕਮਨਾਮਾ ਜੋ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਰਹਾਉ ਦੇ ਬੰਦ ਵਿੱਚ ਜਿਸ ਨੂੰ ਸ਼ਬਦ ਦਾ ਕੇਂਦਰੀ ਭਾਵ ਮੰਨਿਆ ਜਾਂਦਾ, ਅੰਤਰੀ ਭਾਵ, ਇਹਨੂੰ ਦਹਿਲੀ ਦੀਪਕ ਵੀ ਕਿਹਾ ਜਾਂਦਾ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਬਿਜਲੀ ਦਾ ਪ੍ਰਬੰਧ ਨਹੀਂ ਸੀ, ਮਾਈਆਂ ਬੀਬੀਆਂ ਨੇ ਕੋਈ ਦੀਵਾ ਜਗਾਉਣਾ, ਕੋਈ ਲੈਂਪ ਜਗਾਉਣੀ, ਉਹਨੂੰ ਬਾਹਰਲੀ ਦਹਿਲੀਜ਼ ਉੱਤੇ ਰੱਖ ਦੇਣਾ। ਉਹਦਾ ਮਤਲਬ ਇਹ ਸੀ ਵੀ ਅੰਦਰ ਅਤੇ ਬਾਹਰ ਦੋਵੇਂ ਪਾਸੇ ਚਾਨਣ ਦੇਵੇਗਾ, ਦੋਵੇਂ ਪਾਸੇ ਰੌਸ਼ਨੀ ਦੇਵੇਗਾ। ਇਸੇ ਤਰ੍ਹਾਂ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਉਹਦੇ 'ਚ ਪਾਤਸ਼ਾਹ ਜੀ ਨੇ ਰਹਾਓ, ਜਿਸ ਨੂੰ ਵਿਸਰਾਮ ਦਿੱਤਾ ਜਾਂਦਾ, ਠਹਿਰ ਜਾਓ, ਕਿਉਂਕਿ ਇਹ ਸਮੁੱਚਾ ਸ਼ਬਦ ਇਸ ਪਾਵਨ ਸਿਧਾਂਤ ਦੇ ਨਾਲ ਜੁੜਦਾ ਹੈ ਕਿ ਮਹਾਰਾਜ ਜੀ ਅੱਜ ਸਾਨੂੰ ਕੀ ਸਮਝਾ ਰਹੇ ਨੇ। ਆਖਿਆ ਸੱਚੇ ਪਾਤਸ਼ਾਹ ਜੀ ਨੇ, ਹਰ ਜੀਓ ਤੁਮੇ ਆਪੇ ਦੇਹੋ ਬੁਝਾਏ। ਇੱਕ ਤਾਂ ਆਰੰਭ ਦੇ ਵਿੱਚ ਵੀ ਆਪਾਂ ਵਿਚਾਰ ਕਰਾਂਗੇ, ਹਰ ਜੀਓ ਸ਼ਬਦ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪਰਮਾਤਮਾ ਨੂੰ ਸਨਮੁਖ ਹੁੰਦਿਆਂ, ਸੰਬੋਧਨ ਹੁੰਦਿਆਂ ਉਚਾਰਨ ਕਰਦੇ ਆ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਸੀਂ ਆਪ ਹੀ ਕਿਰਪਾ ਕਰੋ, ਅਸੀਂ ਸੰਸਾਰੀ ਜੀਵ ਹਾਂ, ਅਸੀਂ ਅਣਜਾਣ ਹਾਂ, ਕਿਰਪਾ ਕਰਕੇ ਸਾਨੂੰ ਨਾਮ ਜਪਣ ਵਾਲੀ ਜਿਹੜੀ ਦਾਤ ਆ ਇਸ ਪਾਸੇ ਲਾ ਦਿਓ, ਅਤੇ ਜਿਹੜੀ ਚੰਗੀ ਸਮਤ ਆ, ਚੰਗੀ ਜਿਹੜੀ ਬੁੱਧੀ ਆ, ਚੰਗਾ ਗਿਆਨ, ਉਹ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਦਿਓ। ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਪਹਿਲਾਂ ਬਾਬਾ ਅਮਰਦਾਸ ਅਤੇ ਜਦੋਂ ਸੇਵਾ ਦੇ ਵਿੱਚੋਂ ਪਾਸ ਹੋਏ, ਸਿਮਰਨ ਵਿੱਚੋਂ, ਉਹਨਾਂ ਦੀ ਬਾਣੀ ਦੇ ਵਿੱਚੋਂ ਸੇਵਾ ਸਿਮਰਨ ਦਾ ਸਿਧਾਂਤ ਸਾਨੂੰ ਪ੍ਰਤੱਖ ਚੜ੍ਹਦੀ ਕਲਾ ਦਾ ਦਿਖਾਈ ਦਿੰਦਾ। ਫਿਰ ਮਾਲਕ ਦੇ ਅੱਗੇ ਉਸੇ ਹੀ ਭਾਵਨਾ ਦੇ ਨਾਲ, ਕਿਉਂਕਿ ਸਾਡੇ ਵਰਗੇ ਸੰਸਾਰਿਕ ਜੀਵਾਂ ਦਾ ਭਲਾ ਕਰਨਾ ਹੈ, ਅਤੇ ਮਹਾਰਾਜ ਸਾਨੂੰ ਸੰਸਾਰੀ ਜੀਵਾਂ ਨੂੰ ਸਿਖਾ ਰਹੇ ਨੇ ਕਿ ਇਹ ਗੁਰਸਿੱਖ ਪਿਆਰਿਓ, ਜਦੋਂ ਵੀ ਗੁਰੂ ਦਰਬਾਰ ਵਿੱਚ ਆਈਏ, ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਗਲ ਤਿਆਗ ਗੁਰ ਸਰਣੀ ਆਇਆ, ਰਾਖੋ ਰਾਖਨ ਹਾਰੇ, ਜਿਤ ਤੁਮ ਲਾਵੋ ਤਿਤ ਹਮ ਲਾਗੇ, ਕਿਆ ਇਹ ਜਨਤ ਵਿਚਾਰੇ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ, ਕਰ ਕਿਰਪਾ ਗੁਰਦੇਵ ਦਯਾਲਾ, ਗੁਣ ਗਾਵਾਂ ਨਿਤ ਸਵਾਮੀ, ਮੈਂ ਸਦਾ ਤੇਰੇ ਗੁਣ ਗਾਉਂਦਾ ਰਹਾਂ, ਮੈਨੂੰ ਇਹੋ ਜਿਹੀ ਸਮਤ ਬਖਸ਼ਿਸ਼ ਕਰ। ਜਦੋਂ ਗੁਰੂ ਚਰਨਾਂ ਵਿੱਚ ਆਏ, ਗੁਰੂ ਨੇ ਸਾਨੂੰ ਸਮਝਾਇਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਅਕਾਲ ਪੁਰਖ ਪਰਮਾਤਮਾ ਦੀ ਕੋਈ ਮੂਰਤੀ ਨਹੀਂ ਬਣਾਈ ਜਾ ਸਕਦੀ, ਉਹਦਾ ਕੋਈ ਬੁੱਤ ਨਹੀਂ ਬਣਾਇਆ ਜਾ ਸਕਦਾ, ਆਪੇ ਆਪ ਨਿਰੰਜਨ ਸੋਏ, ਮਾਇਆ ਦੀ ਕਾਲਖ ਤੋਂ ਰਹਿਤ, ਆਪਣੇ ਆਪ ਤੋਂ ਪੈਦਾ ਹੋਇਆ, ਨਾ ਤੱਤ ਹੈ ਨਾ ਮਤ ਹੈ, ਨਾ ਜਾਤ ਹੈ ਨਾ ਪਤ ਹੈ, ਨਾ ਉਹਦੀ ਕੋਈ ਜਾਤ, ਨਾ ਉਹਦੀ ਕੋਈ ਪਾਤ, ਨਾ ਕੋਈ ਮਾਂ, ਨਾ ਕੋਈ ਬਾਪ, ਆਪਣੇ ਆਪ ਤੋਂ ਪੈਦਾ ਹੋਇਆ। ਤੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਇਹ ਗੱਲ ਸਮਝਾਈ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀ ਹੈ ਗੁਣੀ ਨਿਧਾਨ, ਜਿਸਨੇ ਵੀ ਸੇਵਿਆ ਇੱਜ਼ਤ ਮਾਣ ਉਹਨੇ ਪ੍ਰਾਪਤ ਕੀਤਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਗੁਣਾਂ ਦੇ ਖਜ਼ਾਨੇ, ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਕਰੀਏ, ਗਾਵੀਏ, ਕਿਉਂਕਿ ਕੀ ਹੋਵੇਗਾ, ਗਾ ਵੀ ਹੈ ਸੁਣੀਏ, ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਦੁੱਖ ਮਹਿਸੂਸ ਨਹੀਂ ਹੋਵੇਗਾ, ਆਤਮਿਕ ਸੁੱਖ ਦਾ ਸਾਡੇ ਹਿਰਦੇ ਵਿੱਚ ਪ੍ਰਵੇਸ਼ ਹੋ ਜਾਏਗਾ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਭਾਈ ਗੁਰੂ ਹੀ ਨਾਦ ਹੈ, ਗੁਰੂ ਹੀ ਵੇਦ ਗਿਆਨ, ਸਤਿਗੁਰੂ ਨੇ ਸਾਨੂੰ ਸਮਝਾਇਆ, ਇਹੀ ਅਰਦਾਸ ਪਾਤਸ਼ਾਹ ਜੀ ਕਰ ਰਹੇ ਨੇ, ਹਰ ਜੀਓ ਤੁਮੇ ਆਪੇ ਦੇਹੋ ਬੁਝਾਈ। ਇਹ ਪਾਤਸ਼ਾਹ ਜੀ ਤੁਸੀਂ ਬੁਝਾਰਤ ਸਾਨੂੰ ਆਪ ਹੀ ਬੁਝਾ ਦਿਓ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰੂ ਦੇ ਰਾਹੀਂ ਪਰਮਾਤਮਾ ਦੇ ਵਿੱਚ ਲੀਨ ਹੋ ਸਕੀਦਾ, ਸਮਾ ਸਕੀਦਾ। ਅਤੇ ਫਿਰ ਪਾਤਸ਼ਾਹ ਜੀ ਨੇ ਬਚਨ ਕੀਤਾ, ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਡੇ ਸਤਿਗੁਰੂ ਨੇ ਇਹ ਗੱਲ ਸਾਨੂੰ ਸਮਝਾ ਦਿੱਤੀ ਆ ਕਿ ਭਾਈ ਸਾਰਿਆਂ ਜੀਵਾਂ ਦਾ ਦਾਤਾ ਇੱਕ ਸੱਚੇ ਪਾਤਸ਼ਾਹ ਹੈ, ਕਿਤੇ ਉਹ ਸਾਨੂੰ ਭੁੱਲ ਨਾ ਜਾਏ। ਜਿਹੜੀ ਅੱਜ ਦੀ ਰਹਾਓ ਦੀ ਪੰਕਤੀ ਆ, ਜੋ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ, ਹਰ ਜੀਓ ਤੁਮ ਆਪੇ ਦੇਹੋ ਬੁਝਾਏ, ਤੁਸੀਂ ਆਪ ਕਿਰਪਾ ਕਰੋ, ਕਿਉਂਕਿ ਅਸੀਂ ਅਣਜਾਣ ਆ, ਸਾਡੀ ਛੋਟੀ ਬੁੱਧੀ ਆ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਪਾਤਸ਼ਾਹ ਜੀ ਆਪ ਬਚਨ ਕਰਦੇ ਨੇ, ਹਮ ਮੈਲੇ ਤੁਮ ਯੂਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, हम मूर्ख तुम चतुर सियाने, तू सर्व कला का ज्ञाता माधो, हम ऐसे तू ऐसा, हम पापी तुम पाप खंडन, नीको ठाकुर देसा। तेरा देश बड़ा सोहना है, तेरा भेस बड़ा सोहना है, असी विकारी जीव हैं, असी पापा दे नाल भरे हुए हैं, काम क्रोध भरे हम अपराधी, क्या मूल है बोल है, ना हम गुण ना सेवा साधी, डुबदे पाथर मेल लहो तुम्हें आपे, साच नाम अविनाशी है। जदों भी गुरु चरणा विच आईए ये अरदास करिए, हम निर्गुणी यार नीच अजान, नानक तुमरी शरण पुरख भगवान। हे पातशाह असी निर्गुण यारे हाँ, भाव साढ़े पल्ले कोई गुण नहीं है, तुसी साडे उत्ते तरस करो, साडे उत्ते रहम करो, सानू अपने चरणा दे नाल जोड़ना करो, ते गुरु तो वार वार बलिहार जाइए, कुरबान जाइए। सच्चे पातशाह महाराज रहाओ दी पंक्ति दे विच ये पातशाह जी ने सानू इशारा दिता है। सो हुण शब्द दे पहले बंद अंदर सच्चे पातशाह महाराज सानू संसारिक जीवां नू की पातशाह जी सिख्या दिंदे आ, पावन पवित्र शब्द दी विचार दे नाल जुड़दे आ। एक वारी सारी संगत मुख नू रसना नू करिए पवित्र, ते उचारण करिए।

0: ਗੁਰੂ ਅਮਰਦਾਸ ਸਾਹਿਬ ਜੀ ਬਚਨ ਕਰਦੇ ਨੇ, ਹੇ ਵਾਹਿਗੁਰੂ ਅਕਾਲ ਪੁਰਖ ਜੀ, ਇਹੋ ਜੀ ਸਾਨੂੰ ਸਮਰੱਥ ਬਖਸ਼ਿਸ਼ ਕਰਨੀ, ਜਿੰਨਾ ਚਿਰ ਤੱਕ ਸਾਡੀ ਦੇਹੀ ਵਿੱਚ ਸਵਾਸ ਨੇ, ਸਾਡੇ ਪ੍ਰਾਣ ਚੱਲਦੇ ਆ, ਹੇ ਮਾਲਕ ਜੀ ਸਦਾ ਤੁਹਾਨੂੰ ਚੇਤੇ ਕਰਦੇ ਰਹੀਏ, ਤੁਹਾਡਾ ਨਾਮ ਕਦੇ ਸਾਨੂੰ ਵਿਸਰ ਨਾ ਜਾਏ। ਜਿਵੇਂ ਕਬੀਰ ਸਾਹਿਬ ਜੀ ਨੇ ਪਰਮੇਸ਼ਰ ਦਾ ਨਾਮ ਜਪਿਆ, ਦੁਨੀਆਂ ਦੇ ਲੋਕਾਂ ਦੇ ਵਿੱਚੋਂ ਵੀ ਸੰਘਰਸ਼ ਅਤੇ ਘਰ ਵਿੱਚੋਂ ਵੀ ਬਹੁਤ ਵੱਡਾ ਸੰਘਰਸ਼ ਕਰਨਾ ਪਿਆ। ਮੁਸ ਮੁਸ ਰੁਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਘੁਰਾਈ, ਤਦਨਾ ਬੁੰਦਨਾ ਸਭ ਤਜਿਓ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਕਹਿਣ ਲੱਗੀ ਮਾਂ, ਮੇਰਾ ਪੁੱਤਰ ਤੇ ਸਦਾਈ ਬਸ ਰੱਬ ਰੱਬ ਜਪੀ ਜਾਂਦਾ, ਰਾਮ ਰਾਮ ਜਪੀ ਜਾਂਦਾ, ਹਾਲਾਂਕਿ ਕਬੀਰ ਸਾਹਿਬ ਜੀ ਨੇ ਕੋਈ ਕੰਮ ਛੱਡਿਆ ਨਹੀਂ। ਹਾਂ, ਸੰਸਾਰੀ ਗੱਲਾਂ ਜਿਨ੍ਹਾਂ ਵਿੱਚ ਨਿੰਦਿਆ ਅਤੇ ਚੁਗਲੀ ਹੁੰਦੀ ਆ, ਉਸ ਪਾਸਿਓਂ ਰੱਬ ਦੇ ਪਿਆਰੇ ਪਾਸਾ ਵੱਟ ਲੈਂਦੇ ਆ, ਅਤੇ ਜਿਹੜੇ ਦੁਨਿਆਵੀ ਮਨੁੱਖ ਹੁੰਦੇ ਆ ਉਹ ਸਮਝਦੇ ਨੇ ਵੀ ਸਾਡੇ ਨਾਲ ਗੱਲਾਂ ਨਹੀਂ ਕਰਦੇ, ਚੁਗਲੀ ਦੇ ਵਿੱਚ ਨਿੰਦਿਆ ਵਿੱਚ ਹਾਂ ਦੇ ਨਾਲ ਹਾਂ ਨਹੀਂ ਮਿਲਾਉਂਦੇ। ਅਤੇ ਮਾਂ ਨੇ ਆਖਿਆ ਸੀ, ਐ ਮੇਰੇ ਪੁੱਤਰ ਕਬੀਰ, ਮੈਂ ਸੋਚਦੀ ਹਾਂ ਵੀ ਤੇਰੇ ਬੱਚੇ ਕਿਵੇਂ ਪੜ੍ਹਨਗੇ, ਗੁਜ਼ਾਰਾ ਕਿਵੇਂ ਚੱਲੇਗਾ। ਕਹਿਣ ਲੱਗੇ ਮਾਂ, ਮੇਰੀ ਗੱਲ ਧਿਆਨ ਦੇ ਨਾਲ ਸੁਣ, ਜਬ ਲੱਗ ਤਾਗਾ ਬਾਹੋ ਬੇਹੀ, ਤਬ ਲੱਗ ਬਿਸਰੈ ਰਾਮ ਸੁਨੇਹੀ, ਉੱਛੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਹਿਓ ਮੈਂ ਲਾਹ, ਖੱਡੀ ਉਣਦਾ ਹਾਂ ਖੇਸ। ਅਤੇ ਜਿਸ ਵੇਲੇ ਉੱਪਰ ਨੂੰ ਸਾਹ ਖਿੱਚਦਾ, ਜਿਵੇਂ ਉਹ ਨਾਲ ਦੇ ਵਿੱਚੋਂ ਧਾਗਾ ਉੱਪਰ ਨੂੰ ਲਿਆਈਦਾ ਬਦਲੀਦਾ, ਉਸ ਵੇਲੇ ਮੇਰੇ ਕੋਲੋਂ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ। ਉਹ ਜਿਹੜਾ ਸਮਾਂ ਨਾ ਮੈਨੂੰ ਬੜਾ ਦੁਖਦਾਈ ਲੱਗਦਾ। ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਵੀ ਇਹ ਸਮਾਂ ਮੈਨੂੰ ਬੜਾ ਦੁਖਦਾਈ ਜਾਪਦਾ, ਪਰਮਾਤਮਾ ਕਦੇ ਤੇਰਾ ਨਾਮ ਮੈਨੂੰ ਭੁੱਲ ਨਾ ਜਾਏ, ਮੈਂ ਸਦਾ ਤੇਰੇ ਨਾਮ ਨੂੰ ਚੇਤੇ ਕਰਦਾ ਰਹਾਂ। ਅੱਗੇ ਪਾਤਸ਼ਾਹ ਜੀ ਦੂਸਰੀ ਪੰਕਤੀ ਅੰਦਰ ਬਚਨ ਕਰਦੇ ਹਨ,
1: ਇੱਕ ਪਲ ਖਿਨ ਵਿਸਰ ਹੈ ਤੂੰ ਸੁਆਮੀ, ਜਾਣੋ ਬਰਸ ਪਚਾਸਾ।
0: ਵਾਹਿਗੁਰੂ ਜੀ, ਇੱਕ ਪਲ ਵਾਸਤੇ ਵੀ ਆਪਾਂ ਅੱਖ ਝਮਕਦੇ ਹਾਂ, ਇਸ ਤੋਂ ਵੀ ਘੱਟ ਸਮੇਂ ਵਾਸਤੇ ਜੇ ਮੈਨੂੰ ਤੇਰਾ ਨਾਮ ਭੁੱਲ ਜਾਏ, ਤੇਰੀ ਯਾਦ ਹਿਰਦੇ ਵਿੱਚੋਂ ਵਿਸਰ ਜਾਏ, ਇਉਂ ਜਾਪਦਾ ਵੀ ਜਿਵੇਂ 50 ਸਾਲ ਹੋ ਗਏ ਆ। ਵੇਖੋ ਇਹ ਅਵਸਥਾ ਬਣੀ, ਅਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੀ ਪਾਵਨ ਬਾਣੀ ਵਿੱਚ ਲਿਖਿਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ। ਐ ਪਾਤਸ਼ਾਹ, ਤੇਰੇ ਦਰਸ਼ਨਾਂ ਤੋਂ ਬਿਨਾਂ, ਤੇਰੇ ਮਿਲਾਪ ਤੋਂ ਬਿਨਾਂ ਮੈਨੂੰ ਇਉਂ ਜਾਪਦਾ ਵੀ ਇੱਕ ਪਲ ਦਾ ਜਿਹੜਾ ਸਮਾਂ ਉਹ ਜਿਵੇਂ 50 ਸਾਲ ਵਰਗਾ ਭਾਵ

0: ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਨਿਵਾਸ ਹੋ ਗਿਆ, ਆਤਮਿਕ ਗਿਆਨ ਹੋ ਗਿਆ। ਜਿੰਨਾ ਚਿਰ ਤੱਕ ਗੁਰੂ ਨੂੰ ਧਾਰਨ ਨਹੀਂ ਕੀਤਾ ਉਨਾ ਚਿਰ ਤੱਕ ਮੂੜ ਮੂਰਖਾਂ ਵਾਂਗ ਸੀ। ਮੁਗਧ ਬੜੇ ਵੱਡੇ ਵੱਡੇ, ਕਿਉਂਕਿ ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾ ਹੀ ਨਾ, ਜੇ ਸਤਿਗੁਰਾਂ ਦੇ ਨਾਮ ਦੇ ਨਾਲ ਮਨ ਮੰਨੇ ਨਾ ਤੇ ਮਹਾਰਾਜ ਜੀ ਕਹਿੰਦੇ ਉਹਦੀ ਜ਼ਿੰਦਗੀ ਮੂਰਖਾਂ ਵਰਗੀ ਆ। ਭਾਵੇਂ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ, ਉਹਨਾਂ ਦਾ ਸਿਮਰਨ ਭਜਨ ਬੰਦਗੀ ਬਹੁਤ ਵੱਡੀ ਆ, ਪਰ ਪਾਤਸ਼ਾਹ ਜੀ ਦੱਸਦੇ ਨੇ ਵੀ ਜਿੰਨਾ ਚਿਰ ਤੱਕ ਮਨੁੱਖ ਗੁਰੂ ਦੀ ਸੰਗਤ ਨਾਲ ਜੁੜਿਆ ਨਹੀਂ, ਗੁਰੂ ਦੇ ਸ਼ਬਦ ਨੂੰ ਗ੍ਰਹਿਣ ਨਹੀਂ ਕੀਤਾ, ਹੇ ਭਾਈ ਦੁਨਿਆਵੀ ਗੱਲਾਂ ਵਿੱਚੋਂ ਭਾਵੇਂ ਕਿੰਨਾ ਵੀ ਚਲਾਕ ਅਤੇ ਹੁਸ਼ਿਆਰ ਹੋਵੇ, ਮਾਨੋ ਉਹਦੀ ਜਿਹੜੀ ਜ਼ਿੰਦਗੀ ਆ ਨਾ, ਨਾਮ ਨੂੰ ਭੁੱਲਣ ਦੇ ਕਾਰਨ ਮੂਰਖਾਂ ਵਰਗੀ, ਉਹ ਮੁਗਧਾਂ ਦੇ ਵਰਗੀ ਬਣ ਜਾਂਦੀ ਹੈ।
1: ਹਰ ਜੀਓ ਤੁਮ ਆਪੇ ਦੇਹ ਬੁਝਾਈ।
0: ਹੇ ਵਾਹਿਗੁਰੂ ਅਕਾਲ ਪੁਰਖ ਜੀਓ, ਇਹ ਹੁਣ ਤੁਸੀਂ ਸਾਡੇ ਉੱਤੇ ਤਰਸ ਕਰੋ, ਇਹ ਸਾਡੇ ਉੱਤੇ ਤੁਸੀਂ ਪਾਰ ਪੁਕਾਰ ਕਰੋ। ਵੇਖੋ ਜਦੋਂ ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਗਏ ਸਨ ਖਡੂਰ ਸਾਹਿਬ, ਅਤੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕੋਲ ਬੁਲਾਇਆ, ਕਹਿਣ ਲੱਗੇ ਮਹਾਰਾਜ ਅੱਜ ਮੈਂ ਕੁੜੂ ਬਣ ਕੇ ਨਹੀਂ ਆਇਆ, ਅੱਜ ਮੈਂ ਤੁਹਾਡਾ ਸੇਵਾਦਾਰ ਬਣ ਕੇ ਆਇਆ, ਅੱਜ ਮੈਂ ਤੁਹਾਡੇ ਚਰਨਾਂ ਦਾ ਭੌਰਾ ਬਣ ਕੇ ਆਇਆ, ਮਹਾਰਾਜ ਮੈਂ ਤੁਹਾਡੇ ਬਰਾਬਰ ਨਹੀਂ ਬਹਾਂਗਾ, ਮੈਨੂੰ ਤੁਸੀਂ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ, ਸੱਚੇ ਪਾਤਸ਼ਾਹ ਮੈਨੂੰ ਆਪਣਾ ਨਿਮਾਣਾ ਸਿੱਖ ਅਤੇ ਆਪਣਾ ਸੇਵਾਦਾਰ ਬਣਾ ਲਓ। ਹੇ ਪਾਤਸ਼ਾਹ ਜੀ, ਤੁਸੀਂ ਆਪ ਹੀ ਕਿਰਪਾ ਕਰਕੇ ਇਹ ਸਾਨੂੰ ਨਾਮ ਜਪਣ ਵਾਲੀ ਜਿਹੜੀ ਸੁਮਤ ਆ, ਮਾਇਆ ਦੇ ਜੰਜਾਲ ਦੇ ਵਿੱਚੋਂ ਬਚਾ ਕੇ, ਲੋਕ ਲੱਜ ਵਾਲੇ ਪਾਸਿਓਂ ਬਚਾ ਕੇ, ਆਪਣੇ ਚਰਨਾਂ ਦੇ ਨਾਲ

ਸੱਚੇ ਪਾਤਸ਼ਾਹ ਮਹਾਰਾਜ ਬੜੇ ਪਿਆਰ ਦੇ ਨਾਲ ਹਰ ਜੀਉ ਸ਼ਬਦ ਇਹ ਬਾਰ ਬਾਰ ਦ੍ਰਿੜ ਕਰਵਾ ਰਹੇ ਨੇ। ਹੇ ਵਾਹਿਗੁਰੂ ਜੀ, ਕਿਰਪਾ ਕਰੋ, ਇਹ ਜਿਹੜਾ ਤੇਰਾ ਨਾਮ ਅਤੇ ਜਿਹੜਾ ਤੇਰਾ ਸ਼ਬਦ ਆ ਨਾ, ਇਹ ਪਾਤਸ਼ਾਹ ਜੀ ਮੈਂ ਇਹਦੇ ਤੋਂ ਬਲਿਹਾਰ ਜਾਵਾਂ, ਮੈਂ ਕੁਰਬਾਨ ਜਾਵਾਂ, ਕਿਉਂਕਿ ਤੇਰੇ ਨਾਮ ਦੇ ਵਿੱਚ ਬੜੀ ਵੱਡੀ ਵਡਿਆਈ ਆ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਿਖਿਆ। ਪਾਤਸ਼ਾਹ ਤੇ ਕਹਿੰਦੇ ਨੇ, ਹਉ ਕੁਰਬਾਨੈ ਜਾਉ ਤੇ ਨਾ ਕਹਿ ਲੈਣ ਜੋ ਤੇਰਾ ਨਾਉ। ਵਾਹਿਗੁਰੂ ਜੀ, ਜਿਹੜੇ ਤੇਰਾ ਨਾਮ ਜਪਦੇ ਨੇ ਮੈਂ ਉਹਨਾਂ ਤੋਂ ਵੀ ਬਲਿਹਾਰ ਜਾਵਾਂ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਵਾਂ। ਅਤੇ ਪਰਮਾਤਮਾ ਤੇ ਬਹੁਤ ਵੱਡਾ, ਉਹਦੀ ਤੇ ਵਡਿਆਈ ਬਹੁਤ ਵੱਡੀ ਹੈ। ਸੁਣ, ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਦੀਠਾ ਹੋਏ। ਕਿਸੇ ਤੋਂ ਵਾਰ ਨਹੀਂ ਜਾਣਾ, ਕਿਸੇ ਤੋਂ ਬਲਿਹਾਰ ਜਾਣਾ, ਖੁਸ਼ ਹੋਣਾ, ਹੇ ਮੇਰੇ ਮਾਲਕ ਜੀ ਮੈਂ ਤੇ ਇੱਥੋਂ ਬਾਰ ਬਾਰ

ਗੁਰੂ ਕੀ ਸੰਗਤ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸੰਸਾਰਿਕ ਜੀਵਾਂ ਨੂੰ ਸਮਝਾਇਆ ਕਿ ਭਾਈ ਜਿਉਂਦੇ ਜੀ ਸ਼ਬਦ ਦੇ ਰਾਹੀਂ ਅਸੀਂ ਆਪਣੇ ਮਨ ਨੂੰ ਮਾਰ ਲੈਣਾ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੇ ਉੱਤੇ ਕਾਬੂ ਪਾ ਲੈਣਾ। ਜਿਹੜੇ ਮਨੁੱਖ ਨੇ ਵਾਸ਼ਨਾਵਾਂ ਉੱਤੇ ਕਾਬੂ ਪਾ ਲਿਆ ਉਹ ਦੁਨੀਆ ਤੋਂ ਜਾਣ ਲੱਗਿਆ ਵੀ ਹਾਏ ਮੌਤ ਕਹਿ ਕੇ ਡਰੇਗਾ ਨਹੀਂ, ਕਿਉਂਕਿ ਪਾਤਸ਼ਾਹ ਜੀ ਨੇ ਸਾਨੂੰ ਸਿਖਾ ਦਿੱਤਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ ਆਪਣੇ ਨਿਕਟ ਬੁਲਾਵੋ। ਹੇ ਪਾਤਸ਼ਾਹ ਜੀ, ਇਹ ਬੜੇ ਵੱਡੇ ਵਿਕਾਰ ਬਲੀ ਆ ਬਲ ਵਾਲੇ ਆ, ਕਿਰਪਾ ਕਰਕੇ ਇਹਨਾਂ ਤੋਂ ਬਚਾ ਲਵੋ। ਤੋ ਮਹਾਰਾਜ ਇੱਥੇ ਵੀ ਸਾਨੂੰ ਸੰਸਾਰਿਕ ਜੀਵਾਂ ਨੂੰ ਇਹੀ ਸਮਝਾ ਰਹੇ ਆ, ਸ਼ਬਦ ਨਾਲ ਜੁੜ ਜਾਈਏ। ਜਦੋਂ ਸ਼ਬਦ ਨਾਲ ਜੁੜਾਂਗੇ ਸਾਡੇ ਮਨ ਦੀ ਜਿਹੜੀ ਵਿਕਾਰੀ ਬਿਰਤੀ ਆ ਉਹ ਮਰ ਜਾਏਗੀ, ਵਿਕਾਰਾਂ ਵਾਲੀ ਬਿਰਤੀ ਖਤਮ ਹੋ ਜਾਏਗੀ। ਅਤੇ ਇਸੇ ਤਰ੍ਹਾਂ ਜਿਹੜੀ ਮੁਕਤੀ ਦੀ ਦਾਤ ਆ ਉਹ ਸਾਨੂੰ ਇਸ ਵਿੱਚੋਂ ਪ੍ਰਾਪਤ ਹੋ ਜਾਏਗੀ। ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਆਏ ਸਨ ਦੋ ਗੁਰਮੁਖ ਪਿਆਰੇ, ਭਾਈ ਪਿਰਥਾ ਅਤੇ ਭਾਈ ਖੇਡਾ ਸੋਇਨੀ। ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਅਤੇ ਸ਼ਬਦ ਕੀਰਤਨ ਚੱਲਦਾ ਸੀ, ਮਨ ਜੁੜ ਗਿਆ। ਜਦੋਂ ਸਮਾਪਤੀ ਹੋਈ ਤਾਂ ਪਾਤਸ਼ਾਹ ਜੀ ਪੁੱਛਦੇ ਨੇ ਕਿ ਭਾਈ ਗੁਰਸਿੱਖੋ ਦੱਸੋ ਤੁਸੀਂ ਕੀ ਲੈਣ ਵਾਸਤੇ ਆਏ, ਤੁਹਾਨੂੰ ਕੀ ਚਾਹੀਦਾ। ਤੁਹਾਡਾ ਮਨ ਇਕਾਗਰ ਚਿੱਤ ਹੋ ਗਿਆ। ਕਹਿਣ ਲੱਗੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਦੀ ਸ਼ਰਨ ਦੇ ਦਿਓ, ਤੁਹਾਡੀ ਸ਼ਰਨ ਵਿੱਚ ਹਮੇਸ਼ਾ ਜੁੜੇ ਰਹੀਏ, ਕਦੇ ਤੁਹਾਡੇ ਚਰਨਾਂ ਦੇ ਨਾਲੋਂ ਸਾਡਾ ਵਿਛੋੜਾ ਬਣੇ ਹੀ ਨਾ। ਦੁਨੀਆ ਦੇ ਮਾਲ ਪਦਾਰਥ ਪਾਤਸ਼ਾਹ ਜੀ ਤੁਸੀਂ ਬਹੁਤ ਦਿੱਤੇ ਆ, ਅਣਮੰਗਿਆ ਦਾਨ ਦੀਚੈ ਦਾਤੇ ਤੇਰੀ ਭਗਤ ਪਰੇ ਭੰਡਾਰਾ। ਹੇ ਦਾਤਿਆ, ਜਿਹੜੇ ਤੇਰੇ ਪਾਸੋਂ ਮੰਗਦੇ ਵੀ ਨਹੀਂ ਨਾ, ਤੂੰ ਉਹਨਾਂ ਨੂੰ ਵੀ ਮਾਲਾ ਮਾਲ ਕਰ ਦਿੰਦਾ, ਬੇਅੰਤ ਬਖਸ਼ਿਸ਼ਾਂ ਕਰਦਾ, ਕਿਸੇ ਗੱਲ ਦਾ ਕੋਈ ਘਾਟਾ ਨਹੀਂ, ਮਾਲ ਡੰਗਰ ਦਾ ਧਨ ਜਾਇਦਾਦ ਦਾ। ਇੱਕ ਸਾਡੀ ਬੇਨਤੀ ਆ, ਤੁਹਾਡੇ ਚਰਨਾਂ ਦੇ ਨਾਲੋਂ ਕਦੇ ਵਿਛੋੜਾ ਨਾ ਬਣੇ। ਫਿਰ ਪਾਤਸ਼ਾਹ ਜੀ ਨੇ ਆਖਿਆ ਸਾਡੇ ਚਰਨ ਸੰਗਤ ਵਿੱਚ ਵੱਸਦੇ, ਸੰਗਤ ਦੇ ਵਿੱਚ ਆ, ਭਾਵ ਜਿਹੜਾ ਗੁਰੂ ਦਾ ਸ਼ਬਦ ਆ ਇਹਦੇ ਨਾਲ ਤੁਸੀਂ ਜੁੜਨਾ, ਸਰੀਰਾਂ ਦੇ ਨਾਲ ਨਹੀਂ ਜੁੜਨਾ। ਹਾਂ ਸਤਿਕਾਰ ਕਰਨਾ, ਜੋ ਦੀਸਾ ਗੁਰਸਿੱਖੜਾ ਤਿਸ ਨਿਮ ਨਿਮ ਲਾਗੂ ਪਾਏ ਜੀਉ, ਵੱਡਿਆਂ ਦਾ ਪਰਮੇਸ਼ਰ ਦੇ ਪਿਆਰਿਆਂ ਦਾ ਜਿਹੜੇ ਨਾਮ ਜਪਦੇ ਨੇ ਗੁਰਮੁਖ ਜਨ। ਪਰ ਪਾਤਸ਼ਾਹ ਜੀ ਨੇ ਆਖਿਆ ਸਰੀਰਾਂ ਦੇ ਨਾਲ ਜੁੜੋਗੇ ਅਤੇ ਵਿਛੜੋਗੇ, ਸ਼ਬਦ ਨਾਲ ਜੁੜੋਗੇ ਹਮੇਸ਼ਾ ਵਾਸਤੇ ਵਿਕਾਰੀ ਬਿਰਤੀ ਉੱਤੇ ਕਾਬੂ ਪੈ ਜਾਏਗਾ, ਪਰਮਾਤਮਾ ਦੇ ਨਾਲ ਤੁਹਾਡੀ ਸਾਂਝ ਬਣੀ ਰਹੇਗੀ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਪਿਰਥਾ ਖੇਡਾ ਸੋਇਰੀ ਚਰਨ ਸਰਨ ਸੁਖ ਸਹਿਜ ਸਮਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਸੁਣਿਆ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਭੌਰੇ ਬਣ ਗਏ। ਤੋ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਕਿ ਭਾਈ ਗੁਰੂ ਦਾ ਸ਼ਬਦ ਸਾਡੇ ਮਨ ਦੀ ਵਿਕਾਰੀ ਬਿਰਤੀ ਨੂੰ ਮਾਰ ਦਿੰਦਾ ਹੈ, ਅਤੇ ਜਿਹੜਾ ਗੁਰੂ ਦਾ ਸ਼ਬਦ ਆ ਮੁਕਤ

ਇੱਕ ਸਤਿਗੁਰਾਂ ਦੀ ਬਾਣੀ ਦਾ ਸ਼ਬਦ ਅਤੇ ਗੁਰੂ ਦੇ ਜਿਹੜੇ ਬਚਨੇ ਆ, ਇਹ ਸਾਡਾ ਮਨ ਅਤੇ ਸਾਡਾ ਤਨ ਦੋਵਾਂ ਨੂੰ ਠੰਡਿਆਂ ਕਰ ਦਿੰਦਾ। ਤਬ ਤੁਮਾਹੇ ਠਾਂਡ ਵਰਤਾਏ, ਆਨੰਦ ਭਇਆ ਦੁੱਖ ਨਾਠੇ ਭਾਈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਆ ਰਿਹਾ, ਇਤਿਹਾਸ ਸਾਡੇ ਸਾਹਮਣੇ ਹੈ। ਔਰ ਉਹ ਲੋਕ ਤਪ ਰਹੇ ਸਨ ਅਤੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਬਿਲਕੁਲ ਠੰਡੇ ਨੇ। ਆਖਿਆ ਸੀ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਾਈ ਮੀਆਂ ਮੀਰ ਵਰਗੇ ਫਕੀਰ ਉਹਨਾਂ ਨੂੰ ਵੀ ਆਖਿਆ ਸ਼ਾਂਤ ਹੋ ਜਾਓ, ਇਹ ਸਾਰਾ ਕੁਝ ਪਰਮੇਸ਼ਰ ਦੇ ਭਾਣੇ ਦੇ ਵਿੱਚ ਆ। ਸੋ ਭਾਈ, ਜਿਹੜਾ ਗੁਰੂ ਦਾ ਸ਼ਬਦ ਆ, ਇਹ ਸਾਡਾ ਮਨ ਵੀ ਅਤੇ ਜਿਹੜਾ ਸਾਡਾ ਤਨ ਆ ਉਹਨੂੰ ਵੀ ਠੰਡਿਆ ਕਰ ਦਿੰਦਾ ਅਤੇ ਸਾਡਾ ਮਨ ਪਵਿੱਤਰ ਹੋ ਜਾਂਦਾ ਜਦੋਂ ਗੁਰੂ ਦੇ ਸ਼ਬਦ ਆ ਸਾਡੇ ਹਿਰਦੇ ਵਿੱਚ ਨਿਵਾਸ

ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਏ ਉਹਨੂੰ ਸੋਝੀ ਹੋ ਜਾਂਦੀ ਹੈ ਕਿ ਇਸ ਸੰਸਾਰ ਦੇ ਵਿੱਚ ਜੇ ਕੋਈ ਦਾਤਾ ਹੈ ਤਾਂ ਗੁਰੂ ਦਾ ਸ਼ਬਦ ਇਹ ਸਮਝਾ ਦਿੰਦਾ ਕਿ ਪਰਮਾਤਮਾ ਹੀ ਦਾਤਾ ਹੈ। ਉਸ ਦਾਤੇ ਦੇ ਨਾਲ ਅਸੀਂ ਜੁੜਨਾ, ਕਿਉਂਕਿ ਜਿਹੜੇ ਮਨਮੁੱਖ ਬੰਦੇ ਨੇ ਉਹਨਾਂ ਦੀ ਵਿਕਾਰੀ ਬਿਰਤੀ ਬਣੀ ਰਹਿੰਦੀ ਆ, ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਇਹ ਗੁਰਮੁਖਾਂ ਵਾਲੀ ਬਿਰਤੀ ਬਣਾ ਦਿੰਦੀ ਆ। ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਾਈ ਤੁਹਾਡਾ ਸਾਰਿਆਂ ਦਾ ਦਾਤਾ ਸਤਿਗੁਰੂ ਦਾ ਸ਼ਬਦ ਆ। ਜਦੋਂ ਇਸ ਦੇ ਨਾਲ ਸਾਡਾ ਮਨ ਜੁੜ ਜਾਏਗਾ ਤਾਂ ਫਿਰ ਜੀਵ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਸਮਾ

ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੇ ਨਾਲ ਸਾਂਝ ਨਹੀਂ ਪਾਈ, ਆਤਮਿਕ ਜੀਵਨ ਦੀ ਸੂਝ ਤੋਂ ਉਹ ਮਨੁੱਖ ਸੱਖਣਾ ਹੈ। ਇਨ ਅੱਖਾਂ ਦੇ ਨਾਲ ਸੰਸਾਰ 'ਤੇ ਦੇਖੇਗਾ, ਰੱਬ ਦੇ ਘਰ ਦੀ ਪਰਮਾਰਥ ਦੀ ਉਹਨੂੰ ਸੋਝੀ ਨਹੀਂ ਆਉਂਦੀ। ਸੋਝੀ ਤਾਂ ਆਏਗੀ ਜੇ ਗੁਰੂ ਦੇ ਸ਼ਬਦ ਨਾਲ ਜੁੜਾਂਗੇ। ਗੁਰੂ ਦੇ ਸ਼ਬਦ ਨਾਲ ਜਦੋਂ ਜੁੜੇ, ਗੁਰੂ ਨੇ ਸਮਝਾ ਦਿੱਤਾ, ਵਵਾ ਵੈਰ ਨਾ ਕਰੀਐ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ, ਵਾਸ ਦੇਵ ਜਲਥਲ ਮੈਂ ਰਵਿਆ, ਗੁਰਪ੍ਰਸਾਦ ਵਿਰਲੇ ਹੀ ਗਵਿਆ। ਵੈਰ ਵਿਰੋਧ ਮਿਟੇ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ, ਵਰਨ ਚਿਹਨ ਸਗਲੇ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਗੁਰੂ ਨੇ ਸਮਝਾ ਦਿੱਤਾ, ਭੱਬਾ ਭਰਮ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ, ਭਰਮੇ ਸੁੰਦਰ ਦੇਵੀ ਦੇਵਾ। ਇਹ ਜਿੰਨੇ ਵੀ ਦੇਵੀ ਦੇਵਤੇ ਆ, ਇਹ ਵੀ ਸਾਰੇ ਭਰਮ ਦੇ ਵਿੱਚ ਹੀ ਆ। ਭਾਈ ਤੁਸੀਂ ਸ਼ਬਦ ਨਾਲ ਜੁੜਨਾ, ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ, ਪਹਾੜ ਨੀਰ ਪਖਾਲੀਏ ਭਾਈ, ਜਲਮੈ ਬੂਢੇ ਤੇ ਪੱਥਰ ਉੱਤੇ ਪਾਣੀ ਪਾਈ ਜਾਵਾਂਗੇ।

ਰੱਬ ਦੇ ਘਰ ਦੀ ਉਹਨਾਂ ਨੂੰ ਕੋਈ ਸੋਝ ਹੀ ਨਹੀਂ ਆਉਂਦੀ। ਮਾਇਆ ਧਾਰੀ ਅਤ ਅੰਨਾ ਬੋੜਾ, ਸ਼ਬਦ ਨਾ ਸੁਣੀ ਬਹੁ ਰੋੜ ਕਚੋੜਾ। ਉਹ ਦੁਨਿਆਵੀ ਪਦਾਰਥਾਂ ਵਿੱਚ ਖਚਤ ਹੋ ਕੇ ਮਾਇਆ ਮੋਹ ਦੇ ਲੱਭ ਲਾਲਚ ਵਿੱਚ

ਹੇ ਭਾਈ, ਜਦੋਂ ਜੀਵ ਸ਼ਬਦ ਨਾਲ ਨਹੀਂ ਜੁੜਿਆ, ਬਾਣੀ ਦੇ ਨਾਲ ਜੁੜਿਆ ਨਹੀਂ, ਤੇ ਫਿਰ ਪਰਮੇਸ਼ਰ ਦੇ ਨਾਮ ਦੇ ਰਸ ਦੇ ਸਵਾਦ ਨੂੰ ਉਹਨੇ ਪ੍ਰਾਪਤ ਨਹੀਂ ਕੀਤਾ। ਇਹ ਮਨੁੱਖਾ ਜਨਮ ਜਿਹੜਾ ਇਹ ਬੇਅਰਥਾ ਗਵਾ ਲੈਂਦਾ, ਤੇ ਫਿਰ ਹੁੰਦਾ ਕੀ ਆ, ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜਿਨ ਕੀਤਾ ਤਿਸੇ ਨਾ ਜਾਣੀ ਅੰਦਾ, ਤਾਂ ਦੁੱਖ ਸਹਿ ਪ੍ਰਾਣੀਆਂ। ਫਿਰ ਬਾਰ ਬਾਰ ਜੰਮਦਾ ਹੈ ਤੇ ਬਾਰ ਬਾਰ

ਜਦੋਂ ਜੀਵ ਵਾਹਿਗੁਰੂ ਨੂੰ ਭੁੱਲ ਜਾਣ, ਸ਼ਬਦ ਦੇ ਨਾਲ ਨਾ ਜੁੜਨ, ਉਹ ਮਨੁੱਖ ਮਨਮੁੱਖ ਨੇ, ਆਪਣੇ ਮਨ ਦੀ ਮਰਜ਼ੀ ਅਨੁਸਾਰ ਚੱਲਦੇ ਨੇ, ਮੂਰਖ ਨੇ, ਮਾਇਆ ਮੋਹ ਦੇ ਗੁਬਾਰ ਵਿੱਚ ਫਸ ਜਾਂਦੇ ਆ। ਹੇ ਭਾਈ, ਜਿਵੇਂ ਕੀੜੇ ਬਿਸ਼ਟਾ ਦੇ ਵਿੱਚ ਉਹ ਸਮਾਏ ਰਹਿੰਦੇ ਨੇ, ਜੁੜੇ ਰਹਿੰਦੇ ਨੇ, ਅਜਿਹੀ ਹਾਲਤ ਉਹਨਾਂ ਮਨੁੱਖਾਂ ਦੀ, ਨਿੰਦਿਆ ਚੁਗਲੀ ਕਰਕੇ ਗੰਦਗੀ ਖਾਣ ਵਾਲੀ, ਬਿਸ਼ਟਾ ਦੇ ਵਿੱਚ ਸਮਾਉਣ ਵਾਲੀ।

ਅਕਾਲ ਪੁਰਖ ਪਰਮਾਤਮਾ ਨੇ ਜੋ ਮਨੁੱਖਾਂ ਦੀ ਜ਼ਿੰਦਗੀ ਵਿੱਚ ਲਿਖ ਦਿੱਤਾ, ਜਿਨ੍ਹਾਂ ਉੱਤੇ ਉਸ ਮਾਲਕ ਨੇ ਰਹਿਮਤ ਕਰ ਦਿੱਤੀ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਇੱਕ ਨਾ ਜੀਵਾਂ ਦਾ ਗੁਰੂ ਚਰਨਾਂ ਦੇ ਨਾਲ ਪਿਆਰ ਬਣਾ ਦਿੱਤਾ, ਉਹਨਾਂ ਨੂੰ ਗੁਰਮੁਖ ਬਣਾ ਦਿੱਤਾ। ਇੱਕ ਜੀਵ ਮਨਮੁਖ ਵਿਕਾਰੀ ਬਿਰਤੀ ਵਾਲੇ ਤੋਂ ਅਸਲ ਦੇ ਵਿੱਚ ਤੁਹਾਡੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਹਾਡੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਹਿ ਜਨ ਹੋਈ। ਪਾਤਸ਼ਾਹ ਜੀ ਕਹਿ ਰਹੇ ਨੇ, ਵਾਹਿਗੁਰੂ ਜੀ, ਤੁਸੀਂ ਜੋ ਧੁਰ ਤੋਂ ਜੀਵਾਂ ਦੇ ਕਰਮਾਂ ਵਿੱਚ ਲੇਖ ਲਿਖ ਦਿੱਤਾ ਹੈ, ਉਸ ਨੂੰ ਮੇਟ ਕੋਈ ਸਕਦਾ ਨਹੀਂ। ਜੋ ਤੂੰ ਕਰਦਾ ਸੋਈ ਸੰਸਾਰ

ਨਾਨਕ ਪਦ ਸ਼ਬਦ ਵਰਤ ਕੇ ਨਾਨਕ ਨਾਮ ਦੀ ਮੋਹਰ ਲਾ ਕੇ ਤੀਸਰੇ ਨਾਨਕ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਮੁੱਖ ਵਾਕ ਸ਼ਬਦ ਦੀ ਇੱਥੇ ਸਮਾਪਤੀ ਕਰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਦੀ ਜਿਨ੍ਹਾਂ ਉੱਤੇ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਦਾ ਨਿਵਾਸ ਹੋ ਜਾਂਦਾ ਹੈ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਸੰਸਾਰ ਉੱਤੇ ਦੂਸਰਾ ਨਹੀਂ ਹੈ, ਕਰਨ ਕਾਰਨ ਪ੍ਰਵੇਕ ਹੈ, ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀਅਲ ਸੋਏ। ਇਹ ਸਮੁੱਚੇ ਸ਼ਬਦ ਦੇ ਅੰਦਰ ਇਹ ਪਾਤਸ਼ਾਹ ਜੀ ਨੇ ਦਰਸਾਇਆ ਮਨਮੁਖ ਜਨਮ ਗਵਾ ਲੈਂਦਾ, ਗੁਰਮੁਖ ਜਿਹੜਾ ਉਹ ਨਾਮ ਜਪਣ ਕਰਕੇ ਮਨੁੱਖਾ ਜਨਮ ਦੀ ਬਾਜੀ ਜਿੱਤ ਲੈਂਦਾ ਹੈ। ਆਓ ਜੋ ਲੜੀ ਵਾਰ ਰੋਜ਼ਾਨਾ ਹੀ ਗੁਰੂ ਸ਼ਬਦ ਦੀ ਕਥਾ ਇਸ ਪਾਵਨ ਪਵਿੱਤਰ ਸਥਾਨ ਉੱਤੇ ਕੀਤੀ ਜਾਂਦੀ ਹੈ, ਇਸ ਲੜੀ ਵਾਰ

ਗੁਰਾਂ ਨੇ ਬਾਣੀ ਦਾ ਉਚਾਰਨ ਕੀਤਾ। ਮਾਰੂ ਰਾਗ ਦੀ ਜੋ ਇਹ ਵਾਰ ਚੱਲ ਰਹੀ ਆ, 1096 ਅੰਗ ਉੱਤੇ ਸੁਭਾਏ ਮਾਨ ਸੱਚੇ ਪਾਤਸ਼ਾਹ ਜੀ ਕੀ

0: ਹੇ ਭਾਈ, ਜਿਵੇਂ ਇੱਕ ਛੱਪਰ ਹੁੰਦਾ ਹੈ, ਗਹਿ ਡਰਲਾ ਦਾ ਜਿਹੜਾ ਅਰਥ ਆ, ਤਿਰਣ ਜਿਹੜੇ ਸੁੱਕੇ ਘਾਹ ਦੇ ਤੀਲੇ ਹੁੰਦੇ ਆ, ਅਤੇ ਫਿਰ ਪਾਤਸ਼ਾਹ ਜੀ ਕਹਿੰਦੇ ਆ ਇਹ ਮਨੁੱਖ ਜਿਹੜਾ ਗਾਫਲ ਹੈ, ਕਿਉਂਕਿ ਸਾਡੇ ਸਰੀਰ ਦੀ ਹਾਲਤ ਇਹ ਆ ਜਿਵੇਂ ਕੋਈ ਗਰੀਬ ਉਹ ਕੱਖਾਂ ਦੇ ਤੀਲੇ ਇਕੱਠੇ ਕਰਕੇ ਅਤੇ ਆਪਣੀ ਝੌਂਪੜੀ ਬਣਾਉਂਦਾ ਹੈ, ਆਪਣਾ ਗਹਿ ਡਰਲਾ ਬਣਾਉਂਦਾ ਹੈ, ਭਾਵ ਆਪਣਾ ਘਰ ਬਣਾਉਂਦਾ ਹੈ। ਜੇ ਇਹ ਆਖੇ ਵੀ ਇਹ ਘਰ ਮੇਰਾ ਸਦੀਵੀ ਆ, ਤਾਂ ਫਿਰ ਪਾਤਸ਼ਾਹ ਜੀ ਕਹਿੰਦੇ ਆ ਉਹ ਮਨੁੱਖ ਗਾਫਲ ਹੈ, ਮੂਰਖ ਹੈ, ਅਤੇ ਉਹ ਮਾਇਆ ਮੋਹ ਦੀ ਅੱਗ ਦੇ ਵਿੱਚ ਇਸ ਤ੍ਰਿਸ਼ਨਾ ਦੇ ਵਿੱਚ ਸੜ ਰਿਹਾ ਹੈ।
1: ਜਿੰਨਾ ਭਾਗ ਮਥਾੜੈ ਤਿੰਨ ਉਸਤਾਦ ਪਨਾਹੇ।
0: ਜਿੰਨਾ ਜੀਵਾਂ ਦੇ ਮੱਥੇ ਦੇ ਵੱਡੇ ਭਾਗ ਬਣ ਜਾਂਦੇ ਆ ਉਹ ਗੁਰੂ ਉਸਤਾਦ ਕੋਲ ਆਉਂਦੇ ਆ। ਗੁਰੂ ਉਸਤਾਦ ਸਮਝਾ ਦਿੰਦਾ ਹੈ ਕਿ ਦੇਖ ਭਾਈ, ਇਹ ਜਿੱਥੇ ਤੂੰ ਘਰ ਝੌਂਪੜੀ ਬਣਾਈ ਇਹਦੇ 20-20 ਫੁੱਟ ਪਿਛਾਂ ਕੋਈ ਘਾਹ ਨਾ ਰਹਿਣ ਦੇ, ਘਾਹ ਦਾ ਬੂਟਾ ਨਾ ਰਹਿ ਜਾਏ, ਤਾਂ ਕਿ ਇੱਥੇ ਵੀ ਕਿਸੇ ਵੇਲੇ ਅੱਗ ਦਾ ਸੇਕ ਨਾ ਲੱਗ ਜਾਏ। ਸਤਿਗੁਰੂ ਨੇ ਸਮਝਾਇਆ ਕਿ ਭਾਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰਾਂ ਦੀ ਅੱਗ ਤੋਂ ਬਚ ਜਾਓ। ਜਦੋਂ ਗੁਰੂ ਉਸਤਾਦ ਨਾਲ ਆਪਾਂ ਜੁੜਾਂਗੇ ਫਿਰ ਗੁਰੂ ਉਸਤਾਦ ਇਹ ਗੱਲ ਜਿਹੜੀ ਆ ਉਹ ਸਾਨੂੰ ਸਮਝਾ ਦਿੰਦੇ ਨੇ, ਅਤੇ ਮੱਥੇ ਦੇ ਫਿਰ ਵੱਡੇ ਭਾਗ

ਇਸ ਪਾਵਨ ਸਲੋਕ ਦੇ ਅੰਦਰ ਜਿਹੜਾ ਦੂਸਰਾ ਸਲੋਕ ਆ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਇੱਥੇ ਵੀ ਨਾਨਕ ਪਦ ਵਰਤ ਕੇ ਅਤੇ ਫਿਰ ਪਾਤਸ਼ਾਹ ਜੀ ਇਸਲਾਮ ਲੋਕਾਂ ਦੀ ਇੱਕ ਉਦਾਹਰਣ ਦਿੰਦੇ ਆ। ਉਹ ਲੋਕ ਕੀ ਕਰਦੇ ਨੇ, ਪੀਠਾ ਵੀ ਉਹਨਾਂ ਲੋਕਾਂ ਨੇ ਭੋਜਨ ਪਕਾਇਆ, ਉਹਨੂੰ ਪੀਸਿਆ, ਫਿਰ ਉਹਨੂੰ ਪਕਾਇਆ, ਧਰਿਆ ਆਣ ਮੌਜੂਦ, ਉਹਨੂੰ ਲਿਆ ਕੇ ਜਿਸ ਥਾਂ 'ਤੇ ਭੋਜਨ ਛਕੀਦਾ ਹੈ, ਛਕਾਈਦਾ ਹੈ, ਜਿਵੇਂ ਰਸੋਈ ਵਿੱਚ ਤਿਆਰ ਕੀਤਾ ਜਾਂਦਾ, ਉਹਨੂੰ ਛਕਣ ਵਾਸਤੇ ਉਹਨਾਂ ਨੇ ਲਿਆ ਕੇ

0: ਹੁਣ ਇਸਲਾਮ ਧਰਮ ਦੀ ਮਰਿਆਦਾ ਦੇ ਮੁਤਾਬਕ ਇਹ ਭੋਜਨ ਤੇ ਸਾਰੇ ਆ ਗਏ, ਅੱਗੇ ਪਏ ਨੇ। ਹੁਣ ਉਡੀਕਦੇ ਨੇ ਕਿ ਸਾਡੇ ਮੌਲਵੀ ਸਾਹਿਬ ਆਉਣਗੇ, ਉਹ ਆਣ ਕੇ ਇੱਥੇ ਦਰੂਦ ਪੜਨਗੇ, ਭਾਵ ਇੱਕ ਖਾਸ ਨਮਾਜ਼ ਪੜਨਗੇ। ਜਿੰਨਾ ਚਿਰ ਤੱਕ ਉਹ ਨਮਾਜ਼ ਨਹੀਂ ਪੜ੍ਹਦੇ, ਉਹਨਾਂ ਚਿਰ ਤੱਕ ਉਹ ਇਸ ਭੋਜਨ ਨੂੰ ਖਾ ਨਹੀਂ ਸਕਦੇ। ਅਤੇ ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਉਦਾਹਰਣ ਦੇ ਕੇ ਅਤੇ ਸਾਨੂੰ ਸੰਸਾਰਕ ਜੀਵਾਂ ਨੂੰ ਇਹ ਸਮਝਾਉਂਦੇ ਨੇ ਕਿ ਭਾਈ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੋਣ ਕਰ ਪ੍ਰਗਟ ਆਖ ਸੁਣਾਇਆ। ਬੇਸ਼ੱਕ ਮਨੁੱਖ ਜਿੰਨੀ ਮਰਜ਼ੀ ਸੰਸਾਰੀ ਜੀਵ ਜ਼ਿੰਦਗੀ ਦੇ ਵਿੱਚ ਆਪਣੀਆਂ ਚਤਰਾਈਆਂ ਚਲਾਕੀਆਂ ਕਰੇ, ਪਰ ਜਿਹੜਾ ਸਤਿਗੁਰੂ ਆ ਨਾ, ਗੁਰੂ ਦੇ ਮਿਲਾਪ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ, ਬਾਕੀ ਫਿਰ ਕਰਮ ਕਾਂਡ ਬਣ ਜਾਂਦੇ ਆ। ਇਸ ਕਰਕੇ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਣਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਵੀ ਜੁੜਨਾ। ਜਦੋਂ ਜੁੜਾਂਗੇ ਫਿਰ ਸੱਚੇ ਪਾਤਸ਼ਾਹ ਜੀ ਦੇ ਸਾਡੇ ਉੱਤੇ ਬਖਸ਼ਿਸ਼ ਹੋ ਜਾਵੇਗੀ।
1: ਮਹੱਲਾ ਪੰਜਵਾਂ,
0: ਅਗਲੇ ਸਲੋਕ ਦੇ ਅੰਦਰ ਫਿਰ ਪੰਜਵੇਂ

0: ਇਸ ਸਲੋਕ ਨੂੰ ਸਾਡੇ ਸਤਿਕਾਰਯੋਗ ਗ੍ਰੰਥੀ ਸਾਹਿਬਾਨ ਗੁਰਮੁਖ ਪਿਆਰੇ ਭੋਜਨ ਛਕਣ ਤੋਂ ਪਹਿਲਾਂ ਇਸ ਸਲੋਕ ਨੂੰ ਵੀ ਪੜ੍ਹਦੇ ਨੇ, ਆਮ ਤੌਰ 'ਤੇ ਸਾਰੇ ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਬਾਬਤ ਬਚਨ ਕਰਦੇ ਨੇ ਕਿ ਵੇਖੋ ਕਈ ਵਾਰੀ ਝੁੱਗੀ ਝੌਂਪੜੀਆਂ ਵਿੱਚ ਰਹਿਣ ਵਾਲੇ ਜਿਨ੍ਹਾਂ ਦੇ ਕੋਲ ਕੋਈ ਤਵਾ ਵੀ ਨਹੀਂ ਉਹ ਭੂਮੀ ਦੇ ਉੱਤੇ ਭੋ ਤੋਂ ਭੂਮੀ ਜਿਹੜੀ ਜ਼ਮੀਨ ਹੁੰਦੀ ਆ ਪੁੰਜੇ ਹੀ ਪ੍ਰਸ਼ਾਦੇ ਪਕਾਉਂਦੇ, ਕਿਵੇਂ ਜਿਵੇਂ ਕਿਸੇ ਇੱਟ ਉੱਤੇ ਰੱਖ ਲਿਆ ਉਹਨਾਂ ਨੇ ਉਹ ਆਪਣੀ ਆਟੇ ਦਾ ਬਣਾ ਕੇ ਪੇੜਾ ਅਤੇ ਉਹਦੇ ਉੱਤੇ ਉਹਨਾਂ ਨੇ ਉਸ ਭੋਜਨ ਨੂੰ ਗਰਮ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬਚਨ ਕਰ ਰਹੇ ਨੇ ਕਿ ਦੇਖ ਭਾਈ ਨਾਨਕ ਪਦ ਲਾ ਕੇ ਕੁਝ ਜੀਵਾਂ ਨੇ ਆਪਣਾ ਭੋਜਨ ਧਰਤੀ ਉੱਤੇ ਰੱਖ ਕੇ ਪਕਾਇਆ ਕਿਸੇ ਇੱਟਾਂ ਦੇ ਉੱਤੇ ਜਾਂ ਕਿਸੇ ਵੀ ਜੋ ਵੀ ਉਹਨਾਂ ਨੇ ਵਧੀਆ ਸਥਾਨ ਦੇਖਿਆ ਜ਼ਮੀਨ ਉੱਤੇ ਇਸ ਭੋਜਨ ਨੂੰ ਰੋਟੀਆਂ ਨੂੰ ਪਕਾਇਆ। ਪਾਈਆਂ ਥਾਲੇ ਮਾਹੇ ਛਕਣ ਵਾਸਤੇ ਉਸ ਭੋਜਨ ਨੂੰ ਉਹਨਾਂ ਨੇ ਥਾਲ ਦੇ ਵਿੱਚ ਪਰੋਸ ਲਿਆ ਹੈ।
1: ਜਿਨੇ ਗੁਰੂ ਮਨਾਇਆ ਰਾਜ ਰਾਜ ਸੇਈ ਖਾਹੇ।
0: ਅਸਲ ਦੇ ਵਿੱਚ ਜਿਨ੍ਹਾਂ ਨੇ ਸਤਿਗੁਰੂ ਨੂੰ ਮਨਾ ਲਿਆ, ਜਿਨ੍ਹਾਂ ਨੇ ਗੁਰੂ ਦੀ ਖੁਸ਼ੀ ਲੈ ਲਈ, ਜਿਨ੍ਹਾਂ ਨੇ ਗੁਰੂ ਦੀਆਂ ਬਖਸ਼ਿਸ਼ਾਂ ਲੈ ਲਈਆਂ, ਜਿਹੜਾ ਆਤਮਿਕ ਆਨੰਦ ਆ ਉਸ ਭੋਜਨ ਦੀ ਗੱਲ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਸਲੋਕ ਅੰਦਰ ਕਰਦੇ ਆ। ਕਿਉਂਕਿ ਇੰਨਾ ਵੱਡਾ ਕਾਰਜ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀਤਾ ਪਾਵਨ ਸਰੂਪ ਦੀ ਸੰਪਾਦਨਾ, ਅਤੇ ਫਿਰ ਆਖਿਆ ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ। ਇਹ ਪਰਮੇਸ਼ਰ ਦੇ ਨਾਮ ਦਾ ਆਤਮਿਕ ਭੋਜਨ ਆ। ਹੇ ਭਾਈ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ। ਜਿਹੜਾ ਵੀ ਇਸ ਨਾਮ ਰੂਪੀ ਭੋਜਨ ਨੂੰ ਛਕਲੇਗਾ ਉਹਨੂੰ ਆਤਮਿਕ ਆਨੰਦ ਪ੍ਰਾਪਤ ਹੋ ਜਾਏਗਾ। ਫਿਰ ਉਹਨੂੰ ਭਾਵੇਂ ਕਿੰਨੇ ਵੀ ਤਸੀਹੇ ਦਿੱਤੇ ਜਾਣ, ਭੁੱਖਿਆਂ ਰੱਖਿਆ ਜਾਏ, ਪਾਣੀ ਪੀਣ ਵਾਸਤੇ ਨਾ ਦਿੱਤਾ ਜਾਏ, ਆ ਇਹਨਾਂ ਦਿਨਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਦੇ ਵਿੱਚ ਨੇ ਅਤੇ ਚੰਦੂ ਨੂੰ ਮੌਕਾ ਮਿਲਦਾ, ਭਾਵੇਂ ਬਾਦਸ਼ਾਹ ਜਹਾਂਗੀਰ ਦੇ ਹੁਕਮ ਦੇ ਨਾਲ ਸ਼ਹਾਦਤ ਹੁੰਦੀ ਆ, ਇਹੀ ਕਹਿੰਦਾ ਸੀ ਜੇ ਜਲ ਛਕਣਾ ਤਾਂ ਵੀ ਤੁਹਾਨੂੰ ਜੁਰਮਾਨਾ ਹੈ, ਇਹ ਤਾਰਨਾ ਪਵੇਗਾ। ਜੇ ਤੁਸੀਂ ਭੋਜਨ ਦਾ ਟੁਕੜਾ ਛਕਣਾ ਤਾਂ ਵੀ ਤੁਹਾਨੂੰ ਸਰਕਾਰੀ ਜੁਰਮਾਨਾ ਤਾਰਨਾ ਪਵੇਗਾ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਾਂਤ ਨੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਠੰਡ ਵਰਤਾਉਂਦੀ, ਆਤਸ ਦੁਨੀਆ ਖੁਨਕ ਨਾਮ ਖੁਦਾਇਆ। ਦੁਨੀਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਵਿਖਾਵੇ ਦੇ ਵਿੱਚ ਸੜੀ ਪਈ ਆ, ਪਰ ਜਿਹੜਾ ਪਰਮੇਸ਼ਰ ਦਾ ਨਾਮ ਇਹ ਠੰਡ ਵਰਤਾਉਂਦਾ। ਹੇ ਭਾਈ ਜਿਸ ਨੇ ਗੁਰੂ ਨੂੰ ਮਨਾ ਲਿਆ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਏ, ਉਹ ਜੀਵ ਪਰਮੇਸ਼ਰ ਦੇ ਨਾਮ ਦਾ ਭੋਜਨ ਰੱਜ ਰੱਜ

ਇਸ ਪੌੜੀ ਅੰਦਰ ਪਾਤਸ਼ਾਹ ਜੀ ਬਚਨ ਕਰਦੇ ਨੇ, ਵਾਹਿਗੁਰੂ ਤੁਸੀਂ ਸੰਸਾਰ ਨੂੰ ਪੈਦਾ ਕੀਤਾ ਤੇ ਬੜਾ ਵੱਡਾ ਖੇਲ ਵੀ ਰਚਾ ਦਿੱਤਾ, ਜੀਵਾਂ ਦੇ ਅੰਦਰ ਹਉਮੈ ਪਾ ਦਿੱਤੀ ਆ, ਮਨੁੱਖ ਮੈਂ ਕਰਦਾ ਫਿਰਦਾ। ਪਰ ਪਾਤਸ਼ਾਹ ਜੀ ਕਹਿੰਦੇ ਨੇ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ। ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆਗੈ ਸੁਖ ਪਾਵੈ। ਹੇ ਪਾਤਸ਼ਾਹ, ਤੁਸੀਂ ਸੰਸਾਰ ਨੂੰ ਪੈਦਾ ਕੀਤਾ ਤੇ ਪੈਦਾ ਕਰਕੇ ਬਹੁਤ ਵੱਡਾ ਖੇਲ ਰਚਾ ਦਿੱਤਾ, ਜੀਵਾਂ ਦੇ ਅੰਦਰ ਹਉਮੈ ਹੰਕਾਰ, ਜਿਹੜੇ ਕੁਝ ਜੀਵ ਆ ਉਹਨਾਂ ਦੇ ਅੰਦਰ ਹਉਮੈ

ਅਤੇ ਇਹਦੇ ਵਿੱਚ ਪੰਜ ਚੋਰ ਨੇ। ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਲਿਖਿਆ, ਅਵਰ ਪੰਚਹਮ ਏਕ ਜਨਾ ਕਿਉਂ ਰਾਖੋ ਕਰ ਬਾਰ ਮਨਾ, ਮਾਰਹਿ ਲੂਟੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ, ਸ੍ਰੀ ਰਾਮ ਨਾਮਾ ਉਚਰ ਮਨਾ ਆਗੈ ਜਮਦਲ ਬਿਖਮ ਕਨਾ। ਹੇ ਪਾਤਸ਼ਾਹ ਜੀ, ਇੱਕ ਮੇਰਾ ਸਰੀਰ ਅਤੇ ਮੇਰੇ ਸਾਹਮਣੇ ਪੰਜ ਚੋਰ ਨੇ, ਇੱਕ ਬੰਦਾ ਪੰਜਾਂ ਦੇ ਨਾਲ ਕਿਵੇਂ ਲੜੇਗਾ? ਤੋ ਪਾਤਸ਼ਾਹ ਜੀ ਦੱਸ ਰਹੇ ਨੇ, ਹੇ ਵਾਹਿਗੁਰੂ ਅਕਾਲ ਪੁਰਖ ਜੀ, ਮੰਦਰ ਇੱਕ ਆ, ਸਰੀਰ ਇੱਕ ਆ, ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਬੁਰਿਆਈ, ਇਹ ਪੰਜ ਚੋਰ ਨੇ, ਇਹ ਸਦਾ ਹੀ ਸਾਡੇ ਸਰੀਰ ਅੰਦਰ ਭੈੜ ਕਰਦੇ ਨੇ, ਮਾੜੇ ਪਾਸੇ ਨੂੰ

0: ਹੁਣ ਪੰਜ ਗਿਆਨ ਇੰਦਰੀ ਨੇ ਤੇ ਪੰਜ ਜਿਹੜੇ ਆ ਕਰਮ ਇੰਦਰੀ ਆ, ਜੀਵ ਇੱਕ ਆ। ਇਹ ਦਸੇ ਇੰਦਰੀਆਂ ਜਿਹੜੀਆਂ ਨੇ ਇਸ ਮਨੁੱਖ ਦੇ ਮਨ ਨੂੰ ਚੰਚਲ ਬਣਾਈ ਜਾਂਦੀਆਂ ਹਨ।
1: ਏਨ ਮਾਇਆ ਮੋਹਣੀ ਮੋਹੀਆ ਨਿਤ ਫਿਰ ਹੈ ਪਰਮਾਈਆ।
0: ਬਸ ਇਹਨਾਂ ਇੰਦਰੀਆਂ ਨੇ ਮਾਇਆ ਦੇ ਜੰਜਾਲ ਵਿੱਚ ਫਸ ਕੇ ਸਾਡੇ ਮਨ ਨੂੰ ਮੋਹ ਲਿਆ ਹੈ ਤੇ ਇਹ ਜੀਵ ਰੋਜ਼ਾਨਾ ਹੀ ਇਹਨਾਂ ਇੰਦਰੀਆਂ ਦੇ ਵੱਸ ਹੋ ਕੇ ਇਹ ਜਿਹੜੇ ਵਿਕਾਰ ਨੇ ਇਹਨਾਂ ਦੇ ਵੱਸ ਵਿੱਚ ਪੈ ਕੇ ਭਟਕਣਾ ਦੇ ਵਿੱਚ ਪੈ ਜਾਂਦਾ, ਮਨ ਟਿਕਾਓ ਵਿੱਚ ਨਹੀਂ ਆਉਂਦਾ। ਜਿਵੇਂ ਚੰਦੂ ਵਰਗੇ ਭਟਕਣਾ ਦੇ ਵਿੱਚ ਹੀ ਪਏ ਸਨ, ਔਰ ਸ਼ੇਖ ਫਰੀਦ ਬੁਖਾਰੀ ਵਰਗੇ, ਸ਼ੇਖ ਅਹਿਮਦ ਸਰਹੰਦੀ ਵਰਗੇ, ਇਹ ਸਾਰੇ ਭਟਕਣਾ ਦੇ ਵਿੱਚ ਹੀ ਪਏ ਸਨ। ਹੇ ਪਾਤਸ਼ਾਹ, ਇਹ ਜੀਵਨ ਨੂੰ ਭਰਮਾਈ

0: ਨੂੰ ਇਹੋ ਭਾਉਂਦਾ ਹੈ ਪਰਮਾਤਮਾ ਜਿਨ੍ਹਾਂ ਉੱਤੇ ਕਿਰਪਾ ਕਰ ਦਿੰਦਾ ਗੁਰਦੁਆਰੇ ਲਾਏ ਭਾਵ ਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ ਉਹਨਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਇਹ ਫਿਰ ਸ਼ਕਤੀ ਜਿਹੜੀ ਮਾਇਆ ਵਾ ਉਹਨਾਂ ਦੇ ਕੋਲੋਂ ਹਾਰ ਜਾਂਦੀ ਆ ਉਹਦੀ ਜਿੰਦ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਜਨਮ ਸਫਲਾ ਹੋ ਜਾਂਦਾ ਹੈ।
1: ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤ ਸੰਗ ਮਿਲਾਈਆ
0: ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸੰਗਤ ਦੇ ਨਾਲ ਮਿਲਾ ਲਿਆ ਉਹਨਾਂ ਨੂੰ ਪਾਤਸ਼ਾਹ ਜੀ ਨੇ ਇਹ ਜਿਹੜਾ ਜਾਗਿਆ ਸੰਸਾਰ ਇਹਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਨੇ ਰੱਖ ਲਿਆ ਮੋਹ ਮਾਇਆ ਦੇ ਜੰਜਾਲ ਦੇ ਵਿੱਚੋਂ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਬਚਾ ਲਿਆ। ਇਹੀ ਬਚਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਾਨਾ ਔਰ ਪੀਲੂ ਜਿਹੜੇ ਆਏ ਸਨ ਇਹੀ ਸਮਝਾਏ। ਮਹਾਰਾਜ ਜੀ ਨੇ ਆਖਿਆ ਸੀ ਇਹ ਸੰਸਾਰ ਮਾੜਾ ਨਹੀਂ ਕਿਉਂਕਿ ਪਰਮਾਤਮਾ ਨੇ ਪੈਦਾ ਕੀਤਾ ਨਿੰਦਾ ਨਾ ਉਹ ਲਿਆ ਜਿਨ੍ਹਾਂ ਉੱਤੇ ਪਰਮਾਤਮਾ ਨੇ ਦਇਆ ਕਰ ਦਿੱਤੀ ਉਹ ਸਤਸੰਗਤ ਵਿੱਚ ਆਣ ਕੇ ਮਿਲ

0: ਜਿਵੇਂ ਨਦੀ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ, ਫਿਰ ਨਦੀ ਵਿੱਚ ਹੀ ਸਮਾ ਜਾਂਦੇ ਆ। ਇਸੇ ਤਰ੍ਹਾਂ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਪਿਆਰੇ ਆ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਉਹ ਵਾਹਿਗੁਰੂ ਅਕਾਲ ਪੁਰਖ ਵਿੱਚ ਹੀ ਲੀਨ ਹੋ ਜਾਂਦੇ ਆ। ਗੁਰ ਕਿਰਪਾ ਜਿਹੇ ਨਰਕੋ ਕੀਨੀ, ਤੇਹੇ ਜੁਗਤ ਪਛਾਨੀ, ਨਾਨਕ ਲੀਨ ਭਇਓ। ਉਹ ਜਿਹੜੇ ਜੀਵ ਆ ਨਾ, ਅਕਾਲ ਪੁਰਖ ਪਰਮਾਤਮਾ ਦੇ ਨਾਲ ਲੀਨ ਹੋ ਜਾਂਦੇ ਆ, ਪਰਮਾਤਮਾ ਦੇ ਵਿੱਚ ਸਮਾ ਜਾਂਦੇ ਆ, ਵਾਹਿਗੁਰੂ ਦੇ ਚਰਨਾਂ ਦੇ ਨਾਲ ਉਹ ਜੁੜ ਜਾਂਦੇ ਆ। ਉਹਨਾਂ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਉਹਨਾਂ ਦੇ ਵਿੱਚ, ਅਤੇ ਪਰਮਾਤਮਾ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਰਹਿ ਜਾਂਦਾ। ਸੋ ਇਸ ਲੜੀਵਾਰ ਕਥਾ ਦੇ ਰਾਹੀਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਨੂੰ ਸੰਸਾਰਿਕ ਜੀਵਾਂ ਨੂੰ ਦਰਸਾ ਦਿੱਤਾ ਹੈ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ, ਉਹਨਾਂ ਦਾ ਬਹੁਤ ਧੰਨਵਾਦ। ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਆ, ਸ੍ਰੀ ਦਰਬਾਰ ਸਾਹਿਬ ਜੀ ਦਾ ਭੁੱਲਾਂ ਦਾਸ ਦੀਆਂ, ਜੇ ਕੋਈ ਚੰਗਾ ਬਚਨ ਲੱਗੇ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾ ਲੈਣਾ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
1: ਇੱਕ ਵਿੱਚ ਹੀ ਤੁਧ ਰੱਖਿਆ ਜੋ ਸਦ

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111 ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ ਸ਼ਾਂਤੀ ਔਰ ਸਮਾਧਾਨ ਚਾਹਤੇ ਹੈਂ? ਕਿਆ ਆਪ ਨਸ਼ਾ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 Avenue, ਨਾਰਥ ਈਸਟ, ਕੈਲਗਰੀ।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507, 14 एवेन्यू, साउथ वेस्ट, कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347, 403-454-0347। रासा प्लेडियम दा पता है 202 17th Avenue, साउथ ईस्ट, कैलगरी, नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue, ਨਾਰਥ ਈਸਟ, ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65V, ਫੈਲਕਨ ਬ੍ਰਿਜ ਬੁਲੇਵਰਡ, ਨਾਰਥ ਈਸਟ, ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ, ਕੈਲਗਰੀ।
2: ਅਬ ਹਮ ਚਲੇ

ਵਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਵਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਾਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਕੋ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨ

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲ ਜੀ ਵਾਹਿਗੁਰੂ, ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ ਵਾਰ। ਸ੍ਰੀ ਭਗਉਤੀ ਜੀ ਕੀ ਪਾਤਸ਼ਾਹ ਦਸਵੀਂ। ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੇ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟਾ

ਬਖਸਨਹਾਰ ਬਖਸ ਲੈ ਨਾਨਕ ਪਾਰ ਉਤਾਰ, ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ, ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਖਸਮ ਦੀ ਨੂਰ ਅਰ ਸੋਂ ਕੁਰਸੋਂ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੁ। ਸੱਜਣ ਸੱਚਾ ਪਾਤਸ਼ਾਹੁ ਸਿਰ ਸ਼ਾਹ ਦਸ਼ਾਹੁ, ਜਿਸ ਪਾਸ ਬੈਠਿਆਂ ਸੋਹੀਐ